ਨਿਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਤੋਂ ਤੀਕ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇ।

ਪਿਆਰ ਮਤ ਪਟੇਵੇ ਮਤ ਪਟੇਵਾ ਨਾ ਸਾਡਾ ਫਿੱਟੇ ਤਾਂ ਫਿੱਟੇ ਫੇਰ ਕਰੇਨ ਮਨ ਝੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਈ ਹੈ ਬੋੜੀ ਚਿੱਤੇ ਅੰਦਰ।

ਇੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦਾ ਲਾਇਂਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ।

0: ਵਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਲਾਲ ਕੇ ਮੁਸਬੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋਰ ਸਿਰਨਾਵਣੀ ਆਵੇ ਵਾਰ ਜੂਠਾ ਜੂਠਾ ਮੁਕਵਸੈ ਨਿਤ ਨਿਤ ਹੋਏ ਖੁਆਸ ਸੋਚੇ ਇਹਨਾ ਆਖੀਐ ਬਹਿਣ ਜੇ ਪਿੰਡਾਤ ਹੋਵੇ ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ।

ਪੌੜੀ ਤੁਰੇ ਪਲਾਣੇ ਪਾਉਣ ਵੇ ਘਰ ਰੰਗੀ ਹਰਮ ਸਵਾਰਿਆ ਕੋਠੇ ਮਟਮ ਵਾਲਿਆਂ ਲਾਈ ਬੈਠੇ ਘਰ ਪਸਾਰਿਆ ਜੀ ਜੀ ਕਰਨ ਮਨ ਭਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਸ ਖਾ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਣ ਹਾਰਿਆ ਜਰ ਆਈ ਜੋ ਬਣ ਹਾਰਿਆ।

0: ਅੰਦਰ ਕੀੜਾ ਹੋਏ ਜਿੱਤੇ ਦਾਣਿਆ ਨਿੱਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹੈ ਜਿੱਥਰਿਆ ਸਭ ਕੋਏ ਸੁਤਕ ਕਿਉਂ ਕਰ ਰੱਖੀਏ ਸੁਤਕ ਪਏ ਸੋਏ ਨਾਨਕ ਸੁਤਕ ਅੰਤਰੇ ਗਿਆਨ ਉਤਾਰੇ ਤੋਏ ਭਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜਿਸ ਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰਿਆ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇ ਤਵਾਰੀ ਖਾ ਨਾਨਕ ਹੰਸਾ ਆਦਮੀ ਬੱਧੇ ਜਮ ਪ੍ਰਜਾ ਸਭੋ ਸੂਤ ਭਰਮ ਹੈ ਦੂਜਾ ਲੱਗੇ ਜਾ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸਵਾਹੇ ਨਾਨਕ ਜਿਨੀ ਗੁਰਮੁਖ ਪੁੱਜਿਆ ਤਿਨਾ ਸੂਤਕ ਨਾਹੇ ਪੌੜੀ ਸਤ

ਸਤਿਗੁਰੂ ਵੱਡਾ ਘਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਈਆਂ ਜਾਂ ਤਿਸ ਭਾਣਾ ਤਾਂ ਬਨ ਵਸਾਈਆਂ ਕਰ ਹੁਕਮ ਮਸਤਕ ਹੱਥ ਦਰ ਵਿੱਚੋਂ ਮਾਰ ਕੱਢੀ।

0: ਪਹਿਲਾ ਪਹਿਲਾ ਸੁਚਾਇਆ ਪੋਏ ਸੁੱਚੇ ਬਿਠਾਇਆ ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਿ ਜਿਵੇਂ ਲੱਗਾ ਪੜਨ ਸਲੋ ਕੋਤੀ ਜਾਏ ਸਟਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਣ ਪੰਜਵਾਂ ਪਾਇਆ ਕ੍ਰਿਤ ਤਾਂ ਹੋਆ ਪਾਕ ਪੁਇਤ ਪਾਪੀ ਸਿਉਦਨ ਗੱਡਿਆਂ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇਂ ਰਸ ਖਾਏ ਨਾਨਕ ਕਿਵੇਂ ਜਾਣੀਏ ਤਿਤ ਮੁਖ ਥੁੱਕਾ ਪਾਏ
1: ਮਹੱਲਾ ਪਹਿਲਾ ਭੰਡ ਜੰਮੀ ਆਏ ਭੰਡ ਨਿੰਮੀ ਆਏ ਭੰਡ ਮੰਗਣ ਵਿਆ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਹਾ ਭੰਡ ਭਾਲੀਏ ਭੰਡ ਹੋਵੇ ਬੰਧਾ ਸੋ ਕਿਉਂ ਬੰਦਾ ਆਖੀਏ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਹਰ ਇੱਕੋ ਸੱਚਾ ਸੋਈ ਜਿਤ ਮੁਖ ਸਦਾ ਸਲਾਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ।

ਪੌੜੀ ਸਭ ਕੋ ਆਖਿਆ ਆਪਣਾ ਜਿਸ ਰਾਹੀਂ ਸੋਚਣ ਕੱਢੀਏ ਕੀਤਾ ਜਾਂਦੂ ਆਪਣਾ ਪਹਿਲੇ ਖਾ ਛੰਡੀਏ ਜਾ ਰਹਿਣਾ ਨਾਹੀਂ ਐਤ ਜਗਦਾ ਕਾਇਤ ਗਾਰਬ ਹੰਡੀਏ ਮੰਦਾ ਕਿਸੇ ਨਾ ਕੀਏ ਪਰ

0: ਸਫਲਤਾ ਦੇ ਚਾਰ ਸਾਧਨ ਹਨ ਵਿਵੇਕ, ਮਿਹਨਤ, ਚੰਗਾ ਚਰਿੱਤਰ ਅਤੇ ਵਿਵਹਾਰਿਕਤਾ।
1: ਇਸੀ ਗਿਆਨ ਅੰਮ੍ਰਿਤ ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਕਿੰਨਾ ਸੁਹਾਵਾ ਸੀ ਇਹ ਭਜਨ ਜੋ ਸਾਨੂੰ ਜ਼ਿੰਦਗੀ ਦੀ ਸੱਚਾਈ ਦੇ ਨਾਲ ਰੂਬਰੂ ਕਰਵਾ ਗਿਆ। ਅਸੀਂ ਕਿੱਥੋਂ ਆਏ ਹਾਂ ਅਤੇ ਕਿੱਥੇ ਜਾਣਾ, ਆਓ ਇਸੇ ਭਾਵਨਾ ਨੂੰ ਦਿਲ ਵਿੱਚ ਸੰਭਾਲਦੇ ਹੋਏ ਹੁਣ ਅੱਗੇ ਵਧੀਏ ਇੱਕ ਹੋਰ ਰੂਹਾਨੀ ਰੰਗ ਵੱਲ, ਜਿੱਥੇ ਇੱਕ ਸੱਚਾ ਭਗਤ ਆਪਣੇ ਪਿਆਰੇ ਗੁਰੂ ਦੇ ਅੱਗੇ ਆਪਣਾ ਹਾਲ ਬਿਆਨ ਕਰ ਰਿਹਾ ਹੈ।

ਇੱਕ ਸੱਚਾ ਭਗਤ ਆਪਣੇ ਪ੍ਰਭੂ ਨਾਲ ਗੱਲਾਂ ਬਾਤਾਂ ਕਰਦਾ, ਜਿੱਥੇ ਉਹ ਆਪਣੇ ਦਿਲ ਦਾ ਹਰ ਦੁੱਖ ਦੱਸ ਰਿਹਾ ਸੀ, ਹਰ ਅਹਿਸਾਸ ਬਿਆਨ ਕਰ ਰਿਹਾ ਸੀ। ਜਦੋਂ ਰੱਬ ਨਾਲ ਜੁੜਦਾ ਹੈ ਤਾਂ ਫਿਰ ਅੰਦਰਲੇ ਵਿਕਾਰ, ਕ੍ਰੋਧ, ਅਹੰਕਾਰ ਅਤੇ ਲਾਲਚ ਸਾਡੇ ਰਾਹ ਦੀ ਰੁਕਾਵਟ ਬਣਦੇ ਨੇ। ਅਤੇ ਆਓ ਅਜਿਹਾ ਹੀ ਇੱਕ ਭਜਨ ਸੁਣਦੇ ਹਾਂ ਜੋ ਸਾਨੂੰ ਆਪਣੇ ਅੰਦਰ ਝਾਤ ਮਾਰਨ ਲਈ ਪ੍ਰੇਰਿਤ ਕਰਦਾ ਹੈ।

ਇਹ ਭਜਨ ਕਹਿ ਰਿਹਾ ਅੰਦਰਲੇ ਵਿਕਾਰਾਂ ਨੂੰ ਜਿੱਤਣਾ ਕਿੰਨਾ ਜ਼ਰੂਰੀ ਹੈ। ਕ੍ਰੋਧ ਅਤੇ ਅਹੰਕਾਰ ਨੂੰ ਛੱਡ ਕੇ ਅਸੀਂ ਰੱਬ ਦੇ ਨੇੜੇ ਹੋ ਸਕਦੇ ਹਾਂ।

ਤੇ ਜਦੋਂ ਮਨ ਸਾਫ਼ ਹੁੰਦਾ ਹੈ ਤਾਂ ਪਰਮਾਤਮਾ ਦਾ ਨਾਮ ਆਪੇ ਮਿੱਠਾ ਲੱਗਣ ਲੱਗ ਪੈਂਦਾ ਹੈ, ਅੰਮ੍ਰਿਤ ਦੀ ਬੂੰਦ ਦੀ ਤਰ੍ਹਾਂ ਜੋ ਰੂਹ ਨੂੰ ਤ੍ਰਿਪਤ ਕਰ ਦਿੰਦਾ ਹੈ। ਜੋ ਸਾਨੂੰ ਰੱਬ ਦੇ ਨਾਮ ਦੇ ਰਸ ਵਿੱਚ ਡੁੱਬਣ ਲਈ ਵੀ ਪ੍ਰੇਰਿਤ ਕਰ ਦਿੰਦਾ ਹੈ।

0: ਉਮੀਦ ਕਰਦੇ ਹਾਂ ਇਸ ਪੱਤੀ ਰਸ ਦੀ ਤਾਰਾ ਨੇ ਤੁਹਾਡੇ ਦਿਲਾਂ ਵਿੱਚ ਵੀ ਇੱਕ ਸੁਖਦ ਅਹਿਸਾਸ ਛੱਡਿਆ ਹੋਵੇਗਾ, ਤੁਹਾਨੂੰ ਪਰਮਾਤਮਾ ਦੇ ਹੋਰ ਨੇੜੇ ਲੈ ਕੇ ਗਿਆ ਹੋਵੇਗਾ। ਚਲਦੇ ਚਲਦੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤੁਹਾਡੇ ਜੀਵਨ ਵਿੱਚ ਖੁਸ਼ੀਆਂ, ਸਿਹਤ ਅਤੇ ਚੜ੍ਹਦੀ ਕਲਾ ਬਖਸ਼ਣ। ਇਸੇ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਭਗਤੀ ਸੰਗੀਤ ਦਾ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਨਾਲ ਬੋਲ ਰਹੇ ਹਾਂ। ਸਵੇਰ ਦੇ 6:30 ਹੋ ਰਹੇ ਨੇ। ਹੁਣ ਪੇਸ਼ ਹੈ ਜੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: जय हिंद जी, सब बचाले हो।
1: जय हिंद जी। जय हिंद रुड़िया राम जी, सुनाओ की हाल चाल है।
0: तगड़ा तगड़ा, शुक्र शुक्र मालिक दा, तुही अपना दसो।
1: बहुत वधिया जी। देखो आपां गल करदे होने कि समय के मुताबिक काम करते रहिए,
0: सही गल है।
1: ते कई बार काम जिहड़े समां तों थोड़ा जिहा वध के भी करने पैंदे हैगे।
0: करने पैंदे आ जी। देखो खेती तां संतू साहिब जिहड़ा तुसीं जिक्र कीता ना, वध के दा मतलब इही हुंदा वी असीं इह नहीं 15 दिन पहलां फसल बीज देनी है। वध के दा मतलब इही हुंदा है कि असीं व्यूहतबंदी कर लईए, तां कि उह कम दे विच किसे तरां दी कांप, किसे तरां दा कच जां मच ना रहे
1: जी। ना रहे जी, थोड़ी जी अगाऊं व्यूहतबंदी करके चलना
0: चलना।
1: ਕਿਉਂਕਿ ਦੇਖੋ ਆਪਾਂ ਕਈ ਵਾਰ ਕਹਿੰਦੇ ਹਾਂ ਵੀ ਭੰਡਾ ਕੁ ਭੰਡਾਰੀਆ ਕਿੰਨਾ ਕੁ ਭਾਰ,
0: ਇੱਕ ਮੂਠੀ ਚੱਕ ਲੈ ਦੂਜੀ ਤੇ ਆ।
1: ਹਾਂ, ਇਸ ਕਰਕੇ ਬੜਾ ਮਹੱਤਵਪੂਰਨ ਹੈ, ਉਹ ਚਾਹੀਦਾ ਵੀ ਇਹੀ ਹੈ ਜੀ ਕਿ ਦੇਖੋ ਕਿਸਾਨ ਵੀਰ ਨੂੰ ਜੇ ਰੁਝਾਵਾਂ ਹੋਵੇ, ਪਤਾ ਹੋਵੇ
0: ਬਿਲਕੁਲ
1: ਕਿ ਮੈਂ ਕੰਮ ਕੀ ਕਰਨਾ ਹੈਗਾ, ਤਾਂ ਹੀ ਆਪਾਂ ਕਾਮਯਾਬ ਹੋ ਸਕਦੇ। ਹੁਣ ਦੇਖੋ ਆਪਣੇ ਕੋਲ ਜੇ ਸਮਾਂ ਹੋਵੇ, ਵਾਰ ਵਾਰ ਇਹ ਗੱਲ ਕੀਤੀ ਜਾਂਦੀ ਵੀ ਖੇਤੀ ਭਿੰਨਤਾ, ਖੇਤੀ ਭਿੰਨਤਾ ਲਿਆਈ, ਅਤੇ ਖੇਤੀ ਭਿੰਨਤਾ ਦੇ ਵਿੱਚ ਜਿਹੜੇ ਪੰਜਾਬ ਦੇ ਕੁਛ ਇਲਾਕੇ ਆ ਨਾ, ਉੱਥੇ ਮੱਕੀ ਬੜੀ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਜੀ।
0: ਦੇਖੋ ਜਿਹੜਾ ਸਭ ਤੁਸੀਂ ਜ਼ਿਕਰ ਕੀਤਾ ਹੈ ਨਾ, ਵੈਸੇ ਤਾਂ ਹੁਣ ਸਰਕਾਰਾਂ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇੱਕ ਤਾਂ ਅੱਗੜ ਪਿੱਛੜ, ਹੁਣ ਦੇਖੋ ਜਿਹੜੀ ਵਿਉਂਤ ਬਣਾਈ ਹੈ ਝੋਨੇ ਦੀ ਫਸਲ ਦੀ, ਵੀ ਭਾਈ ਆਪਾਂ ਦਿਨਾਂ ਦੇ ਲਿਹਾਜ਼ ਨਾਲ ਕੁਛ ਇਲਾਕੇ ਦੇ ਵਿੱਚ 5-7 ਦਿਨ ਪਹਿਲਾਂ, 5-7 ਦਿਨ ਉਹ ਤੋਂ ਬਾਅਦ ਪਛੜ ਕੇ, ਤਾਂ ਕਿ ਇੱਕਦਮ ਦਬਾਅ ਨਾ ਪਵੇ ਸਾਡੇ,
1: ਬੋਝ ਨਾ ਆਵੇ,
0: ਬੋਝ ਨਾ ਆਵੇ। ਕਿਉਂਕਿ ਦੇਖੋ ਹੁਣ ਝੋਨਾ ਪਾਲਣਾ ਤਾਂ ਆਪਾਂ ਲਾਈਟ ਦੇ ਨਾਲ ਹੀ ਹੈ ਨਾ, ਇੱਕਦਮ ਜੇ ਆਪਾਂ ਸੋਚਾਂਗੇ ਵੀ ਸਾਰਿਆਂ ਨੂੰ ਬਿਜਲੀ ਦੇਈਏ, ਤੇ ਉੱਥੇ ਕਿਤੇ ਨਾ ਕਿਤੇ ਸਾਡੀ ਸਮੱਸਿਆ ਸਾਡੇ ਸਾਹਮਣੇ ਆ ਜਾਂਦੀ। ਇਸੇ ਤਰ੍ਹਾਂ ਦੂਜਾ ਰੂਪ ਫਸਲਾਂ ਦਾ ਹੈ, ਜੇ ਹੁਣ ਸਾਰੇ ਇਲਾਕੇ 'ਚ ਆਪਾਂ ਇੱਕੋ ਫਸਲ ਬੀਜਣ ਲੱਗ ਜਾਂਦੇ ਹਾਂ, ਅਤੇ ਉਹ ਦਬਾਅ ਜਿਹੜਾ ਹੈ ਉਸ ਲਿਹਾਜ਼ ਨਾਲ ਬਣ ਜਾਂਦਾ ਹੈ। ਸੋ ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਫਸਲੀ ਭਿੰਨਤਾ, ਜਿੱਦਾਂ ਹੁਣ ਆਪਣਾ ਦੁਆਬੇ ਦਾ ਇਲਾਕਾ ਆਪਾਂ ਸਾਰੇ ਜਾਣਦੇ ਹਾਂ, ਦੁਆਬੇ ਦੇ ਇਲਾਕੇ ਦੇ ਵਿੱਚ ਮੱਕੀ ਦੀ ਫਸਲ ਇੱਕ ਬਹੁਤ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਹਰੀ ਫਸਲ ਮੰਨ ਸਕਦੇ ਹਾਂ,
1: ਮੰਨ ਸਕਦੇ ਹਾਂ ਜੀ। ਹੁਣ ਤਾਂ ਦੇਖੋ ਕਿਸਾਨ ਵੀਰ ਨੂੰ ਪਹਿਲਾਂ ਥੋੜ੍ਹੀ ਜਿਹੀ ਇੱਕ ਨਾ ਕੀ ਕਹਿੰਦੇ ਹੁੰਦੇ ਵੀ ਸ਼ਿਕਾਇਤ ਹੁੰਦੀ ਸੀ ਕਿ ਵਿਕਰੀ ਨਹੀਂ ਹੁੰਦੀ, ਥੋੜ੍ਹੀ ਜਿਹੀ ਨਾ ਨਮੀ ਰਹਿੰਦੀ ਹੈ। ਕਿਸਾਨ ਵੀਰਾਂ ਦੀ ਸਹੂਲਤ ਵਾਸਤੇ ਨਾ ਸਰਕਾਰ ਨੇ ਮੱਕੀ ਦੇ ਡਰਾਇਰ ਵੀ ਲਾਤੇ
0: ਜੀ, ਲਾਤੇ, ਬਿਲਕੁਲ ਸਹੀ,
1: ਬੜੇ ਫਾਇਦਾ ਹੋ ਗਿਆ ਜੀ ਇਹਦੇ ਨਾਲ। ਇੱਕ ਦੇਖੋ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਮੱਕੀ ਦਾ ਬਹੁਤ ਵਧੀਆ ਵੀ ਲੱਗ ਗਿਆ ਜੀ, ਕਾਰਖਾਨਾ ਵੀ ਕਈ ਤਰੀਕੇ ਦੀਆਂ ਚੀਜ਼ਾਂ ਤਿਆਰ ਹੋਣ ਲੱਗ ਪਈਆਂ, ਯਾਨੀ ਕਿ ਮੰਗ ਦੇ ਹਿਸਾਬ ਨਾਲ ਜੇ ਦੇਖੀਏ ਤੇ ਫਸਲ ਦੇ ਵਿੱਚ ਇਹਦੀਆਂ ਸੰਭਾਵਨਾਵਾਂ ਬਹੁਤ ਨੇ ਜੀ ਇਹਦੀਆਂ ਫਸਲ।
0: ਦੇਖੋ ਇਹੀ ਹੈ ਨਾ, ਇਮਾਰਾਂ ਦੇ ਸਦਕੇ ਹੈ, ਇਮਾਰਾਂ ਦੀਆਂ ਖੋਜਾਂ ਦੇ ਕਾਰਨ ਹੈ ਕਿ ਇਸੇ ਫਸਲ ਨੂੰ ਆਪਾਂ ਕਈ ਤਰੀਕਿਆਂ ਨਾਲ ਇਹਦੀ ਵਿਕਰੀ ਕਰ ਸਕਦੇ ਹਾਂ। ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਹੈ ਕਿ ਬਹੁਤ ਸਾਰੇ ਪਦਾਰਥ ਇਸ ਤਰ੍ਹਾਂ ਦੇ ਅੱਜ ਸਾਨੂੰ ਮੰਡੀ ਦੇ ਵਿੱਚ ਮਿਲਦੇ ਹੈ ਜਿਹੜੇ ਮੱਕੀ ਤੋਂ ਤਿਆਰ ਕੀਤੇ ਜਾਂਦੇ ਹੈ।
1: ਬਿਲਕੁਲ ਬਿਲਕੁਲ ਜੀ।
0: ਸੋ ਇਸ ਕਰਕੇ ਇਹ ਥੋੜ੍ਹਾ ਜਿਹਾ ਆਪਾਂ ਕੋਸ਼ਿਸ਼ ਕਰੀਏ ਕਿ ਪਹਿਲੀ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਭਿੰਨਤਾ ਦੇ ਲਿਹਾਜ਼ ਨਾਲ ਚੱਲੀਏ, ਕਿ ਆਪਾਂ ਫਸਲ ਸਿਰਫ ਫਸਲ ਵਾਲੀ ਫਸਲ ਨਾ ਪੈਦਾ ਕਰੀਏ, ਜਿੱਦਾਂ ਹੁਣ ਆਪਾਂ ਬੇਬੀ ਕੋਰਨ ਦੀ ਗੱਲ ਕਰਦੇ ਹਾਂ ਜੀ।
1: ਹਾਂ,

0: ਕਿਸਮ ਤੁਸੀਂ ਪਰਲ ਪੌਪਕੋਰਨ ਸਾਡੇ ਕੋਲ ਕਿਸਮ ਹੈ, ਥੋੜ੍ਹੀ ਉਹ ਲਾ ਲਓ, ਬੇਬੀ ਕੋਰਨ ਲਾ ਲਓ, ਹੈ ਨਾ। ਸੋ ਇਸ ਕਰਕੇ ਪਹਿਲਾਂ ਆਪਣੇ ਖੇਤ ਦੇ ਵਿੱਚ ਵੀ ਭਿੰਨਤਾ ਲੈ ਕੇ ਆਈਏ, ਫਸਲ ਦੇ ਵਿੱਚ ਫਸਲੀ ਭਿੰਨਤਾ ਲੈ ਕੇ ਆਈਏ, ਇਹ ਵੀ ਬਹੁਤ ਜ਼ਿਆਦਾ ਤੁਹਾਡੇ ਮੁਨਾਫੇ ਦੇ ਵਿੱਚ ਇਜ਼ਾਫਾ ਕਰਦੀ ਹੈ।
1: ਕਰਦੀ ਆ ਜੀ, ਕਰਦੀ ਆ। ਜੇ ਦੇਖੋ ਆਪਾਂ ਥੋੜ੍ਹਾ ਜਿਹਾ ਸੰਪਰਕ ਰੱਖੀਏ ਵੱਡੇ ਜਿਹੜੇ ਵਪਾਰਕ ਅਦਾਰੇ ਨੇ ਜਿਹਨੇ ਕਿ ਜਿਹਦੀ ਵਰਤੋਂ ਹੁੰਦੀ ਹੈ ਜੀ ਇਹਨਾਂ ਦੀ,
0: ਬਿਲਕੁਲ,
1: ਅਤੇ ਸਾਨੂੰ ਫਿਰ ਜਿਹੜੀ ਚਾਹੇ ਦੋ ਪੈਸੇ ਘੱਟ ਮਿਲਣ ਪਰ ਇਹ ਪੱਕਾ ਯਕੀਨੀ ਹੋ ਗਿਆ ਨਾ ਕਿ ਸਾਡੀ ਫਸਲ ਵਿਕੇਗੀ
0: ਵਿਕੇਗੀ ਵਿਕੇਗੀ, ਬਿਲਕੁਲ ਸਹੀ ਗੱਲ।
1: ਸੋ ਇਹਦੇ ਨਾਲ ਬੜਾ ਫਰਕ ਪੈ ਜਾਂਦਾ ਹੈਗਾ। ਹੁਣ ਦੇਖੋ ਵੱਖ ਵੱਖ ਕਿਸਮਾਂ ਦੀ ਜਦੋਂ ਗੱਲ ਕਰਦੇ ਹਾਂ ਰੁੜੀਆ ਰਾਮ ਜੀ, ਕਿ ਸਮੇਂ ਦੀ ਗੱਲ ਕਰੀਏ ਤਾਂ ਆਹ ਦੇਖੋ ਸਮਾਂ ਬੜਾ ਢੁੱਕਵਾਂ ਆਪਣੇ ਕੋਲ, ਪੂਰਾ ਮਹੀਨਾ ਮਈ ਦਾ ਅਖੀਰ ਲੈ ਕੇ ਅਖੀਰ ਜੂਨ ਤੱਕ ਬੀਜ ਲਓ ਇਹਨੂੰ,
0: ਬਿਲਕੁਲ ਬਿਲਕੁਲ।
1: ਅਤੇ ਖਾਸ ਕਰਕੇ ਜੇ ਵੱਟਾਂ 'ਤੇ ਬੀਜੀਏ
0: ਉਹ ਜ਼ਿਆਦਾ ਫਾਇਦੇਮੰਦ,
1: ਬਹੁਤ ਫਾਇਦੇਮੰਦ ਹੈ। ਪਾਣੀ ਦੀ ਜਿਹੜੀ ਹੈ ਨਾ
0: ਬਚਤ ਰਹਿੰਦੀ ਹੈ, ਅਤੇ ਫਸਲ ਜਿੱਦਾਂ ਕਿ ਢਹਿੰਦੀ ਵੀ ਨਹੀਂ,
1: ਢਹਿੰਦੀ ਵੀ ਨਹੀਂ,
0: ਫਸਲ ਦਾ ਜਿਹੜਾ ਬਚਤ ਵੀ ਰਹਿੰਦੀ ਹੈ।
1: ਹਾਂ
0: ਬਚਤ ਵੀ ਰਹਿੰਦੀ ਹੈ ਥੋੜ੍ਹਾ ਜਿਹਾ। ਇੱਕ ਸਮਝ ਸਾਹਿਬ ਇਹ ਹੈ ਕਿ ਇਹ ਫਸਲ ਆਪਾਂ ਜਿੱਦਾਂ ਸਾਰੇ ਜਾਣਦੇ ਹਾਂ ਕਿ ਤੋਤਾ ਜਿਹੜਾ ਹੈ ਇਸ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ। ਸੋ ਇਸ ਕਰਕੇ
1: ਬਿਰਲੇ ਬਿਰਲੇ ਬੀਜਦੇ ਹਾਂ ਨਾ, ਉਦੋਂ ਸੰਭਾਵਨਾ ਹੁੰਦੀ ਹੈ। ਜਦੋਂ ਆਪਾਂ ਇਕੱਠੇ ਬੀਜਾਂਗੇ ਨਾ ਅਤੇ ਨੁਕਸਾਨ ਥੋੜ੍ਹਾ ਬਹੁਤਾ ਵੰਡਿਆ ਜਾਂਦਾ।
0: ਸਹੀ ਗੱਲ ਹੈ, ਸਹੀ ਗੱਲ। ਹੁਣ ਤੋਤਿਆਂ ਨੇ ਵੀ ਤਾਂ ਕੁਝ ਖਾਣਾ ਹੀ ਹੈ ਜੀ।
1: ਹਾਂ ਦੇਖੋ ਸੂਰਜਮੁਖੀ ਦੀ ਫਸਲ ਜਿਹੜੀ ਹੈ ਘੱਟ ਕਿਉਂ ਗਈ?
0: ਹਾਂ ਇਸੇ
1: ਕਰਕੇ ਘੱਟ ਗਈ ਕਿ ਵਿਰਲੇ ਵਿਰਲੇ ਬੀਜਦੇ ਸੀ ਅਤੇ ਫਿਰ ਨੁਕਸਾਨ ਹੁੰਦਾ ਸੀ। ਬੰਦਾ ਕਹਿੰਦਾ ਪੀਪੇ ਵਜਾਉਂਦੇ ਰਹੋ ਜੀ,
0: ਬਿਲਕੁਲ
1: ਵਜਾਉਂਦੇ ਰਹੋ ਤੋਤਿਆਂ ਨੂੰ,
0: ਸਹੀ ਗੱਲ।
1: ਸੋ ਇਸ ਕਰਕੇ ਜੇ ਆਪਾਂ ਥੋੜ੍ਹਾ ਜਿਹਾ ਰਕਬਾ ਇਕੱਠਾ ਬੀਜ ਲਈਏ ਤਾਂ ਫਾਇਦਾ ਜਿਹੜਾ ਹੋ ਸਕਦਾ ਹੈਗਾ। ਸੋ ਵੱਖ ਵੱਖ ਕਿਸਮਾਂ ਦੀ ਜਦੋਂ ਗੱਲ ਆਉਂਦੀ ਨਾ ਰੁੜੀਆ ਰਾਮ ਜੀ, ਬੜੀਆਂ ਮਹੱਤਵਪੂਰਨ ਹੋ ਜਾਂਦੀਆਂ। ਦੇਖੋ ਕੁਛ ਕਿਸਮਾਂ ਹੁੰਦੀਆਂ ਅਗੇਤੀਆਂ, ਕੁਛ ਦਰਮਿਆਨੀਆਂ ਹੁੰਦੀਆਂ, ਕੁਛ ਜਿਹੜੀਆਂ
0: ਪਛੇਤੀਆਂ ਆ ਜਾਂਦੀਆਂ।
1: ਤੁਸੀਂ ਖਾਸ ਕਿਸਮਾਂ ਦੀ ਗੱਲ ਕੀਤੀ ਸੀ,
0: ਹਾਂ
1: ਉਹ ਵੀ ਆਪਾਂ ਉਹਦੇ ਵਾਸਤੇ ਖਾਸ ਹੀ ਕਿਸਮਾਂ ਨੇ ਜੀ,
0: ਬਿਲਕੁਲ।
1: ਜੇ ਤੁਸੀਂ ਆਪਣੇ ਕੋਲ ਸਵੀਟ ਕੋਰਨ ਹੈ ਜਾਂ ਬੇਬੀ ਕੋਰਨ ਹੈਗੀ ਆ, ਫੁੱਲਾਂ ਖਿੱਲੇ ਬਣਾਉਣੇ, ਉਹਦੇ ਵਾਸਤੇ ਵੱਖਰੀ ਕਿਸਮ ਹੈ। ਸੋ ਕਿਸਮ ਦੀ ਚੋਣ ਕਿਹੜੇ ਮੰਤਵ ਲਈ ਬੀਜਣੇ ਹੋ,
0: ਬੀਜਣੀ
1: ਇਹ ਆਪਾਂ ਕਰ ਸਕਦੇ ਹੈਗੇ ਹਾਂ। ਅਤੇ ਖੇਤ ਦੀ ਚੋਣ ਕਰਕੇ ਵਧੀਆ ਬੀਜ ਦੀ ਚੋਣ ਕਰੀਏ। ਦੇਖੋ ਬੀਜ ਆਪਾਂ ਉਹੀ ਲਈਏ ਜਿਹੜੀ ਕਿਸਮਾਂ ਦੀ ਸਿਫਾਰਸ਼ ਸਾਡੇ ਪੰਜਾਬ ਵਾਸਤੇ ਕੀਤੀ
0: ਜਾਂਦੀ ਹੈ,
1: ਕਿਉਂਕਿ ਕਈ ਵਾਰ ਕੋਈ ਸਮੱਸਿਆਵਾਂ ਇਸ ਕਰਕੇ ਵੀ ਆ ਜਾਂਦੀਆਂ ਕਿ ਆਪਾਂ ਜਿਹੜਾ ਓਪਰਾ ਬੀਜ ਜਾਂ ਬਾਹਰੋਂ ਬੀਜ ਲੈ ਆਉਂਦੇ ਕਿਤੋਂ ਹੋਰੋਂ, ਉਹ ਜਿਹੜੀ ਹੈ ਸਾਡੇ ਹਾਲਾਤ ਦੇ ਅਨੁਕੂਲ ਨਹੀਂ ਹੁੰਦਾ ਜੀ।
0: ਆਹੋ ਜੀ, ਮਾਹੌਲ ਫਿੱਟ ਨਹੀਂ ਬੈਠਦਾ ਨਾ ਉਸ ਕਿਸਮ, ਵਾਤਾਵਰਨ ਅਲੱਗ ਹੋ ਜਾਂਦਾ।
1: ਹਾਂ ਹੁਣ ਦੇਖੋ PMH 14 ਆਪਣੇ ਕੋਲ ਕਿਸਮ ਹੈਗੀ ਹੈ, 13 ਆ, ADV 92-93 ਹੈਗੇ ਆ, JC 12, PMH 11 ਅਤੇ PMH 1
0: ਜੀ।
1: ਇਹ ਲੰਮਾ ਸਮਾਂ ਲੈਂਦੀਆਂ ਜੀ ਕਿਸਮਾਂ, ਅਤੇ ਦਰਮਿਆਨੇ ਸਮੇਂ ਵਿੱਚ ਇੱਕੋ ਕਿਸਮ ਹੈ JC 4, ਥੋੜ੍ਹੇ ਸਮੇਂ ਵਿੱਚ PMH 2
0: ਜੀ।
1: ਅਤੇ ਖਾਸ ਵਰਤੋਂ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਪੰਜਾਬ ਬੇਬੀ ਕੋਰਨ ਨੰਬਰ 1 ਅਤੇ ਪੰਜਾਬ ਸਵੀਟ ਕੋਰਨ ਨੰਬਰ 1, ਅਤੇ ਜੇ ਦਾਣਿਆਂ ਦੇ ਫੁੱਲੇ ਦੇ ਖਿੱਲੇ ਬਣਾਉਣੇ ਆ ਅਤੇ ਪਰਲ ਪੌਪਕੋਰਨ, ਇਹ ਕਿਸਮਾਂ ਆਪਾਂ ਬੀਜ ਸਕਦੇ ਹੈਗੇ ਹਾਂ।
0: ਬਿਲਕੁਲ ਬਿਲਕੁਲ, ਸਮਾਂ ਅਨੁਕੂਲ ਹੈ ਜੀ।
1: ਹਾਂ ਸਮਾਂ ਬਹੁਤ ਅਨੁਕੂਲ ਹੈਗੀ ਆ, ਵੱਖ ਵੱਖ ਢੰਗ ਤਰੀਕੇ ਹੈ, ਅਤੇ ਆਪਾਂ ਨੂੰ ਲੈ ਕੇ ਬੀਜ ਆਮ ਕਰਕੇ ਜਿਹੜਾ ਪਰਲ ਪੌਪਕੋਰਨ ਲਈ 7 ਕਿਲੋ ਅਤੇ ਬਾਕੀਆਂ ਲਈ 10 ਕਿਲੋ ਬੀਜ ਲੈਣਾ ਜੀ।
0: ਇੱਕ ਨਾਲ ਥੋੜ੍ਹਾ ਜਿਹਾ ਇਸ ਫਸਲ ਦੇ ਵਿੱਚ ਜਿੱਦਾਂ ਆਪਾਂ ਕਹਾਂਗੇ ਵੱਟਾਂ ਦੇ ਬੀਜ ਲਈ, ਖੈਰ ਉਹ ਤਾਂ ਗੱਲ ਹੀ ਹੋਰ ਹੈ।
1: ਹਾਂ ਦੋ ਤਿੰਨ ਤਰੀਕੇ ਆ ਜੀ,
0: ਜੇ ਪੱਧਰੇ ਵੀ ਬੀਜਣੀ ਹੈ ਤਾਂ ਜ਼ਮੀਨ ਦਾ ਪੱਧਰਾ ਹੋਣਾ ਬੜਾ ਜ਼ਰੂਰੀ, ਕਿਉਂਕਿ ਸੰਧੂ ਸਾਹਿਬ ਇਹ ਫਸਲ ਜਿਹੜੀ ਪਾਣੀ ਬਹੁਤ ਮਾਰਦਾ ਪਸਾਰੀ ਚ।
1: ਹਾਂ 4-5 ਵਾਰੀ ਵਾਹ ਕੇ ਸਵਾਗਾ ਫੇਰ ਲਓ,
0: ਪੁਰਪਰਾ ਕਰੋ ਜ਼ਮੀਨ ਨੂੰ,
1: ਤਾਂ ਕਿ ਦੇਖੋ ਪਾਣੀ ਦਾ ਨਿਕਾਸ ਦਾ ਪ੍ਰਬੰਧ
0: ਬੜਾ ਜ਼ਰੂਰੀ,
1: ਬਹੁਤ ਜ਼ਰੂਰੀ।
0: ਜੇ ਪਾਣੀ ਖੜ ਗਿਆ ਤਾਂ ਸਾਡੀ ਜਿਹੜਾ ਫਸਲ
1: ਗਈ ਗਈ ਜੀ, ਫਸਲ ਗਈ, ਫਿਰ ਕੁਛ ਲੱਭਦਾ ਨਹੀਂ ਕਈ ਵਾਰ। ਸੋ ਇਸ ਕਰਕੇ ਵੱਖ ਵੱਖ ਤਰੀਕੇ ਨਾਲ ਜਿਹੜੀ ਆਪਾਂ ਬਿਨਾਂ ਖੇਤ ਦੀ ਵਹਾਈ ਕੀਤੇ ਵੀ 0 ਟਿਲ ਡਰਿਲ ਦੇ ਨਾਲ ਵੀ
0: ਬੀਜੀ
1: ਜਾ ਸਕਦੀ ਹੈਗੀ, ਇਹ ਸਿੱਧੀ ਬੀਜਣੀ ਹੈ। ਬਾਕੀ ਦੇਖੋ ਖਾੜੀਆਂ 'ਚ ਬਹੁਤ ਵਧੀਆ ਢੰਗ ਆ, ਉਹ ਬੀਜ ਸਕਦੇ ਹੈਗੇ ਆ, ਬੈੱਡਾਂ 'ਤੇ ਵੱਟਾਂ 'ਤੇ ਬੀਜ ਸਕਦੇ ਹੈਗੇ ਆ, ਬਿਨਾਂ ਵਹਾਈ ਕੀਤੀ ਜਾ ਸਕਦੀ ਹੈਗੀ ਆ। ਅਤੇ ਰਲਵੀਂ ਫਸਲ ਵੀ ਦੇਖੋ ਲੈ ਸਕਦੇ ਹਾਂ ਰੁੜੀਆ ਰਾਮ ਜੀ,
0: ਵਾਹ ਵਾਹ ਜੀ ਵਾਹ।
1: ਅਤੇ ਮੱਕੀ ਹੈ ਅਤੇ ਚਾਰੇ ਵਾਲੀ ਸੋਇਆਬੀਨ ਜਾਂ ਮੂੰਗਫਲੀ ਵੀ ਇਹਦੇ ਵਿੱਚ
0: ਬੀਜੀ ਜਾ ਸਕਦੀ
1: ਹੈਗੀ।
0: ਉਹ ਜੀ ਜੇ ਸੰਭਾਵਨਾ ਬਣਦੀ ਹੈ
1: ਤਾਂ
0: ਫਿਰ ਇਹ ਬਣਾ ਲੈਣੀ ਚਾਹੀਦੀ,
1: ਬਿਲਕੁਲ ਬਿਲਕੁਲ,
0: ਤੁਹਾਡਾ ਮੁਨਾਫਾ ਹੀ ਵਧਣਾ ਰਲਵੀਂ ਫਸਲ ਨਾਲ।
1: ਹਾਂ ਨੁਕਸਾਨ ਕੋਈ ਨਹੀਂ,
0: ਨੁਕਸਾਨ ਕੋਈ ਨਹੀਂ ਹੈ
1: ਜੀ,
0: ਕਿਉਂਕਿ ਰਲਵੀਂ ਫਸਲ ਦਾ ਦੇਖੋ ਸਮਝਾ ਮਤਲਬ ਇਹੀ ਹੁੰਦਾ ਕਿ ਇਹਦੇ 'ਚ ਉਹ ਫਸਲ ਬੀਜਣੀ ਹੈ ਜਿਹੜੀ ਇਹਨੂੰ ਕਿਸੇ ਤਰ੍ਹਾਂ ਨੁਕਸਾਨ ਨਾ ਪਹੁੰਚਾਵੇ।
1: ਹਾਂ ਆਪਸ ਮਿਲਦੇ ਹੋਣ,
0: ਆਪਸ 'ਚ ਸੁਭਾਅ ਮਿਲਦਾ ਹੋਵੇ ਆਪਸ 'ਚ ਇਹਨਾਂ ਦਾ, ਹੈ ਨਾ,
1: ਜਿੱਦਾਂ ਰਵਾਂ ਤਾਂ ਮੱਕੀ ਆਪਾਂ ਕਹਿੰਦੇ ਵਧੀਆ ਹੋ ਜਾਂਦੀ ਹੈ,
0: ਬਿਲਕੁਲ ਬਿਲਕੁਲ,
1: ਚਾਰੇ ਦੇ ਤੌਰ 'ਤੇ ਬੀਜ

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 6:40 ਹੋਣ ਵਾਲੇ ਨੇ। ਆ ਹੁਣ ਸਰਵਣ ਕਰਦੀ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ। ਅੱਜ ਤੁਸੀਂ ਇਸ ਦੀ 8ਵੀਂ ਕੜੀ ਸੁਣੋਗੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ। ਅੱਜ ਤੁਸੀਂ ਇਸ ਦੀ 8ਵੀਂ ਕੜੀ ਸੁਣੀ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਣ ਵਾਲੇ ਨੇ। ਆਓ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਪਰਿਚੇ ਤਹਿਤ ਜਾਣਕਾਰੀ ਦੇ ਦਈਏ।

ਸਵੇਰੇ 7:02 ਦਾ ਸਮਾਂ ਰਹੇਗਾ ਪ੍ਰੋਗਰਾਮ ਸੋਹਣੀ ਸਵੇਰ ਦਾ। 8:40 ਤੇ ਲੈ ਕੇ ਹਾਜ਼ਰ ਹੋਵਾਂਗੀ ਮਸੀਹੀ ਭਜਨ। ਸਵੇਰੇ 9:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਰਤਨਾਕਰ ਵਿਆਸ ਹੋਣਾ ਤੋਂ ਸਰੋਦ ਵਾਦਨ ਸੁਣੋਗੇ ਰਾਗ ਨਟ ਭੈਰਵ।

ਸਵੇਰੇ 9:30 ਸਾਇੰਸ ਮੈਗਜ਼ੀਨ ਪ੍ਰੋਗਰਾਮ ਹੋਏਗਾ ਗਿਆਨ ਵਿਗਿਆਨ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਿਲਸਿਲੇ ਹੋਣਗੇ ਹਾਰਮੋਨਸ, ਜਲਡਮਰੂ, ਸਾਈਬਰ ਸਿਕਿਉਰਿਟੀ ਟਿਪਸ ਅਤੇ ਪ੍ਰਵਾਸੀ ਪੰਛੀਆਂ ਦੇ ਰੂਪਕ ਹੋਰ ਵਿਗਿਆਨ ਖਬਰਾਂ ਵੀ ਹੋਣਗੀਆਂ। ਸਵੇਰੇ 10:02 ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, 11:05 ਦਾ ਸਮਾਂ ਵਟਸਐਪ 'ਤੇ ਆਧਾਰਿਤ ਤੁਹਾਡੀਆਂ ਫਰਮਾਇਸ਼ਾਂ ਵਾਲੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ, 12:05 'ਤੇ ਬੱਚਿਆਂ ਦੇ ਦਿਲਾਂ ਦਾ ਅਜ਼ੀਜ਼ ਪ੍ਰੋਗਰਾਮ ਬਾਲ ਜਗਤ, ਜਿਸ ਨੂੰ ਪ੍ਰਸਤੁਤ ਕਰਨਗੇ ਸੁਖਦੀਪ ਸਿੰਘ, ਗੁਰਪ੍ਰੀਤ ਕੌਰ। ਦਿਨੇ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2:00 ਤੋਂ ਲੈ ਕੇ 2:15 ਤੱਕ ਦਾ ਸਮਾਂ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ। ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਹਰਦੇਵ ਸਿੰਘ ਲਾਲ ਬਾਈ ਕਵੀਸ਼ਰ ਅਤੇ ਸਾਥੀਆਂ ਨੂੰ ਸੁਣੋਗੇ। 2:00 ਦੇ ਸ਼ੁਰੂ 'ਚ ਮੁੱਖ ਖਬਰਾਂ ਤੋਂ ਬਾਅਦ 4:02 'ਤੇ ਪ੍ਰੋਗਰਾਮ ਹੋਏਗਾ ਸਿਰਜਣਾ। ਸਾਹਿਤਕ ਅਕਾਦਮੀ 2025 ਜੇਤੂ ਹਰਜਿੰਦਰ ਪਾਲ ਜਿੰਦਰ ਹੋਣਾ ਦੇ ਨਾਲ ਡਾਕਟਰ ਸ਼ਰਨਜੀਤ ਕੌਰ ਹੋਣਾ ਦੀ ਗੱਲਬਾਤ ਇਸ ਪ੍ਰੋਗਰਾਮ ਦੇ ਤਹਿਤ ਸੁਣਵਾਈ ਜਾਏਗੀ। ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਝੋਨੇ ਦੀ ਬਿਜਾਈ ਇਸ ਵਿਸ਼ੇ 'ਤੇ ਡਾਕਟਰ ਰਕੇਸ਼ ਕੁਮਾਰ ਜਾਣਕਾਰੀ ਦੇਣਗੇ, ਹੋਰ ਗੀਤ ਸੰਗੀਤ ਵੀ ਹੋਏਗਾ। 7:40 'ਤੇ ਵਗਦੇ ਪਾਣੀ ਇਸ ਪ੍ਰੋਗਰਾਮ ਤਹਿਤ ਪੰਜਾਬੀ ਕਵਿਤਾ ਪਾਠ ਸੁਣਵਾਇਆ ਜਾਏਗਾ

0: ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਸੋਹਣੀ ਸਵੇਰ।

ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਐਤਵਾਰ ਦੀ ਇਸ ਸੋਹਣੀ ਸਵੇਰ 'ਚ ਤੁਹਾਡਾ ਸਾਰਿਆਂ ਦਾ ਦਿਲੋਂ ਸਵਾਗਤ ਕਰਦੇ ਹਾਂ। ਸਵੇਰ ਦਾ ਵੇਲਾ ਜਦੋਂ ਸੂਰਜ ਦੀ ਪਹਿਲੀ ਕਿਰਨ ਧਰਤੀ ਨੂੰ ਛੂੰਦੀ ਹੈ, ਚੁੰਮਦੀ ਹੈ, ਪੰਛੀਆਂ ਦੀ ਚਹਿਚਹਾਹਟ, ਹਵਾ ਦੀ ਠੰਡੀ ਲਹਿਰ ਅਤੇ ਚਾਹ ਦੀ ਖੁਸ਼ਬੂ, ਇਹ ਉਹ ਪਲ ਨੇ ਜਿੱਥੇ ਜ਼ਿੰਦਗੀ ਹੌਲੀ ਜਿਹੀ ਮੁਸਕਰਾਉਂਦੀ ਹੈ, ਗੁਨਗੁਨਾਉਂਦੀ ਹੈ। ਅਤੇ ਅੱਜ ਐਤਵਾਰ ਦਾ ਦਿਨ, ਐਤਵਾਰ ਦਾ ਦਿਨ ਆਰਾਮ ਦਾ ਨਹੀਂ, ਆਪਣੇ ਆਪ ਨਾਲ ਮਿਲਣ ਦਾ ਦਿਨ। ਅਤੇ ਬਾਹਰ ਮੌਸਮ ਬਿਲਕੁਲ ਖੁਸ਼ਗਵਾਰ, ਠੰਡੀ ਮਿੱਠੀ ਹਵਾ ਅਤੇ ਨਾਲ ਹੀ ਨਾਲ ਥੋੜ੍ਹੀ ਜਿਹੀ ਬੌਛਾਰ। ਖੂਬਸੂਰਤ ਜਿਹਾ ਇਹ ਦਿਨ ਐਤਵਾਰ ਦੀ ਸਵੇਰ ਆਈ, ਖੁਸ਼ਬੂ ਖੁਸ਼ੀਆਂ ਦੀ ਲਿਆਈ। ਨਾ ਸਕੂਲ ਦੀ ਕੋਈ ਚਲਦੀ, ਨਾ ਕੰਮ ਦੀ ਕੋਈ ਲੜਾਈ, ਚਾਹ ਦੀ ਚੁਸਕੀ, ਸੂਰਜ ਦੀ ਰੋਸ਼ਨੀ, ਠੰਡੀ ਮਿੱਠੀ ਹਵਾ, ਦਿਲ ਨੂੰ ਮਿਲਿਆ ਆਰਾਮ ਦੀ ਦਵਾਈ। ਐਤਵਾਰ ਕਹਿੰਦਾ ਹੌਲੀ ਹੌਲੀ ਕਿ ਜੀ ਲੈ ਭਰਪੂਰ, ਜ਼ਿੰਦਗੀ ਕੋਈ ਦੌੜ ਨਹੀਂ ਹੈ ਭਾਈ। ਸੋ ਇਸ ਖੂਬਸੂਰਤ ਮੌਸਮ ਦੇ ਵਿੱਚ ਇਸ ਦਿਨ ਦੀ ਸ਼ੁਰੂਆਤ ਇਸ ਬਹਾਰ ਜਿਹੇ ਗੀਤ ਦੇ ਨਾਲ।

ਸਰੂਤਿਓ, ਹਰ ਦਿਨ ਆਪਣੇ ਅੰਦਰ ਕੋਈ ਨਾ ਕੋਈ ਕਹਾਣੀ ਸਾਂਭੀ ਬੈਠਾ ਹੈ, ਕੁਝ ਸੰਭਾਲੀ ਬੈਠਾ ਹੈ। ਅਤੇ ਅੱਜ 3 ਮਈ ਦਾ ਇਹ ਦਿਨ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਨਾਲ ਲੈ ਕੇ ਆਇਆ। ਸਭ ਤੋਂ ਪਹਿਲਾਂ ਅੱਜ ਦੁਨੀਆ ਭਰ ਦੇ ਵਿੱਚ ਵਰਲਡ ਪ੍ਰੈਸ ਫਰੀਡਮ ਡੇ ਮਨਾਇਆ ਜਾ ਰਿਹਾ ਹੈ। ਸੱਚ ਬੋਲਣ ਅਤੇ ਸੱਚ ਲਿਖਣਾ ਕਿੰਨਾ ਜ਼ਰੂਰੀ ਹੈ। ਮੀਡੀਆ ਦੀ ਆਜ਼ਾਦੀ ਲੋਕਤੰਤਰ ਦੀ ਤਾਕਤ 'ਚ ਹੁੰਦੀ ਹੈ। ਇੰਨਾ ਹੀ ਨਹੀਂ, ਅੱਜ ਹੈ 1933 ਨੂੰ ਪਹਿਲੀ ਵਾਰ ਦੁਨੀਆ ਵਿੱਚ ਫਲਾਈਟ ਓਵਰ ਮਾਊਂਟੇਨ ਐਵਰੈਸਟ ਸਫਲ ਹੋਇਆ ਦਿਨ। ਇਸ ਨਾਲ ਮਨੁੱਖੀ ਹਿੰਮਤ ਅਤੇ ਵਿਗਿਆਨ ਦੀ ਤਾਕਤ ਦਾ ਪ੍ਰਮਾਣ ਵੀ ਮਿਲਿਆ ਸੀ। ਅੱਜ ਦਾ ਹੀ ਉਹ ਦਿਨ ਹੈ ਜਦੋਂ 1913 ਨੂੰ ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ ਚੰਦਰ ਰਿਲੀਜ਼ ਹੋਈ ਸੀ। ਇਸ ਨੂੰ ਭਾਰਤੀ ਸਿਨੇਮਾ ਦੀ ਸ਼ੁਰੂਆਤ ਵੀ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ, ਅੱਜ ਹੈ ਵਰਲਡ ਲਾਫਟਰ ਡੇ। ਬਿਲਕੁਲ ਜੀ, ਜਿਹੜਾ ਕਹਿੰਦਾ ਹੱਸਣਾ ਬਹੁਤ ਜ਼ਰੂਰੀ ਹੈ ਅਤੇ ਹੱਸਣਾ ਹੀ ਅਸਲ ਮੈਡੀਸਨ ਵੀ ਹੈ। ਖੈਰ, ਬਹੁਤ ਸਾਰੇ ਦਿਨ ਨੇ ਅੱਜ ਜਿਨ੍ਹਾਂ ਦੇ ਬਾਰੇ ਗੱਲਬਾਤ ਕਰਨੀ ਹੈ ਪ੍ਰੋਗਰਾਮ ਦੇ ਵਿੱਚ, ਪਰ ਪਹਿਲਾਂ ਸੁਣਾ ਵੀ ਦੇਣਾ ਹੈ ਤੁਹਾਨੂੰ ਇਹ ਖੂਬਸੂਰਤ ਗੀਤ।

ਉਕ ਤੰਤਰ ਦੀ ਹਰ ਮੈਦਾਨ ਫਤਿਹ ਜਿਹੜੀ ਹੈ ਉਦੋਂ ਹੁੰਦੀ ਹੈ ਜਦੋਂ ਉੱਥੇ ਪ੍ਰੈਸ ਦੀ ਆਜ਼ਾਦੀ ਹੋਏ ਅਤੇ ਅੱਜ ਦਾ ਦਿਨ ਯਾਨੀ ਕਿ ਵਰਲਡ ਪ੍ਰੈਸ ਫਰੀਡਮ ਡੇ ਹੈ। ਕਲਮ ਚੁੱਕੀ ਜਦ ਸੱਚ ਲਈ ਡਰ ਦੇ ਸਾਏ ਦੂਰ ਹੋ ਗਏ, ਝੂਠ ਦੇ ਕਿਲੇ ਟਹਿ ਗਏ ਸਾਰੇ, ਸੱਚ ਦੇ ਦੀਵੇ ਜਗਮਗ ਹੋ ਗਏ। ਨਾ ਰੁਕ ਸਕੀ ਇਹ ਆਵਾਜ਼ ਕਦੇ, ਨਾ ਚੁੱਕ ਸਕੀ ਕਿਸੇ ਜ਼ੋਰ ਦੇ ਨਾਲ, ਪ੍ਰੈਸ ਦੀ ਆਜ਼ਾਦੀ ਕਹਿੰਦੀ ਹੈ ਸੱਚ ਬੋਲਣਾ ਹੈ ਹਰ ਠੋਰ ਦੇ ਨਾਲ। ਜੋ ਲਿਖਦਾ ਏ ਲੋਕਾਂ ਲਈ, ਉਹੀ ਬਣਦਾ ਏ ਸੱਚ ਦਾ ਸਾਥੀ। ਉਸਦੀ ਕਲਮ ਨਹੀਂ ਸਿਰਫ ਸਿਆਹੀ, ਉਹ ਬਣਦੀ ਹੈ ਇਨਸਾਫ ਦੀ ਰਾਖੀ। ਚੁੱਪ ਨਾ ਰਹੀਏ, ਡਰ ਨਾ ਮੰਨੀਏ, ਸੱਚ ਦੇ ਰਾਹ 'ਤੇ ਤੁਰਦੇ ਜਾਈਏ। ਪ੍ਰੈਸ ਦੀ ਆਜ਼ਾਦੀ ਸਾਡੇ ਹੱਕ ਲਈ, ਇਸ ਨੂੰ ਹਮੇਸ਼ਾ ਬਚਾਈਏ। ਜੀ ਹਾਂ, ਪ੍ਰੈਸ ਦੀ ਆਜ਼ਾਦੀ, ਮੀਡੀਆ ਦੀ ਆਜ਼ਾਦੀ, ਕਿਉਂਕਿ ਮੀਡੀਆ ਨਾ ਹੋਏ ਤਾਂ ਲੋਕਾਂ ਨੂੰ ਸਹੀ ਗਲਤ ਦਾ ਪਤਾ ਕਿੱਥੋਂ ਲੱਗੇ? ਉਹ ਸਾਰੀਆਂ ਖਬਰਾਂ, ਉਹ ਸਾਰੀਆਂ ਗੱਲਾਂ ਤੁਹਾਡੇ ਤੱਕ ਪਹੁੰਚਾ ਰਹੀ ਹੈ ਇਹ ਪ੍ਰੈਸ ਮਾਧਿਅਮ। ਲਿਖਦੀ ਮਾਧਿਅਮ, ਸੁਣਾਉਣ ਦਾ ਮਾਧਿਅਮ, ਤੁਹਾਡੇ ਨਾਲ ਜੁੜਨ ਦਾ। ਕਲਮ ਦੇ ਸੱਚ ਦੀ ਇਹ ਖੂਬਸੂਰਤ ਕਵਿਤਾ ਵੀ ਹੁਣੇ ਆਪਾਂ ਪੜ੍ਹੀਏ। ਦੁਨੀਆ ਵਿੱਚ ਨਿਆਂ ਦੀ ਰੋਸ਼ਨੀ ਕਦੇ ਘੱਟ ਨਹੀਂ ਹੁੰਦੀ ਜੇਕਰ ਕਲਮ ਸੱਚ ਲਿਖਦੀ ਹੈ। ਅਤੇ ਇਸ ਲਈ ਅੱਜ ਦਾ ਇਹ ਦਿਨ ਬਹੁਤ ਹੀ ਖਾਸ ਹੈ। ਅਤੇ ਕਹਿੰਦਾ ਹੈ ਉਹਨਾਂ ਸਾਰੇ ਮੁਲਾਜ਼ਮਾਂ ਨੂੰ, ਉਹਨਾਂ ਸਾਰੇ ਜਿਹੜੇ ਇਸ ਦੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਚਾਹੇ ਛੋਟੇ ਤੋਂ ਛੋਟਾ ਕੰਮ ਕਰ ਰਹੇ ਨੇ, ਚਾਹੇ ਵੱਡੇ ਤੋਂ ਵੱਡਾ ਕੰਮ ਕਰ ਰਹੇ ਨੇ, ਜਿਹੜੇ ਵੀ ਪ੍ਰੈਸ ਦੇ ਨਾਲ ਸਾਨੂੰ ਦੇ ਰਹੇ ਨੇ ਸਾਰੇ ਜਹਾਨ ਦੀਆਂ ਜਾਣਕਾਰੀਆਂ, ਜਿਹੜੀ ਪਲ ਪਲ ਦੀ ਖਬਰ ਸਾਡੇ ਤੱਕ ਪਹੁੰਚਾ ਰਹੇ ਨੇ, ਉਹਨਾਂ ਨੂੰ ਸਲਾਮ ਕਰਨ ਦਾ ਦਿਨ ਹੈ। ਉਹਨਾਂ ਦੀ ਹਿੰਮਤ ਨੂੰ ਸਲਾਮ ਕਰਨ ਦੇ ਦਿਨ ਹੈ, ਕਿਉਂਕਿ ਇਹ ਵੀ ਕਿਸੇ ਯੋਧਾ ਤੋਂ ਘੱਟ ਨਹੀਂ ਨੇ ਜਿਹੜੇ ਹਰ ਥਾਂ ਹਰ ਘਟਨਾ ਦੇ ਉੱਤੇ ਸਮੇਂ ਰਹਿੰਦਿਆਂ ਪਹੁੰਚ ਜਾਂਦੇ ਨੇ ਅਤੇ ਸਾਡੇ ਤੱਕ ਸੱਚੇ ਸੁਨੇਹੇ ਪਹੁੰਚਾਉਂਦੇ ਨੇ। ਅਤੇ ਸੱਚੀਆਂ ਖਬਰਾਂ ਦੇ ਲਈ ਤਾਂ ਆਕਾਸ਼ਵਾਣੀ ਜਿਹੜਾ ਹੈ ਉਹ ਹਮੇਸ਼ਾ ਹੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਰਹਿੰਦਾ ਹੈ। ਵੈਸੇ ਤੁਸੀਂ ਸਾਡਾ ਕੱਲ੍ਹ ਜਿਹੜਾ 10 ਵਜੇ ਪ੍ਰੋਗਰਾਮ ਆਇਆ ਸੀ ਉਹ ਵੀ ਸੁਣਿਆ ਸੀ ਨਾ? ਕੱਲ੍ਹ ਤੁਸੀਂ ਸਾਡਾ ਮੀਡੀਆ 'ਤੇ ਵਿਸ਼ੇਸ਼ ਵਿਚਾਰ ਚਰਚਾ ਵਾਲਾ ਪ੍ਰੋਗਰਾਮ ਸੋਸ਼ਲ ਮੀਡੀਆ ਬਨਾਮ ਰਵਾਇਤੀ ਮੀਡੀਆ ਸੁਣਿਆ, ਜਿਹਦੇ ਵਿੱਚ ਰਮਨਪ੍ਰੀਤ ਕੌਰ ਹੁਣਾਂ ਨੇ, ਰਾਜੀਵ ਭਾਸਕਰ, ਬਲਜੀਤ ਬਰਾੜ ਹੁਣਾਂ ਦੇ ਨਾਲ ਵਿਚਾਰ ਚਰਚਾ ਕੀਤੀ ਸੀ। ਉਹ ਪ੍ਰੋਗਰਾਮ ਬਹੁਤ ਹੀ ਖਾਸ ਸੀਗਾ ਕਿਉਂਕਿ ਰਵਾਇਤੀ ਜਿਹੜਾ ਮੀਡੀਆ ਅਤੇ ਅੱਜ ਦਾ ਜਿਹੜਾ ਸੋਸ਼ਲ ਮੀਡੀਆ, ਉਸਦੇ ਬਾਰੇ ਵੀ ਉਸਦੇ ਵਿੱਚ ਬਹੁਤ ਸਾਰੀ ਜਾਣਕਾਰੀ ਤੁਸੀਂ ਲਈ। ਅਤੇ ਬਿਲਕੁਲ ਇਹ ਨਿਕਲ ਕੇ ਆਉਂਦਾ ਹੈ ਕਿ ਅਸੀਂ ਮੀਡੀਆ ਜਿਹੜਾ ਪ੍ਰੈਸ ਦੇ ਨਾਲ, ਇਸਦੀ ਫਰੀਡਮ ਦੇ ਨਾਲ ਜਦ ਤੱਕ ਸਾਂਝ ਨਹੀਂ ਕਰਾਂਗੇ, ਉਦੋਂ ਤੱਕ ਅਸਲ ਤਸਵੀਰ ਜਿਹੜੀ ਹੈ ਉਹ ਕਿਸੇ ਦੇ ਵੀ ਸਾਹਮਣੇ ਨਹੀਂ ਆ ਪਾਏਗੀ। ਸੋ ਇਸਦੀ ਆਜ਼ਾਦੀ ਜਿਹੜੀ ਹੈ ਉਹ ਸਾਡਾ ਹੱਕ ਹੈ ਅਤੇ ਸਹੀ ਖਬਰ ਸਾਡੇ ਤੱਕ ਪਹੁੰਚੇ ਇਹ ਵੀ ਸਾਡਾ ਹੱਕ ਹੈ। ਸੋ ਇਸਦੀ ਲਈ ਹਮੇਸ਼ਾ ਹੀ, ਇਸਦੀ ਆਜ਼ਾਦੀ ਦੇ ਲਈ ਹਮੇਸ਼ਾ ਹੀ ਅਸੀਂ ਖੜ੍ਹੇ ਰਹੀਏ ਅਤੇ ਇਹਨਾਂ ਸਾਰੇ ਯੋਧਾ ਰੂਪੀ, ਚਾਹੇ ਉਹ ਰਿਪੋਰਟਰ ਹੋਣ, ਚਾਹੇ ਉਹ ਪ੍ਰੈਸ ਨਾਲ ਜੁੜੇ ਹੋਰ ਕੰਮ ਕਰ ਰਹੇ ਨੇ, ਉਹਨਾਂ ਨੂੰ ਸਲਾਮ ਕਰੀਏ ਜਿਹੜੇ ਸਾਡੇ ਤੱਕ ਸਹੀ ਖਬਰਾਂ ਪਹੁੰਚਾ ਰਹੇ ਨੇ। ਅਤੇ ਇੱਕ ਸਲਾਮ ਆਕਾਸ਼ਵਾਣੀ ਦੇ ਨਾਮ ਵੀ, ਕਿਉਂਕਿ ਸੱਚੀ ਖਬਰ ਦੇ ਲਈ ਆਕਾਸ਼ਵਾਣੀ 'ਤੇ ਹਮੇਸ਼ਾ ਤੋਂ ਹੀ ਸਾਰੇ ਭਰੋਸਾ ਕਰਦੇ ਆਏ ਨੇ ਅਤੇ ਆਕਾਸ਼ਵਾਣੀ ਨੇ ਬਖੂਬੀ ਇਸ ਭਰੋਸੇ ਨੂੰ ਕਾਇਮ ਵੀ ਰੱਖਿਆ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਇਹ ਗੀਤ

ਬਿਲਕੁਲ ਜੀ, ਹੱਸਣਾ ਹਸਾਣਾ ਗਮ ਨੂੰ ਭੁਲਾਉਣਾ, ਇਹੀ ਕਹਿ ਰਹੀ ਹੈ ਅੱਜ ਦਾ ਦਿਨ ਵੀ, ਕਿਉਂਕਿ ਅੱਜ ਦਾ ਦਿਨ ਉਹੀ ਹੈ ਜਿਹੜਾ ਕਹਿ ਰਿਹਾ ਹੈ ਕਿ ਸਾਰੇ ਮਿਲ ਜੁਲ ਕੇ ਨਾ ਨਾ ਇਵੇਂ ਨਹੀਂ,

ਬਿਲਕੁਲ, ਹੱਸਣਾ ਮੁਸਕਰਾਉਣਾ ਜ਼ਿੰਦਗੀ ਦੇ ਵਿੱਚ ਬੜਾ ਜ਼ਰੂਰੀ ਹੈ, ਨਹੀਂ ਤਾਂ ਜ਼ਿੰਦਗੀ ਨੀਰਾ ਸਜਾਪੇਗੀ। ਅਤੇ ਹੱਸਣ ਮੁਸਕਰਾਉਣ ਦੇ ਲਈ ਬੱਚਿਆਂ ਤੋਂ ਬੜੇ ਬਿਹਤਰ ਤਰੀਕੇ ਦੇ ਨਾਲ ਸਿੱਖਿਆ ਜਾ ਸਕਦਾ ਹੈ। ਅਤੇ ਸਾਡੇ ਵਿੱਚੋਂ ਕਈ ਨੇ ਜਿਹੜੇ ਖੁੱਲ੍ਹ ਕੇ ਹੱਸਦੇ ਨੇ, ਅਤੇ ਉਹਨਾਂ ਦਾ ਹਾਸਾ ਬੜਾ ਉੱਚਾ ਵੀ ਹੁੰਦਾ। ਪਰ ਇਹ ਹਾਸਾ ਜਿੱਥੇ ਸਾਰੀਆਂ ਸਾਡੀਆਂ ਨਾੜੀਆਂ ਖੋਲ੍ਹ ਦਿੰਦਾ, ਸਾਡੀ ਅੰਦਰ ਤੱਕ ਹਵਾ ਦੇ ਜਾਂਦਾ, ਉੱਥੇ ਦੇਖਣ ਵਾਲਿਆਂ ਨੂੰ ਵੀ ਖੁਸ਼ੀ ਦੇ ਜਾਂਦਾ। ਹਰ ਮਜ਼ਾਕ

ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ, ਜਿਸ ਨੂੰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਈ ਹੁਣ ਗੱਲ ਕਰਦੇ ਹਾਂ ਉਸ ਫਿਲਮ ਦੀ ਜਿਹੜੀ ਭਾਰਤੀ ਹਿੰਦੀ ਫਿਲਮ ਸਿਨੇਮਾ ਦੀ ਪਹਿਲੀ ਫੀਚਰ ਫਿਲਮ ਮੰਨੀ ਜਾਂਦੀ ਹੈ, ਜਿਸ ਕਰਕੇ ਦਾਦਾ ਸਾਹਿਬ ਫਾਲਕੇ ਨੂੰ ਫਾਦਰ ਆਫ ਇੰਡੀਅਨ ਸਿਨੇਮਾ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਇਹ ਫਿਲਮ ਡਾਇਰੈਕਟ ਕੀਤੀ। ਅੱਜ ਦੇ ਹੀ ਦਿਨ 1913 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ, ਬਿਨਾਂ ਆਵਾਜ਼ਾਂ ਵਾਲੀ ਫਿਲਮ। ਜੀ ਹਾਂ, ਸਾਇਲੈਂਟ ਫਿਲਮ, ਲਗਭਗ 40 ਮਿੰਟ ਦੀ ਇਹ ਫਿਲਮ ਸੀ। ਇਹ ਫਿਲਮ ਰਾਜਾ ਹਰੀਸ਼ ਚੰਦਰ ਦੀ ਕਹਾਣੀ 'ਤੇ ਆਧਾਰਿਤ। ਰਾਜਾ ਹਰੀਸ਼ ਚੰਦਰ ਜੀ ਇੱਕ ਐਸੇ ਰਾਜਾ ਸੀ ਜੋ ਹਮੇਸ਼ਾ ਸੱਚ ਬੋਲਦੇ ਸੀ, ਕਦੇ ਵੀ ਝੂਠ ਨਹੀਂ ਬੋਲਿਆ। ਆਪਣੇ ਵਾਅਦੇ ਲਈ ਸਭ ਕੁਝ ਤਿਆਗ ਦਿੱਤਾ। ਉਹਨਾਂ ਨੇ ਆਪਣਾ ਰਾਜ, ਪਰਿਵਾਰ ਸਭ ਛੱਡ ਦਿੱਤਾ, ਪਰ ਸੱਚ 'ਤੇ ਇਮਾਨਦਾਰੀ ਨਹੀਂ ਛੱਡੀ। ਉਸੇ ਸਮੇਂ ਜਿਹੜਾ ਇਹ ਟਾਈਮ ਸੀ, ਉਸ ਵੇਲੇ ਮਹਿਲਾ ਅਧਿਆਪਕ ਜਿਹੜੀਆਂ ਅਦਾਕਾਰ

ਰਾਣੀ ਉਹ ਨਹੀਂ ਹੁੰਦੀਆਂ ਸੀ। ਇਸ ਲਈ ਇਸ ਫਿਲਮਾਂ ਦੇ ਵਿੱਚ ਜਿਹੜਾ ਔਰਤ ਦਾ ਰੋਲ ਸੀ ਨਾ, ਉਹ ਵੀ ਮਰਦਾਂ ਨੇ ਨਿਭਾਇਆ ਸੀ। ਇਹ ਫਿਲਮ ਬਣਾਉਣੀ ਬਹੁਤ ਔਖੀ ਸੀ ਕਿਉਂਕਿ ਨਾ ਕੋਈ ਮਾਡਰਨ ਕੈਮਰਾ, ਨਾ ਕੋਈ ਸਾਊਂਡ ਸਿਸਟਮ, ਬਸ ਮੈਨੂਅਲ ਸ਼ੂਟ ਕੀਤਾ ਗਿਆ ਸੀ। ਇਸ ਫਿਲਮ ਨਾਲ ਹੀ ਭਾਰਤੀ ਫਿਲਮ ਇੰਡਸਟਰੀ ਦੀ ਸ਼ੁਰੂਆਤ ਹੋਈ। ਅੱਜ ਦਾ ਬੋਲੀਵੁੱਡ, ਟੋਲੀਵੁੱਡ, ਸਭ ਦੀ ਜੜ੍ਹ ਇੱਥੋਂ ਹੀ ਸ਼ੁਰੂ ਹੋਈ ਸੀ। ਅੱਜ ਜਿਹੜੀਆਂ ਫਿਲਮਾਂ ਅਸੀਂ ਦੇਖਦੇ ਹਾਂ, ਉਹਨਾਂ ਦਾ ਪਹਿਲਾ ਜਿਹੜਾ ਕਦਮ ਹੈ ਉਹ ਰਾਜਾ ਹਰੀਸ਼ ਚੰਦਰਾ ਨੂੰ ਹੀ ਮੰਨਿਆ ਜਾਂਦਾ ਹੈ। ਇੱਕ ਐਸੀ ਕਹਾਣੀ ਜੋ ਸਿਖਾਉਂਦੀ ਸੀ ਕਿ ਸੱਚ ਦੀ ਤਾਕਤ ਕਦੇ ਘੱਟ ਨਹੀਂ ਹੁੰਦੀ। ਅਤੇ ਅੱਜ ਇਸੇ ਦਿਨ ਨੂੰ ਅਸੀਂ ਮਨਾ ਰਹੇ ਹਾਂ ਵਰਲਡ ਪ੍ਰੈਸ ਫਰੀਡਮ ਡੇ ਦੇ ਵਜੋਂ ਵੀ, ਜਿਹੜਾ ਬਖੂਬੀ ਸਾਨੂੰ ਦੱਸਦਾ ਹੈ ਕਿ ਸੱਚ ਪਹੁੰਚਾਉਣਾ ਕਿੰਨਾ ਜ਼ਰੂਰੀ ਹੈ, ਸੱਚ ਦੱਸਣਾ ਕਿੰਨਾ ਜ਼ਰੂਰੀ ਹੈ ਅਤੇ ਸੱਚ ਲਿਖਣਾ ਕਿੰਨਾ ਜ਼ਰੂਰੀ ਹੈ। ਬਈ ਵਾਕੀ ਇਹ ਦੋ ਦਿਨ, ਇਹ ਦੋ ਘਟਨਾਵਾਂ ਜਿਹੜੀਆਂ ਆਪਸ ਵਿੱਚ ਕਿਤੇ ਨਾ ਕਿਤੇ ਮੇਲ ਖਾਂਦੀਆਂ ਨੇ, ਕਿਤੇ ਨਾ ਕਿਤੇ ਗਹਿਰਾ ਸੰਬੰਧ ਦੱਸਦੀਆਂ ਨੇ, ਕਿਉਂਕਿ ਪਹਿਲੀ ਫਿਲਮ ਅਤੇ ਉਹ ਵੀ ਸੱਚ 'ਤੇ ਪੂਰੀ ਤਰ੍ਹਾਂ ਨਿਰਭਰ। ਅਤੇ ਉਦੋਂ ਇਹ ਵੀ ਕਿਹਾ ਜਾਂਦਾ ਸੀ ਸੱਤਿਆਵਾਦੀ ਰਾਜਾ ਹਰੀਸ਼ ਚੰਦਰ। ਇਸੇ ਕਰਕੇ ਜਿਹੜਾ ਮੀਡੀਆ ਹੈ ਉਹਦਾ ਵੀ ਸੱਚਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਹੀ ਖਬਰ ਦੇ ਨਾਲ ਹੀ ਜਿਹੜਾ ਲੋਕਾਂ ਤੱਕ ਅਸਲ ਤਸਵੀਰ ਹੈ ਉਹ ਹੀ ਪਹੁੰਚਾਈ ਜਾ ਸਕਦੀ ਹੈ। ਅਤੇ ਇੱਥੇ ਇੱਕ ਹੋਰ ਗੱਲ, ਹਿੰਦੀ ਪੱਤਰਕਾਰਿਤਾ ਦੇ 200 ਸਾਲ, 30 ਮਈ 1826 ਨੂੰ ਕੋਲਕਾਤਾ ਵਿੱਚ ਦੇਸ਼ ਦਾ ਪਹਿਲਾ ਹਿੰਦੀ ਅਖਬਾਰ ਸ਼ੁਰੂ ਹੋਇਆ ਸੀ। ਅਤੇ ਇਹ ਪਰੰਪਰਾ ਜਿਹੜੀ ਹੈ ਚੱਲਦੀ ਆ ਰਹੀ ਹੈ ਸੱਚ ਦੇ ਨਾਤੇ। ਖੈਰ, ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ ਅਤੇ ਪ੍ਰੋਗਰਾਮ ਦੇ ਵਿੱਚ ਵੇਲਾ ਹੁਣ ਅਗਲੇ ਗੀਤ ਦਾ। ਸੋ ਇਸ ਗੀਤ ਤੋਂ ਬਾਅਦ ਆ ਕੇ ਸਮੇਟਦੇ ਹਾਂ ਇਸ ਪ੍ਰੋਗਰਾਮ ਨੂੰ।

ਵਿੱਚ ਲੈ ਕੇ ਕੱਲ੍ਹ ਹਾਰਮਸ ਪਣਜੋੜ ਤੋਂ ਸੁਰੱਖਿਅਤ ਢੰਗ ਨਾਲ ਲੰਘ ਗਿਆ ਹੈ। ਅਧਿਕਾਰਤ ਹਲਕਿਆਂ ਮੁਤਾਬਿਕ ਇਸ ਦੇ ਇਸ ਮਹੀਨੇ ਦੀ 13 ਤਰੀਕ ਨੂੰ ਵਿਸ਼ਾਖਾਪਟਨਮ ਪਹੁੰਚਣ ਦੀ ਉਮੀਦ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਜਰਮਨੀ ਵਿੱਚ ਆਪਣੀ ਫੌਜੀ ਮੌਜੂਦਗੀ ਨੂੰ ਕਾਫ਼ੀ ਘਟਾ ਦੇਵੇਗਾ। ਇਸ ਨਾਲ ਜਰਮਨ ਚਾਂਸਲਰ ਫੈਡਰਿਕ ਮਰਜ਼ ਨਾਲ ਅਮਰੀਕਾ ਦਾ ਵਿਵਾਦ ਹੋਰ ਵੀ ਵੱਧ ਗਿਆ ਹੈ। ਸ਼੍ਰੀ ਟਰੰਪ ਯੂਰਪੀ ਸੁਰੱਖਿਆ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪੈਂਟਾਗਨ ਨੇ ਸ਼ੁੱਕਰਵਾਰ ਨੂੰ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਜਰਮਨੀ ਤੋਂ ਕਰੀਬ 5,000 ਫੌਜੀ ਵਾਪਸ ਬੁਲਾਏਗਾ। ਸ਼ਨਿਚਰਵਾਰ ਨੂੰ ਇਸ ਕਦਮ ਪਿੱਛੇ ਕਾਰਨ ਪੁੱਛੇ ਜਾਣ 'ਤੇ ਟਰੰਪ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਅਤੇ ਕਿਹਾ ਕਿ ਹੋਰ ਵੀ ਵੱਡੀਆਂ ਕਟੌਤੀਆਂ ਆਉਣ ਵਾਲੀਆਂ ਨੇ। ਇਸ ਤੋਂ ਪਹਿਲਾਂ ਜਰਮਨ ਰੱਖਿਆ ਮੰਤਰੀ ਬੋਰਿਸ ਪੇਸਟੋਰੀਅਸ ਨੇ ਕਿਹਾ ਸੀ ਕਿ ਜਰਮਨੀ ਵਿੱਚ ਅਮਰੀਕੀ ਫੌਜਾਂ ਦੀ ਯੋਜਨਾਬੱਧ ਕਟੌਤੀ ਯੂਰਪ ਨੂੰ ਆਪਣੇ ਬਚਾਅ ਪੱਖ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗੀ। ਜਰਮਨੀ ਵਿੱਚ ਅਮਰੀਕੀ ਫੌਜ ਦੀ ਮੌਜੂਦਗੀ ਦੂਜੀ ਆਲਮੀ ਜੰਗ ਤੋਂ ਬਾਅਦ ਸ਼ੁਰੂ ਹੋਈ ਸੀ ਅਤੇ 1960 ਦੇ ਦਹਾਕੇ ਵਿੱਚ ਸੀਤ ਯੁੱਧ ਦੌਰਾਨ ਆਪਣੇ ਸਿਖਰ 'ਤੇ ਪਹੁੰਚ ਗਈ ਸੀ। ਜਰਮਨੀ ਵਿੱਚ ਅਮਰੀਕੀ ਫੌਜ ਦੀ ਤੈਨਾਤੀ ਯੂਰਪ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹੈ। ਜਰਮਨੀ ਵਿੱਚ ਇਸ ਸਮੇਂ ਅਮਰੀਕਾ ਦੇ ਕਰੀਬ 36,000 ਫੌਜੀ ਨੇ, ਜਦੋਂ ਕਿ ਇਟਲੀ ਵਿੱਚ ਕਰੀਬ 12,000 ਅਤੇ ਬ੍ਰਿਟੇਨ ਵਿੱਚ ਕਰੀਬ 10,000 ਫੌਜੀ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਆਰ ਬਾਲਾ ਸੁਬਰਾਮਨਿਅਮ ਅਤੇ ਡਾਕਟਰ ਜੋਰਾ ਮੰਨਿਆ ਨੂੰ ਨੀਤੀ ਆਯੋਗ ਦੇ ਪੂਰੇ ਸਮੇਂ ਦੇ ਮੈਂਬਰਾਂ ਵਜੋਂ ਨਿਯੁਕਤੀ ਕੀਤੇ ਜਾਣ 'ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਭਰਵਾਂ ਤਜਰਬਾ ਅਤੇ ਵੱਖ ਵੱਖ ਮੁੱਦਿਆਂ ਦੀ ਡੂੰਘੀ ਸਮਝ ਨੀਤੀ ਨਿਰਮਾਣ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗੀ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਯੋਗਦਾਨ ਵੱਖ ਵੱਖ ਖੇਤਰਾਂ ਵਿੱਚ ਨਵੀਨਤਾ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੇ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਆਉਣ ਵਾਲੇ ਕਾਰਜਕਾਲ ਦੀ ਚੰਗੀ ਕਾਮਨਾ ਕੀਤੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਿੱਧ ਗੀਤਕਾਰ, ਲੇਖਕ ਅਤੇ ਸੰਚਾਰ ਮਾਹਰ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਲੋਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਸ਼੍ਰੀ ਜੋਸ਼ੀ ਇੱਕ ਦੁਰਲੱਭ ਰਚਨਾਤਮਕ ਭਾਵਨਾ ਵਾਲੇ ਵਿਅਕਤੀ ਨੇ ਜੋ ਦੁਨੀਆ ਭਰ ਵਿੱਚ ਇਸ਼ਤਿਹਾਰਬਾਜ਼ੀ, ਸਾਹਿਤ ਕਲਾ ਅਤੇ ਸਿਨੇਮਾ ਜਗਤ ਵਿੱਚ ਚੰਗੀ ਤਰ੍ਹਾਂ ਜਾਣੇ ਜਾਂਦੇ ਨੇ। ਇਸ ਤੋਂ ਪਹਿਲਾਂ ਸ਼੍ਰੀ ਜੋਸ਼ੀ ਮੁੰਬਈ ਵਿੱਚ ਫਿਲਮ ਪ੍ਰਮਾਣੀਕਰਨ ਬਾਰੇ ਕੇਂਦਰੀ ਬੋਰਡ ਦੇ ਚੇਅਰਪਰਸਨ ਵਜੋਂ ਸੇਵਾ ਨਿਭਾ ਚੁੱਕੇ ਨੇ। ਅੰਡਰ ਗ੍ਰੈਜੂਏਟ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ ਰਾਸ਼ਟਰੀ ਯੋਗਤਾ ਅਤੇ ਪ੍ਰਵੇਸ਼ ਪ੍ਰੀਖਿਆ ਨੀਟ UG ਅੱਜ ਹੋਏਗੀ। ਪ੍ਰੀਖਿਆ ਅੱਜ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਏਗੀ ਅਤੇ ਸ਼ਾਮ 5 ਵਜੇ ਤੱਕ ਸਮਾਪਤ ਹੋਏਗੀ। ਨੀਟ ਦੇ ਜਾਣਕਾਰੀ ਬੁਲੇਟਿਨ ਮੁਤਾਬਿਕ ਪ੍ਰੀਖਿਆ ਕੇਂਦਰ ਵਿੱਚ ਆਖਰੀ ਦਾਖਲਾ ਦੁਪਹਿਰ ਬਾਅਦ 1:30 ਵਜੇ ਤੱਕ ਦਿੱਤਾ ਜਾਏਗਾ। ਨੀਟ UG 2019 ਤੋਂ ਅੰਡਰ ਗ੍ਰੈਜੂਏਟ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਕਰਾਈ ਜਾ ਰਹੀ ਹੈ ਅਤੇ ਇਸ ਦੀ ਪ੍ਰਵਾਨਗੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਵੱਲੋਂ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੈੱਲ ਬ੍ਰੌਡਕਾਸਟ ਪ੍ਰਣਾਲੀ ਅਤੇ ਆਮ ਚੇਤਾਵਨੀ ਪ੍ਰੋਟੋਕਾਲ ਵਰਗੀਆਂ ਤਕਨਾਲੋਜੀਆਂ ਨੂੰ ਅਪਣਾਉਣ ਨਾਲ ਆਫਤ ਨਾਲ ਨਜਿੱਠਣ ਦੀ ਤਿਆਰੀ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ। ਕੱਲ੍ਹ ਸੈੱਲ ਬ੍ਰੌਡਕਾਸਟ ਚੇਤਾਵਨੀ ਪ੍ਰਣਾਲੀ ਦੀ ਸ਼ੁਰੂਆਤ ਸਮੇਂ ਉਨ੍ਹਾਂ ਕਿਹਾ ਕਿ ਇਹ ਸ਼ਾਸਨ ਵਿੱਚ ਸੁਧਾਰ ਕਰੇਗਾ ਅਤੇ ਹਰੇਕ ਨਾਗਰਿਕ ਨੂੰ ਜਾਣਕਾਰੀ ਤੱਕ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਪਹੁੰਚ ਯਕੀਨੀ ਬਣਾਏਗਾ। ਇਹ ਪ੍ਰਣਾਲੀ ਹੰਗਾਮੀ ਸਥਿਤੀ ਅਤੇ ਕੁਦਰਤੀ ਆਫਤਾਂ ਬਾਰੇ ਚੇਤਾਵਨੀਆਂ ਪ੍ਰਦਾਨ ਕਰੇਗੀ। ਕੇਂਦਰੀ ਦੂਰਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਸੈੱਲ ਬ੍ਰੌਡਕਾਸਟ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਇਸ ਨੂੰ ਦੂਰਸੰਚਾਰ ਵਿਭਾਗ ਦੇ ਅਧੀਨ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਬੈਟਿਕਸ ਵੱਲੋਂ ਆਫਤਾ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਅਥਾਰਟੀ ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਸਵਦੇਸ਼ੀ ਤੌਰ 'ਤੇ ਵਿਕਸਿਤ ਕੀਤਾ ਗਿਆ ਸੀ। ਕੱਲ੍ਹ ਦੇਸ਼ ਭਰ ਵਿੱਚ ਇਸ ਪ੍ਰਣਾਲੀ ਦੀ ਸਫਲਤਾ ਨਾਲ ਜਾਂਚ ਕੀਤੀ ਗਈ। ਦੇਸ਼ ਭਰ ਵਿੱਚ ਮੋਬਾਈਲ ਫੋਨਾਂ 'ਤੇ ਹੰਗਾਮੀ ਚੇਤਾਵਨੀ ਸੰਦੇਸ਼ ਪ੍ਰਸਾਰਿਤ ਕੀਤੇ ਗਏ। ਨਾਗਰਿਕਾਂ ਦੇ ਮੋਬਾਈਲ ਫੋਨਾਂ 'ਤੇ ਸਾਇਰਨ ਚੇਤਾਵਨੀ ਨਾਲ ਇੱਕ ਸੂਚਨਾ ਭੇਜੀ ਗਈ। ਨਵੀਂ ਅਤੇ ਨਵਿਆਉਣਯੋਗ ਊਰਜਾ ਬਾਰੇ ਸਕੱਤਰ ਸੰਤੋਸ਼ ਕੁਮਾਰ ਸਾਰੰਗੀ ਨੇ ਅੱਜ ਅੰਤਰਰਾਸ਼ਟਰੀ ਸੂਰਜ ਦਿਵਸ 'ਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਰਨ ਫਾਰ ਦ ਸਨ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼੍ਰੀ ਸਾਰੰਗੀ ਨੇ ਕਿਹਾ ਕਿ ਸੂਰਜ ਦੀ ਰੌਸ਼ਨੀ ਸਾਰਿਆਂ ਲਈ ਊਰਜਾ ਦਾ ਸਭ ਤੋਂ ਵੱਡਾ ਸਰੋਤ ਹੈ। ਭਾਰਤੀ ਮੌਸਮ ਵਿਭਾਗ IMD ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਗਰਜ ਨਾਲ ਹਰੀਨੀ ਝੱਖਣ ਆਉਣ ਅਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਦੇ ਕੁਲਦੀਪ ਕੁਮਾਰ ਨੇ ਭੁਵਨੇਸ਼ਵਰ ਵਿੱਚ ਹੋਏ ਇੰਡੀਅਨ ਇਨਡੋਰ ਓਪਨ ਕੰਬਾਈਨਡ ਗੇਮਸ ਐਂਡ ਪੋਲ ਵਾਲਟ ਮੁਕਾਬਲੇ ਵਿੱਚ ਮਰਦਾਂ ਦੇ ਪੋਲ ਵਾਲਟ ਵਿੱਚ 5.41 ਮੀਟਰ ਦੀ ਛਾਲ ਮਾਰ ਕੇ ਸੋਨੇ ਦਾ ਤਮਗਾ ਜਿੱਤਿਆ ਹੈ। 21 ਸਾਲਾ ਕੁਲਦੀਪ ਕੁਮਾਰ ਨੇ ਦੇਵ ਕੁਮਾਰ ਮੀਨਾ ਦੇ 5.40 ਮੀਟਰ ਦੇ ਰਾਸ਼ਟਰੀ ਰਿਕਾਰਡ ਨੂੰ ਪਾਰ ਕਰ ਲਿਆ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਚੇਨਈ ਦੇ MH ਚਿਦੰਬਰਮ ਸਟੇਡੀਅਮ ਵਿਖੇ ਚੇਨਈ ਸੁਪਰ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ 8 ਵਿਕਟਾਂ ਨਾਲ ਹਰਾਇਆ। ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਦੁਪਹਿਰ ਬਾਅਦ 3:30 ਵਜੇ ਅਤੇ ਇੱਕ ਹੋਰ ਮੈਚ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਪੰਜਾਬ ਕਿੰਗਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ

0: ਸ਼ਾਮੀ 7:30 ਵਜੇ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੇ ਸਾਰੇ 285 ਵੋਟ ਕੇਂਦਰਾਂ 'ਤੇ ਇਸ ਮਹੀਨੇ ਦੀ 21 ਤਰੀਕ ਨੂੰ ਮੁੜ ਵੋਟਿੰਗ ਕਰਾਉਣ ਦਾ ਆਦੇਸ਼ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਆਪਰੇਸ਼ਨ ਸਿੰਦੂਰ ਫੈਸਲਾਕੁੰਨ ਕਾਰਵਾਈ ਰਾਹੀਂ ਦਹਿਸ਼ਤਗਰਦੀ ਖਤਮ ਕਰਨ ਦੇ ਸਰਕਾਰ ਦੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਭਾਰਤ ਆਉਣ ਵਾਲਾ ਇੱਕ ਹੋਰ LPG ਟੈਂਕਰ ਹੋਰਮੁਸ ਪਣਜੋੜ ਨੂੰ ਸੁਰੱਖਿਅਤ ਪਾਰ ਕਰ ਗਿਆ ਹੈ ਅਤੇ ਅਮਰੀਕਾ ਜਰਮਨੀ ਤੋਂ ਆਪਣੇ 5,000 ਫੌਜੀਆਂ ਨੂੰ ਵਾਪਸ ਬੁਲਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਸੀਹੀ ਭਜਨ ਹੁਣ ਸੁਣਦੇ ਹਾਂ। ਤਰਸੇਮ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਮਸੀਹੀ ਭਜਨ।

0: ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਮਸੀਹੀ ਭਜਨ। ਅਤੇ ਹੁਣ ਵੇਲਾ ਇੱਕ ਛੋਟੇ ਜਿਹੇ ਅੰਤਰਾਲ ਦਾ। ਅੰਤਰਾਲ ਤੋਂ ਬਾਅਦ ਅਸੀਂ ਸੁਣਵਾਵਾਂਗੇ ਤੁਹਾਨੂੰ ਇੱਕ ਹੋਰ ਮਸੀਹੀ ਭਜਨ।
1: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
2: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
1: ਉਹ ਕਿਹੜੀ ਤਬਦੀਲੀ ਹੈ ਬਈ?
2: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
1: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
2: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

0: ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇਹਨਾਂ ਜਾਣਕਾਰੀਆਂ ਤੋਂ ਬਾਅਦ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਮਸੀਹੀ ਭਜਨ, ਅਤੇ ਅਗਲਾ ਭਜਨ ਜੈਮਲ ਮਸੀਹੀ ਅਤੇ ਪਾਰਟੀ ਦੀ ਆਵਾਜ਼ ਦੇ ਵਿੱਚ।

0: ਪ੍ਰਵਾਸੀ ਪੰਛੀਆਂ ਦੀ ਰੰਗ ਬਿਰੰਗੀ ਤੇ ਸੁਰੀਲੀ ਦੁਨੀਆ ਬਾਰੇ ਵਿਸਤਾਰ ਨਾਲ ਜਾਣਕਾਰੀ ਦੇ ਰਹੇ ਨੇ ਜੀਵ ਵਿਗਿਆਨੀ ਡਾਕਟਰ ਰਿਸ਼ੀ ਕੁਮਾਰ।
1: ਜਦੋਂ ਅਸੀਂ ਪ੍ਰਵਾਸੀ ਸ਼ਬਦ ਸੁਣਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਮਨ ਵਿੱਚ ਉਸ ਮਿਹਨਤਕਸ਼ ਕੌਮ ਦਾ ਖਿਆਲ ਆਉਂਦਾ ਹੈ ਜੋ ਆਪਣਾ ਘਰ ਛੱਡ ਕੇ ਪ੍ਰਵਾਸ ਕਰਨ ਲਈ ਮਜਬੂਰ ਹੋਏ ਹਨ। ਪ੍ਰਵਾਸੀ ਪੰਛੀਆਂ ਦੀ ਵੀ ਕੁਝ ਇਹੋ ਕਹਾਣੀ ਹੈ। ਮੌਸਮ ਬਦਲਦੇ ਹੀ ਇਹ ਪੰਛੀ ਨਦੀਆਂ, ਸਮੁੰਦਰ ਅਤੇ ਪਹਾੜਾਂ ਨੂੰ ਪਾਰ ਕਰਦੇ ਹੋਏ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤੀ ਉਪ ਮਹਾਂਦੀਪ ਵਿੱਚ ਪਹੁੰਚਦੇ ਹਨ। ਇਹ ਉਹ ਪੰਛੀ ਹਨ ਜੋ ਸਾਡੇ ਦੇਸ਼ ਦੇ ਘਰੇਲੂ ਪੰਛੀ ਤਾਂ ਨਹੀਂ ਪਰ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਇਹ ਸਾਡੀ ਧਰਤੀ ਬਿਤਾਉਂਦੇ ਹਨ। ਬਹੁਤੇ ਪ੍ਰਵਾਸੀ ਪੰਛੀ ਸੈਪਟੰਬਰ ਅਕਤੂਬਰ ਤੋਂ ਲੈ ਕੇ ਫਰਵਰੀ ਮਾਰਚ ਤੱਕ ਸਾਡੇ ਦੇਸ਼ ਵਿੱਚ ਰਹਿੰਦੇ ਹਨ। ਉਹ ਪੰਛੀ ਜਿਨ੍ਹਾਂ ਦੀ ਭੋਜਨ ਅਤੇ ਪ੍ਰਜਨਨ ਦੀ ਥਾਂ ਨਹੀਂ ਬਦਲਦੀ ਉਹਨਾਂ ਨੂੰ ਘਰੇਲੂ ਪੰਛੀ ਕਿਹਾ ਜਾਂਦਾ ਹੈ। ਜੇਕਰ ਗੱਲ ਕਰੀਏ ਪ੍ਰਵਾਸੀ ਪੰਛੀ ਕਿੱਥੋਂ ਆਉਂਦੇ ਨੇ ਤਾਂ ਸਾਡੇ ਦੇਸ਼ ਵਿੱਚ ਬਹੁਤੇ ਪੰਛੀ ਉੱਤਰੀ ਧਰੁਵ ਦੇ ਨੇੜੇ ਦੇ ਦੇਸ਼ਾਂ ਤੋਂ ਆਉਂਦੇ ਹਨ, ਜਿਵੇਂ ਕਿ ਸਾਈਬੇਰੀਆ, ਯੂਰਪ, ਕਜ਼ਾਕਿਸਤਾਨ ਆਦਿ। ਇਹਨਾਂ ਪੰਛੀਆਂ ਦੇ ਪ੍ਰਵਾਸ ਕਰਨ ਦੇ ਤਿੰਨ ਮੁੱਖ ਕਾਰਨ ਹਨ, ਭੋਜਨ, ਪ੍ਰਜਨਨ ਅਤੇ ਉਚਿਤ ਜਲਵਾਯੂ ਦੀ ਭਾਲ। ਪ੍ਰਵਾਸ ਕਰਨਾ ਇੱਕ ਤਰ੍ਹਾਂ ਦਾ ਅਨੁਕੂਲਿਤ ਸੁਭਾਅ ਹੈ। ਇਸ ਗੱਲ ਨੂੰ ਸਮਝਣ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੀਵ ਦੋ ਤਰ੍ਹਾਂ ਦੇ ਹੁੰਦੇ ਹਨ, ਅਨੁਕੂਲਿਤ ਜੀਵ ਜਾਂ ਕਨਫਰਮਰਸ, ਨਿਯੰਤਰਿਤ ਜੀਵ ਜਾਂ ਰੈਗੂਲੇਟਰ। ਅਨੁਕੂਲਿਤ ਜੀਵ ਆਪਣੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਨਹੀਂ ਕਰ ਸਕਦੇ, ਉਹਨਾਂ ਦੇ ਸਰੀਰ ਦਾ ਤਾਪਮਾਨ ਬਾਹਰ ਦੇ ਤਾਪਮਾਨ ਦੇ ਮੁਤਾਬਕ ਬਦਲ ਜਾਂਦਾ ਹੈ। ਧਰਤੀ ਦੇ ਬਹੁਤੇ ਜੀਵ ਯਾਨੀ ਕਿ 99% ਇਸੇ ਸ਼੍ਰੇਣੀ ਵਿੱਚ ਆਉਂਦੇ ਹਨ, ਬਾਕੀ 1% ਵਿੱਚ ਪੰਛੀ ਅਤੇ ਥਣਧਾਰੀ ਜੀਵ ਆ ਜਾਂਦੇ ਹਨ। ਇਹਨਾਂ ਜੀਵਾਂ ਨੂੰ ਰੈਗੂਲੇਟਰ ਜਾਂ ਨਿਯੰਤਰਿਤ ਜੀਵ ਕਿਹਾ ਜਾਂਦਾ ਹੈ। ਇਹ ਆਪਣੇ ਸਰੀਰ ਦੇ ਤਾਪਮਾਨ ਅਤੇ ਤਰਲ ਪਦਾਰਥਾਂ ਦਾ ਨਿਯੰਤਰਣ ਕਰ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਮਨੁੱਖੀ ਸਰੀਰ ਦਾ ਤਾਪਮਾਨ 37°C ਹੈ। ਮਨੁੱਖ ਇਹ ਤਾਪਮਾਨ ਨੂੰ ਬਰਕਰਾਰ ਰੱਖਦਾ ਹੈ ਭਾਵੇਂ ਬਾਹਰ 0°C ਤਾਪਮਾਨ ਹੋਵੇ ਅਤੇ ਭਾਵੇਂ ਬਾਹਰ ਅੱਤ ਦੀ ਗਰਮੀ ਹੋਵੇ। ਗਰਮੀ ਤੋਂ ਬਚਣ ਲਈ ਸਰੀਰ ਨੂੰ ਪਸੀਨਾ ਆਉਂਦਾ ਹੈ, ਪਸੀਨੇ ਨਾਲ ਸਰੀਰ ਦੀ ਗਰਮੀ ਨਿਕਲ ਜਾਂਦੀ ਹੈ ਅਤੇ ਸਰੀਰ ਦਾ ਤਾਪਮਾਨ ਨਿਯੰਤਰਣ ਵਿੱਚ ਕਰ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸਰਦੀ ਵਿੱਚ ਸਰੀਰ ਕੰਬਣ ਲੱਗ ਜਾਂਦਾ ਹੈ, ਕੰਬਣ ਨਾਲ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ ਅਤੇ ਤਾਪਮਾਨ ਦਾ ਨਿਯੰਤਰਣ ਹੋ ਜਾਂਦਾ ਹੈ। ਤਾਪਮਾਨ ਦਾ ਨਿਯੰਤਰਣ ਕਰਨ ਲਈ ਊਰਜਾ ਦੀ ਕਾਫੀ ਮਾਤਰਾ ਖਰਚ ਹੁੰਦੀ ਹੈ। ਬਹੁਤੇ ਪੰਛੀ ਊਰਜਾ ਦੇ ਇਸ ਖਰਚੇ ਨੂੰ ਨਹੀਂ ਝੱਲ ਸਕਦੇ, ਇਸ ਲਈ ਉਹਨਾਂ ਨੂੰ ਪ੍ਰਵਾਸ ਕਰਨਾ ਪੈਂਦਾ ਹੈ। ਦਿਨਾਂ ਦੀ ਲੰਬਾਈ ਦਾ ਘਟਣਾ, ਖਾਣੇ ਦੀ ਪੂਰਤੀ ਨਾ ਹੋਣਾ ਵੀ ਪ੍ਰਵਾਸ ਕਰਨ ਦੇ ਕਾਰਨ ਬਣਦੇ ਹਨ। ਹੁਣ ਜੇਕਰ ਗੱਲ ਕਰੀਏ ਕਿ ਪ੍ਰਵਾਸ ਦੀਆਂ ਕਿੰਨੀਆਂ ਕੁ ਕਿਸਮਾਂ ਹਨ ਤਾਂ ਪੰਛੀਆਂ ਦਾ ਪ੍ਰਵਾਸ ਕਈ ਤਰ੍ਹਾਂ ਦਾ ਹੁੰਦਾ ਹੈ, ਜਿਵੇਂ ਕਿ ਕੁਝ ਪੰਛੀ ਪਹਾੜਾਂ ਦੀਆਂ ਚੋਟੀਆਂ ਤੋਂ ਘਾਟੀਆਂ ਵੱਲ ਪ੍ਰਵਾਸ ਕਰਦੇ ਹਨ ਅਤੇ ਫਿਰ ਵਾਪਸ ਪਰਤ ਜਾਂਦੇ ਹਨ। ਇਹਨੂੰ ਐਲਟੀਟਿਊਡਨਲ ਮਾਈਗ੍ਰੇਸ਼ਨ ਜਾਂ ਉਚਾਈ ਤੋਂ ਘਾਟੀਆਂ ਵੱਲ ਦਾ ਪ੍ਰਵਾਸ ਕਿਹਾ

ਇਸ ਤੋਂ ਇਲਾਵਾ ਅਕਸ਼ਾਂਸ਼ ਪ੍ਰਵਾਸ ਲੈਟੀਟਿਊਡਨਲ ਮਾਈਗ੍ਰੇਸ਼ਨ ਵਿੱਚ ਪੰਛੀ ਉੱਤਰ ਤੋਂ ਦੱਖਣ ਵੱਲ ਅਤੇ ਫਿਰ ਵਾਪਸੀ ਕਰਦੇ ਹਨ। ਦੇਸ਼ਾਂਤ ਪ੍ਰਵਾਸ ਜਾਂ ਲੌਂਗੀਟਿਊਡਨਲ ਮਾਈਗ੍ਰੇਸ਼ਨ ਵਿੱਚ ਪੰਛੀ ਪੂਰਬ ਤੋਂ ਪੱਛਮ ਵੱਲ ਅਤੇ ਫਿਰ ਵਾਪਸੀ ਕਰਦੇ ਹਨ। ਕੁਝ ਪੰਛੀ ਪੂਰਨ ਪ੍ਰਵਾਸ ਕਰਦੇ ਹਨ, ਯਾਨੀ ਕਿ ਪੰਛੀਆਂ ਦੀ ਪ੍ਰਜਾਤੀ ਦੇ ਸਾਰੇ ਜੀਵ ਇੱਕ ਥਾਂ ਤੋਂ ਦੂਜੀ ਥਾਂ ਚਲੇ ਜਾਂਦੇ ਹਨ, ਜਦੋਂ ਕਿ ਕੁਝ ਪੰਛੀਆਂ ਦੀਆਂ ਪ੍ਰਜਾਤੀਆਂ ਅੰਸ਼ਕ ਪ੍ਰਵਾਸ ਹੀ ਕਰਦੀਆਂ ਹਨ। ਪ੍ਰਵਾਸੀ ਪੰਛੀਆਂ ਦੀਆਂ ਬਹੁਤੀਆਂ ਕਿਸਮਾਂ ਸਾਡੇ ਮੁਲਕ ਵਿੱਚ ਪਾਈ ਜਾਂਦੀਆਂ ਹਨ। ਇਸ ਵਿੱਚੋਂ ਯੂਰੋਪੀਅਨ ਕੂਟ, ਪੋਚੜ, ਗੈਡਵਾਲ, ਸਲੇਟੀ ਹੰਸ, ਬਿੰਦੀ ਚੁੰਝਾ, ਛੋਟਾ ਜਲਕਾਂ, ਜਲ ਚਿੜੀ, ਵੱਡਾ ਜਲਕਾਂ, ਸੁਨੱਖੀ ਪੋਚੜ, ਯੂਰੋਪੀ ਵਿਜਨ, ਟੀਲ, ਉੱਤਰੀ ਬੇਲਚੀ, ਕਾਲੀ ਪੁੰਛੜ ਗੋੜਵਿੱਟ, ਮੈਦਾਨੀ ਡਮਰਾ, ਭੂਰਾ ਸਿਰ ਡਮਰਾ, ਉੱਤਰੀ ਟਟੀਰੀ, ਜੈਡਨ ਸੈਰਡੀ, ਭੂਰੀ ਪਿੱਦੀ, ਮੁੱਛੜ ਪਿੱਦੀ ਅਤੇ ਛੁੱਟ ਕੰਨਾ ਉੱਲੂ ਆਦਿ ਸ਼ਾਮਿਲ ਹਨ। ਪ੍ਰਵਾਸ ਦੇ ਮੌਸਮ ਅਨੁਸਾਰ ਪ੍ਰਵਾਸੀ ਪੰਛੀਆਂ ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ, ਸਰਦੀਆਂ ਦੇ ਪ੍ਰਵਾਸੀ ਪੰਛੀ ਅਤੇ ਗਰਮੀਆਂ ਦੇ ਪ੍ਰਵਾਸੀ ਪੰਛੀ। ਸਰਦੀਆਂ ਦੇ ਪ੍ਰਵਾਸੀ ਪੰਛੀ ਉੱਤਰੀ ਧਰੁਵ ਦੇ ਨੇੜੇ ਦੇ ਦੇਸ਼ਾਂ ਤੋਂ ਸਰਦੀ ਸ਼ੁਰੂ ਹੁੰਦੇ ਹੀ ਆ ਜਾਂਦੇ ਹਨ ਅਤੇ ਬਹਾਰ ਸ਼ੁਰੂ ਹੁੰਦੇ ਹੀ ਚਲੇ ਜਾਂਦੇ ਹਨ। ਸਾਈਬੇਰੀਅਨ ਕੂੰਜ ਸਰਦੀਆਂ ਵਿੱਚ ਪ੍ਰਵਾਸ ਕਰਦੀ ਹੈ। ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਪੰਛੀਆਂ ਦਾ ਪ੍ਰਵਾਸ ਗਰਮੀਆਂ ਵਿੱਚ ਵੀ ਹੁੰਦਾ ਹੈ। ਅਜਿਹਾ ਹੀ ਇੱਕ ਪੰਛੀ ਬਰਸਾਤੀ ਪਪੀਹਾ ਪਾਈਡ ਕ੍ਰੈਸਟਿਡ ਕੁੱਕੂ ਗਰਮੀਆਂ ਵਿੱਚ ਪ੍ਰਵਾਸ ਕਰਦਾ ਹੈ। ਇਹ ਪੰਛੀ ਅਫਰੀਕਾ ਤੋਂ ਹਿੰਦੁਸਤਾਨ ਦੇ ਉੱਤਰੀ ਹਿੱਸੇ ਵਿੱਚ ਪ੍ਰਜਨਨ ਕਰਨ ਆਉਂਦਾ ਹੈ। ਇਸੇ ਦੀ ਹੀ ਇੱਕ ਪ੍ਰਜਾਤੀ ਸਾਡੇ ਦੱਖਣੀ ਭਾਰਤ ਵਿੱਚ ਪਾਈ ਜਾਂਦੀ ਹੈ, ਜੋ ਕਿ ਉੱਥੋਂ ਦੀ ਹੀ ਘਰੇਲੂ ਪ੍ਰਜਾਤੀ ਹੈ। ਵੱਖ ਵੱਖ ਪ੍ਰਜਾਤੀਆਂ ਵਿੱਚ ਪ੍ਰਵਾਸ ਦਾ ਸਮਾਂ ਵੀ ਵੱਖ ਵੱਖ ਹੁੰਦਾ ਹੈ। ਹਵਾ ਦੀ ਗਤੀ, ਤਾਪਮਾਨ ਅਤੇ ਸ਼ਿਕਾਰੀ ਪੰਛੀ ਪ੍ਰਵਾਸ ਦੇ ਸਮੇਂ ਨੂੰ ਪ੍ਰਭਾਵਿਤ ਕਰਦੇ ਹਨ। ਇਸੇ ਕਰਕੇ ਕੁਝ ਪੰਛੀ ਦਿਨੇ ਪ੍ਰਵਾਸ ਕਰਦੇ ਨੇ ਅਤੇ ਕੁਝ ਰਾਤ ਨੂੰ ਪ੍ਰਵਾਸ ਕਰਦੇ ਹਨ। ਕੁਝ ਵੱਡੇ ਪੰਛੀਆਂ ਦੇ ਨਾਲ ਨਾਲ ਅਟੇਰਨ, ਸਵਿਫਟਸ ਕਿਹਾ ਜਾਂਦਾ ਹੈ ਅਤੇ ਅਬਾਬੀਲ ਵਰਗੇ ਪੰਛੀ ਦਿਨ ਵਿੱਚ ਪ੍ਰਵਾਸ ਕਰਦੇ ਹਨ। ਇਹ ਦਿਨ ਵਿੱਚ ਉੱਡਣ ਦੇ ਨਾਲ ਨਾਲ ਉੱਡਦੇ ਹੋਏ ਕੀੜਿਆਂ ਦਾ ਸ਼ਿਕਾਰ ਵੀ ਕਰਦੇ ਹਨ। ਪਰ ਕੁਝ ਚਹਿਚਹਾਉਣ ਵਾਲੇ ਪੰਛੀ ਜਿਵੇਂ ਕਿ ਵਾਰਬਲਰਸ, ਕਸਤੂਰੀ ਚਿੜੀ ਅਤੇ ਤਿਲੀਅਰ ਜਿਹੀ ਚਿੜੀਆਂ ਰਾਤ ਨੂੰ ਪ੍ਰਵਾਸ ਕਰਦੀਆਂ ਨੇ। ਰਾਤ ਦਾ ਮੌਸਮ ਠੰਡਾ ਹੋਣ ਕਰਕੇ ਪਾਣੀ ਦੀ ਪਿਆਸ ਨਹੀਂ ਲੱਗਦੀ, ਨਾਲ ਹੀ ਵੱਡੇ ਸ਼ਿਕਾਰੀ ਪੰਛੀਆਂ ਦਾ ਰਾਤ ਨੂੰ ਖਤਰਾ ਵੀ ਘੱਟ ਹੁੰਦਾ ਹੈ। ਸਭ ਤੋਂ ਵੱਧ ਦੂਰੀ ਤੈਅ ਕਰਨ ਦਾ ਰਿਕਾਰਡ ਬਾਰ ਟੇਲਡ ਗੈਡਵਿਟ ਦੇ ਨਾਂ ਹੈ। ਇਹ ਪੰਛੀ 7000 ਮੀਲ ਯਾਨੀ ਕਿ 12000 ਕਿਲੋਮੀਟਰ ਦੀ ਦੂਰੀ ਬਿਨਾਂ ਆਰਾਮ ਕੀਤੇ, ਬਿਨਾਂ ਖਾਣੇ ਤੋਂ ਇੱਕ ਹੀ ਉਡਾਨ ਵਿੱਚ ਤੈਅ ਕਰਦਾ ਹੈ। ਇਹ ਅਲਾਸਕਾ USA ਤੋਂ ਨਿਊਜ਼ੀਲੈਂਡ ਦੀ ਦੂਰੀ ਇੱਕ ਹੀ ਉਡਾਨ ਵਿੱਚ ਪੂਰੀ ਕਰ ਲੈਂਦਾ ਹੈ। ਇੰਨੀ ਲੰਬੀ ਦੂਰੀ ਤੈਅ ਕਰਨ ਲਈ ਪੰਛੀਆਂ ਨੂੰ ਊਰਜਾ ਸਰੀਰ ਵਿੱਚ ਜਮ੍ਹਾਂ ਵਸਾ ਤੋਂ ਮਿਲਦੀ ਹੈ। ਜ਼ਿਆਦਾਤਰ ਪੰਛੀ ਸਮੁੰਦਰ ਤਲ ਤੋਂ 200 ਤੋਂ 1500 ਮੀਟਰ ਦੀ ਉਚਾਈ 'ਤੇ ਉੱਡਦੇ ਹਨ, ਪਰ ਸਿਰ ਪੱਟੀ ਹੰਸ ਹਿਮਾਲਿਆ ਦੀ ਉੱਚੀਆਂ ਚੋਟੀਆਂ ਦੇ ਉੱਤੋਂ ਤਕਰੀਬਨ ਸਮੁੰਦਰ ਤਲ ਤੋਂ 18000 ਮੀਟਰ ਦੀ ਉਚਾਈ ਤੋਂ ਉੱਡਦਾ ਹੈ। ਪੰਜਾਬ ਦੀਆਂ ਜਲਗਾਹਾਂ ਇਹਨਾਂ ਪੰਛੀਆਂ ਦਾ ਕੁਦਰਤੀ ਘਰ ਹੈ।

ਪੰਜਾਬ ਵਿੱਚ ਹੁਣ 21 ਜਲਗਾਹਾਂ ਮੌਜੂਦ ਹਨ, ਜਿਨ੍ਹਾਂ ਵਿੱਚੋਂ 3 ਹਰੀਕੇ ਪੱਤਣ, ਕਾਂਜਲੀ ਅਤੇ ਰੋਪੜ ਜਲਗਾਹ ਅੰਤਰਰਾਸ਼ਟਰੀ ਮਹੱਤਤਾ ਰੱਖਦੀਆਂ ਹਨ। 2 ਜਲਗਾਹਾਂ ਰਣਜੀਤ ਸਾਗਰ ਅਤੇ ਨੰਗਲ ਜਲਗਾਹ ਨੂੰ ਰਾਸ਼ਟਰੀ ਜਲਗਾਹ ਦਾ ਦਰਜਾ ਪ੍ਰਾਪਤ ਹੈ। 5 ਜਲਗਾਹਾਂ ਨੂੰ ਰਾਜ ਜਲਗਾਹਾਂ ਦਾ ਦਰਜਾ ਪ੍ਰਾਪਤ ਹੈ। ਪੰਜਾਬ ਵਿੱਚ ਹੋਰ ਵੀ 11 ਛੋਟੀਆਂ ਵੱਡੀਆਂ ਜਲਗਾਹਾਂ ਪਛਾਣੀਆਂ ਗਈਆਂ ਨੇ। ਹਰੀਕੇ, ਕਾਂਜਲੀ ਅਤੇ ਰੋਪੜ ਜਲਗਾਹ ਮਨੁੱਖ ਦੁਆਰਾ ਨਿਰਮਿਤ ਹਨ। ਹਰੀਕੇ ਜਲਗਾਹ

4100 ਹੈਕਟੇਅਰ ਖੇਤਰਫਲ। ਕਾਂਜਲੀ ਜਲਗਾਹ ਦਾ ਖੇਤਰਫਲ 183 ਹੈਕਟੇਅਰ ਅਤੇ ਰੋਪੜ ਜਲਗਾਹ 1365 ਹੈਕਟੇਅਰ ਇਲਾਕੇ ਵਿੱਚ ਫੈਲੀ ਹੋਈ ਹੈ। ਇਹ ਜਲਗਾਹਾਂ ਵੀ ਪ੍ਰਵਾਸੀ ਪੰਛੀਆਂ ਲਈ ਘਰ ਦਾ ਕੰਮ ਕਰਦੀਆਂ ਨੇ। ਇੱਥੇ ਮੱਛੀਆਂ ਦੀਆਂ ਕਈ ਪ੍ਰਜਾਤੀਆਂ ਪ੍ਰਵਾਸੀ ਪੰਛੀਆਂ ਲਈ ਖੁਰਾਕ ਬਣਦੀਆਂ ਨੇ। ਇਹ ਜਲਗਾਹਾਂ ਪ੍ਰਵਾਸੀ ਪੰਛੀਆਂ ਨੂੰ ਭੋਜਨ, ਪ੍ਰਜਨਨ ਅਤੇ ਉਚਿਤ ਵਾਤਾਵਰਣ ਦੇਣ ਵਿੱਚ ਸਮਰੱਥ ਹਨ। ਹਰੀਕੇ ਜਲਗਾਹ ਅਤੇ ਨੰਗਲ ਜਲਗਾਹ ਨੂੰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਤਹਿਤ ਵਾਈਲਡ ਲਾਈਫ ਸੈਂਚਰੀ ਦਾ ਦਰਜਾ ਦਿੱਤਾ ਗਿਆ ਹੈ। ਜੇਕਰ ਅਸੀਂ ਇਹਨਾਂ ਪ੍ਰਵਾਸੀ ਪੰਛੀਆਂ ਦੀ ਮਹੱਤਤਾ ਦੀ ਗੱਲ ਕਰੀਏ ਤਾਂ ਬਹੁਤੇ ਪ੍ਰਵਾਸੀ ਪੰਛੀਆਂ ਦੀ ਖੁਰਾਕ ਕੀਟ ਮਕੌੜੇ ਹਨ। ਇਹ ਪੰਛੀ ਕੁਦਰਤੀ ਕੀਟਨਾਸ਼ਕ ਦਾ ਕੰਮ ਕਰਦੇ ਹਨ। ਇਸ ਲਈ ਸਾਡੀਆਂ ਫਸਲਾਂ ਕੀੜਿਆਂ ਅਤੇ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਜਾਂਦੀਆਂ ਨੇ। ਮਈ ਜੂਨ ਵਿੱਚ ਟਿੱਡੀ ਦਲ ਦਾ ਹਮਲਾ ਰਾਜਸਥਾਨ ਦੀ 33% ਫਸਲ ਦੇ ਨੁਕਸਾਨ ਦਾ ਕਾਰਨ ਬਣਿਆ। ਜੇਕਰ ਉਸ ਵਕਤ ਪ੍ਰਵਾਸੀ ਪੰਛੀ ਹੁੰਦੇ ਤਾਂ ਇਹ ਨੁਕਸਾਨ ਸ਼ਾਇਦ ਘੱਟ।

ਇਹ ਪੰਛੀ ਪ੍ਰਵਾਸ ਦੌਰਾਨ ਕਈ ਦਰਖਤਾਂ ਦੇ ਬੀਜਾਂ ਨੂੰ ਫੈਲਾਉਂਦੇ ਹਨ ਤਾਂ ਜੋ ਜੰਗਲ ਦਾ ਨਿਰਮਾਣ ਕੀਤਾ ਜਾ ਸਕੇ। ਬੱਤਕਾਂ ਦੀਆਂ ਕਈ ਪ੍ਰਜਾਤੀਆਂ ਆਪਣੀਆਂ ਆਂਤੜੀਆਂ ਵਿੱਚ ਮੱਛੀ ਦੇ ਅੰਡਿਆਂ ਨੂੰ ਇੱਕ ਥਾਂ ਤੋਂ ਨਵੀਂ ਜਲਾਸ਼ਯ ਦੇ ਉੱਤੇ ਲੈ ਜਾਂਦੀਆਂ ਹਨ। ਇਹਨਾਂ ਪੰਛੀਆਂ ਦੀਆਂ ਬਿੱਠਾਂ, ਜਿਨ੍ਹਾਂ ਨੂੰ ਗੁਆਨਾ ਕਿਹਾ ਜਾਂਦਾ ਹੈ, ਵਿੱਚ ਕਈ ਤਰ੍ਹਾਂ ਦੇ ਉਪਜਾਊ ਤੱਤ ਨਾਈਟ੍ਰੋਜਨ ਵਰਗੇ ਹੁੰਦੇ ਹਨ। ਪ੍ਰਵਾਸੀ ਪੰਛੀ ਸ਼ਿਕਾਰ ਅਤੇ ਸ਼ਿਕਾਰੀ ਦੋਨਾਂ ਦੀ ਭੂਮਿਕਾ ਨਿਭਾਉਂਦੇ ਹੋਏ ਇਹ ਭੋਜਨ ਸ਼੍ਰਿੰਖਲਾ ਦਾ ਹਿੱਸਾ ਬਣ ਕੇ ਕੁਦਰਤ ਦਾ ਸੰਤੁਲਨ ਵੀ ਬਣਾਈ ਰੱਖਦੇ ਹਨ। ਪਰ ਇਹਨਾਂ ਪ੍ਰਵਾਸੀ ਪੰਛੀਆਂ ਨੂੰ ਕੁਝ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਇਹਨਾਂ ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ, ਇੱਕ ਸਾਥੀ ਦੀ ਮੌਤ ਉਸਦੇ ਜੀਵਨ ਸਾਥੀ ਦੀ ਮੌਤ ਦਾ ਕਾਰਨ ਬਣਦਾ ਹੈ। ਇਹਨਾਂ ਪੰਛੀਆਂ ਦੇ ਆਂਡਿਆਂ ਦਾ ਵੀ ਸ਼ਿਕਾਰ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਭਵਿੱਖ ਦੀ ਕਈ ਨਸਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ। ਪਿੰਡਾਂ ਵਿੱਚ ਛੋਟੇ ਛੱਪੜ ਇਹਨਾਂ ਦੀ ਆਰਾਮਗਾਹ ਦਾ ਕੰਮ ਕਰਦੇ ਸਨ, ਪਰ ਇਹਨਾਂ ਛੱਪੜਾਂ ਦਾ ਖਤਮ ਹੋਣਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

0: ਰਾਤ ਨੂੰ ਤੇਜ਼ ਪ੍ਰਕਾਸ਼ ਵਾਲੀਆਂ ਲਾਈਟਾਂ ਇਹਨਾਂ ਦੇ ਰਸਤੇ ਵਿੱਚ ਉਲਝਣਾਂ ਪੈਦਾ ਕਰਦੀਆਂ ਹਨ ਅਤੇ ਪ੍ਰਵਾਸ ਦੌਰਾਨ ਇਹਨਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਪ੍ਰਵਾਸੀ ਪੰਛੀਆਂ ਦਾ ਭੋਜਨ ਮੱਛੀਆਂ ਹਨ। ਇਹਨਾਂ ਦੇ ਖਾਣ ਦੀ ਥਾਂ ਤੋਂ ਵਾਧੂ ਮੱਛੀ ਫੜਨਾ ਇਹਨਾਂ ਦੀ ਖੁਰਾਕ 'ਤੇ ਮਾੜਾ ਅਸਰ ਪਾਉਂਦਾ ਹੈ। ਇਸ ਕਰਕੇ ਮਨੁੱਖੀ ਦਖਲ ਦੀ ਲੋੜ ਹੈ, ਜਿਵੇਂ ਕਿ ਬੱਚਿਆਂ, ਜਵਾਨਾਂ ਅਤੇ ਹੋਰ ਲੋਕਾਂ ਨੂੰ ਇਹਨਾਂ ਪੰਛੀਆਂ ਦੀ ਮਹੱਤਤਾ ਬਾਰੇ ਦੱਸਿਆ ਜਾਵੇ। ਇਹਨਾਂ ਪੰਛੀਆਂ ਦੇ ਖਾਣ ਦੀ ਥਾਂ ਉੱਤੇ ਮੱਛੀ ਫੜਨ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਜਲਗਾਹਾਂ ਅਤੇ ਇਹਨਾਂ ਪੰਛੀਆਂ ਦੇ ਹੋਰ ਕੁਦਰਤੀ ਆਵਾਸਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਪਲਾਸਟਿਕ ਅਤੇ ਹੋਰ ਰਸਾਇਣਿਕ ਪਦਾਰਥਾਂ ਦੀ ਵਰਤੋਂ 'ਤੇ ਰੋਕ ਲਾਉਣੀ ਚਾਹੀਦੀ ਹੈ। ਸਰਕਾਰ ਨੂੰ ਇਹਨਾਂ ਦੀ ਸਾਂਭ ਸੰਭਾਲ ਅਤੇ ਬਚਾਅ ਲਈ ਨਿਯਮ ਜਾਂ ਕਾਨੂੰਨ ਬਣਾਉਣੇ ਚਾਹੀਦੇ ਨੇ ਤਾਂ ਜੋ ਇਹਨਾਂ ਦੇ ਸ਼ਿਕਾਰ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਦਿੱਤੀ ਜਾ ਸਕੇ।
1: ਹੁਣੇ ਤੁਸੀਂ ਪ੍ਰਵਾਸੀ ਪੰਛੀਆਂ ਬਾਰੇ ਡਾਕਟਰ ਰਿਸ਼ੀ ਕੁਮਾਰ ਦੀ ਇਹ ਵਿਸ਼ੇਸ਼ ਵਾਰਤਾ ਸੁਣੀ। ਸੋ ਆਪਾਂ ਜਾਣਿਆ ਕਿ ਪੰਛੀਆਂ ਦੀ ਦੁਨੀਆ ਕਿੰਨੀ ਖੂਬਸੂਰਤ, ਅਨੋਖੀ ਅਤੇ ਸੁਰੀਲੀ ਹੁੰਦੀ ਹੈ। ਜੇਕਰ ਪੰਛੀ ਇਸ ਦੁਨੀਆ 'ਚ ਨਾ ਹੋਣ ਤਾਂ ਇਹ ਜਗ੍ਹਾ ਕਿੰਨੀ ਨੀਰਸ ਅਤੇ ਬੋਰੀਅਤ ਭਰੀ ਲੱਗੇ। ਸਵੇਰੇ ਅਤੇ ਸ਼ਾਮ ਨੂੰ ਰੁੱਖਾਂ 'ਤੇ ਲੱਗਦੇ ਸੈਂਕੜੇ ਪੰਛੀਆਂ ਦੇ ਜਮਘਟ ਅਤੇ ਉਹਨਾਂ ਦੀਆਂ ਪਿਆਰੀਆਂ ਬੋਲੀਆਂ ਨਾ ਸਿਰਫ ਸਾਡੇ ਮਨ ਨੂੰ ਖੁਸ਼ ਕਰਦੀਆਂ ਨੇ, ਬਲਕਿ ਇਹ ਅਹਿਸਾਸ ਵੀ ਕਰਵਾਉਂਦੀਆਂ ਨੇ ਕਿ ਉਹ ਕੁਦਰਤ ਦੇ ਇੰਨੇ ਨੇੜੇ ਹੋ ਕੇ ਇੰਨੇ ਖੁਸ਼ ਅਤੇ ਸੰਜਮੀ ਨੇ। ਪਰ ਦੂਜੇ ਪਾਸੇ ਅੱਜ ਦਾ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਬਣੌਟੀ ਜ਼ਿੰਦਗੀ ਨੂੰ ਹੀ ਆਪਣੀ ਮੰਜ਼ਿਲ ਸਮਝ ਕੇ ਨਾ ਸਿਰਫ ਆਪਣਾ ਬਲਕਿ ਕੁਦਰਤ ਦਾ ਵੀ ਕਾਣ ਕਰ ਰਿਹਾ ਹੈ, ਜੋ ਕਿ ਅਤੀ ਮੰਦਭਾਗਾ ਹੈ। ਸਾਡੀਆਂ ਜਲਗਾਹਾਂ, ਜੋ ਕਿ ਇਹਨਾਂ ਪ੍ਰਵਾਸੀ ਮਹਿਮਾਨਾਂ ਦੇ ਮੁੱਖ ਬਸੇਰੇ ਨੇ, ਅੱਜ ਪ੍ਰਦੂਸ਼ਣ ਅਤੇ ਇਨਸਾਨੀ ਕਬਜ਼ਿਆਂ ਦਾ ਸ਼ਿਕਾਰ ਹੋ ਰਹੀਆਂ ਨੇ, ਜਿਸ ਕਾਰਨ ਹਰ ਸਾਲ ਪ੍ਰਵਾਸੀ ਪੰਛੀਆਂ ਦੀ ਗਿਣਤੀ ਵੀ ਘੱਟ ਹੁੰਦੀ ਜਾ ਰਹੀ ਹੈ।

ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਲਈ ਲੋੜ ਹੈ ਕਿ ਅਸੀਂ ਕੁਦਰਤ ਦੇ ਨੇੜੇ ਜਾ ਕੇ ਉਸਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕੁਦਰਤ ਆਪਣੀ ਰੱਖਿਆ ਖੁਦ ਕਰਨ ਦੇ ਵਿੱਚ ਸਮਰੱਥ ਹੈ। ਬਸ ਜੇਕਰ ਮਨੁੱਖ ਉਸ ਨੂੰ ਆਪਣੇ ਸਵਾਰਥ ਅਤੇ ਨਾਸਮਝੀ ਦੇ ਵਸ਼ੀਭੂਤ ਹੋ ਕੇ ਬਰਬਾਦ ਨਾ ਕਰੇ।

0: ਪ੍ਰਵਾਸੀ ਪੰਛੀ ਤੇ ਏਸੀ ਰੂਪਕ ਤੇ ਹੁਣ ਵਿਗਿਆਨ ਨਾਲ ਜੁੜੀ ਵਿਗਿਆਨ ਖਬਰ।
1: ਵਿਗਿਆਨੀਆਂ ਨੇ ਕੀਤਾ ਖੁਲਾਸਾ, ਅਫਰੀਕੀ ਮਹਾਂਦੀਪ ਦੋ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਹੈ। ਇੱਕ

0: ਪ੍ਰਵਾਸੀ ਪੰਛੀ ਤੇ ਏਸੀ ਰੂਪਕ ਤੇ ਹੁਣ ਵਿਗਿਆਨ ਨਾਲ ਜੁੜੀ ਵਿਗਿਆਨ ਖਬਰ।
1: ਵਿਗਿਆਨੀਆਂ ਨੇ ਕੀਤਾ ਖੁਲਾਸਾ, ਅਫਰੀਕੀ ਮਹਾਂਦੀਪ ਦੋ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਹੈ, ਇੱਕ ਨਵਾਂ ਸਮੁੰਦਰ ਬਣ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ। ਵਿਗਿਆਨੀਆਂ ਨੇ ਇੱਕ ਅਧਿਐਨ ਵਿੱਚ ਪਾਇਆ ਹੈ ਕਿ ਅਫਰੀਕੀ ਮਹਾਂਦੀਪ ਦੇ ਹੇਠਾਂ ਇੱਕ ਵੱਡੀ ਗਤੀ ਹੋ ਰਹੀ ਹੈ, ਜਿਸ ਕਾਰਨ ਇੱਕ ਵੱਡੀ ਦਰਾਰ ਪੈਦਾ ਹੋ ਰਹੀ ਹੈ। ਇਹ ਅੰਤ ਵਿੱਚ ਅਫਰੀਕਾ ਦੇ ਵੰਡਣ ਅਤੇ ਇੱਕ ਨਵੇਂ ਸਮੁੰਦਰ ਦੇ ਗਠਨ ਵੱਲ ਲੈ ਜਾਵੇਗਾ। ਅਫਰੀਕੀ ਮਹਾਂਦੀਪ ਧਰਤੀ ਦੇ ਅੰਦਰ ਇੱਕ ਅਸਾਧਾਰਨ ਗਤੀ ਦਾ ਅਨੁਭਵ ਕਰ ਰਿਹਾ ਹੈ, ਜੋ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਰਿਹਾ ਹੈ। ਇਸ ਵਰਤਾਰੇ ਨੇ ਦੁਨੀਆ ਭਰ ਦੇ ਭੂ ਵਿਗਿਆਨੀਆਂ ਦੀ ਦਿਲਚਸਪੀ ਵਧਾ ਦਿੱਤੀ ਹੈ। ਤਾਜ਼ਾ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਅਫਰੀਕੀ ਮਹਾਂਦੀਪ ਦੇ ਅੰਦਰ ਇੱਕ ਵੱਡੀ ਦਰਾਰ ਬਣ ਰਹੀ ਹੈ। ਇਹ ਦਰਾਰ ਪੂਰਬੀ ਅਫਰੀਕੀ ਰਿਫਟ ਦੇ ਨਾਲ ਹੋ ਰਹੀ ਹੈ, ਜਿੱਥੇ ਮਹਾਂਦੀਪ ਦਾ ਪੂਰਬੀ ਹਿੱਸਾ, ਜਿਸ ਵਿੱਚ ਸੋਮਾਲੀ ਪਲੇਟ ਸ਼ਾਮਲ ਹਨ, ਵੱਡੇ ਨੂਬੀਅਨ ਪਲੇਟ ਤੋਂ ਵੱਖ ਹੋ ਰਿਹਾ ਹੈ। ਅਧਿਐਨ ਸੁਝਾਅ ਦਿੰਦਾ ਹੈ ਕਿ ਇਹ ਦਰਾਰ ਅੰਤ ਵਿੱਚ ਦੋ ਵੱਡੇ ਭੂਮੀ ਸਮੂਹਾਂ ਵਿਚਕਾਰ ਇੱਕ ਨਵਾਂ ਸਮੁੰਦਰ ਬਣਾਏਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਦਰਾਰ ਵਰਤਮਾਨ ਵਿੱਚ ਹੌਲੀ ਹੈ ਪਰ ਜਾਰੀ ਹੈ। ਇਸ ਨੂੰ ਪੂਰੀ ਤਰ੍ਹਾਂ ਫਟਣ ਵਿੱਚ ਲੱਖਾਂ ਸਾਲ ਲੱਗਣਗੇ। ਅਧਿਐਨ ਦਰਸਾਉਂਦਾ ਹੈ ਕਿ ਦਰਾਰ ਪ੍ਰਤੀ ਸਾਲ ਕੁਝ ਕਿਲੋਮੀਟਰ ਬਦਲ ਰਹੀ ਹੈ ਤੇ ਨੂਬੀਅਨ ਅਤੇ ਸੋਮਾਲੀ ਪਲੇਟਾਂ ਉੱਤਰੀ ਅਰਬੀ ਪਲੇਟ ਤੋਂ ਵੱਖ ਹੋ ਰਹੀਆਂ ਹਨ ਅਤੇ ਇੱਕ ਵਾਈ ਆਕਾਰ ਦੀ ਰਿਫਟਿੰਗ ਪ੍ਰਣਾਲੀ ਬਣਾਉਂਦੀਆਂ ਹਨ। ਇਹ ਪਲੇਟਾਂ ਇਥੋਪੀਆ ਦੇ ਅਫਾਰ ਖੇਤਰ ਵਿੱਚ ਮਿਲਦੀਆਂ ਹਨ, ਜਿਸ ਨੂੰ ਇੱਕ ਟ੍ਰਿਪਲ ਜੰਕਸ਼ਨ ਕਿਹਾ ਜਾਂਦਾ ਹੈ। ਇਹ ਧਰਤੀ 'ਤੇ ਉਹਨਾਂ ਦੁਰਲੱਭ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਤਿੰਨ ਟੈਕਟੋਨਿਕ ਦਰਾਰਾਂ ਮਿਲਦੀਆਂ ਹਨ। ਇਹਨਾਂ ਵਿੱਚ ਇਥੋਪੀਅਨ ਲਾਲ ਸਾਗਰ ਅਤੇ ਅਦਨ ਦੀ ਖਾੜੀ ਦੀਆਂ ਦਰਾਰਾਂ ਸ਼ਾਮਲ ਹਨ। ਸਮੁੰਦਰੀ ਪਾਣੀ ਪਲੇਟਾਂ ਵਿਚਕਾਰ ਵਹਿਣਾ ਸ਼ੁਰੂ ਹੋ ਜਾਵੇਗਾ। ਵਰਜੀਨੀਆ ਟੈਕ ਦੇ ਭੂ ਭੌਤਿਕ ਵਿਗਿਆਨੀ ਡੀ ਸਾਰਾ ਸਟੈਂਪਸ ਨੇ ਸਮਝਾਇਆ ਕਿ ਉੱਤਰ ਵਿੱਚ ਦਰਾਰ ਵਧਣ ਦੀ ਦਰ ਸਭ ਤੋਂ ਤੇਜ਼ ਹੈ, ਇਸ ਲਈ ਸਮੁੰਦਰ ਦਾ ਗਠਨ ਪਹਿਲਾਂ ਉੱਥੇ ਹੋਵੇਗਾ। ਵਿਗਿਆਨੀਆਂ ਅਨੁਸਾਰ ਇਥੋਪੀਆ ਦੇ ਅਫਾਰ ਖੇਤਰ ਵਿੱਚ ਧਰਤੀ ਦੀ ਪਰਤ ਪਹਿਲਾਂ ਹੀ ਪਤਲੀ ਹੈ। ਇੱਥੇ ਜ਼ਮੀਨ ਦੇ ਕੁਝ ਹਿੱਸੇ ਸਮੁੰਦਰ ਤਲ ਤੋਂ ਹੇਠਾਂ ਹਨ। ਰਿਫਟ ਦੀਆਂ ਦੋ ਬਾਹਾਂ ਪਹਿਲਾਂ ਹੀ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਡੁੱਬ ਗਈਆਂ ਹਨ। ਇੱਕ ਵਾਰ ਜਦੋਂ ਉਹਨਾਂ ਨੂੰ ਜੋੜਨ ਵਾਲੀ ਘਾਟੀ ਕਾਫ਼ੀ ਡੂੰਘੀ ਡੁੱਬ ਜਾਂਦੀ ਹੈ ਤਾਂ ਸਮੁੰਦਰੀ ਪਾਣੀ ਵੱਖ ਹੋਣ ਵਾਲੀਆਂ ਪਲੇਟਾਂ ਦੇ ਵਿਚਕਾਰ ਤੇਜ਼ੀ ਨਾਲ ਵਹਿਣਾ ਸ਼ੁਰੂ ਹੋ ਜਾਵੇਗਾ। ਇਹ ਪ੍ਰਕਿਰਿਆ ਇੱਕ ਨਵਾਂ ਸਮੁੰਦਰੀ ਬੇਸਿਨ ਬਣਾਵੇਗੀ। ਰਿਪੋਰਟ ਦੇ ਅਨੁਸਾਰ ਪਲੇਟਾਂ ਹਰ ਸਾਲ ਲਗਭਗ 0.28 ਇੰਚ ਦੀ ਦਰ ਨਾਲ ਵੱਖ ਹੋ ਰਹੀਆਂ ਹਨ। ਇਸ ਦਰ ਨਾਲ ਇੱਕ ਪੂਰੇ ਸਮੁੰਦਰੀ ਬੇਸਿਨ ਨੂੰ ਭਰਨ ਵਿੱਚ ਲੱਖਾਂ ਸਾਲ ਲੱਗਣਗੇ। ਹਾਲਾਂਕਿ ਇਹ ਦਰਾਰ ਭੂਚਾਲਾਂ ਅਤੇ ਜਵਾਲਾਮੁਖੀ ਦੁਆਰਾ ਜੀਵਨ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਸਕਦੀ ਹੈ। ਧਰਤੀ ਦੀ ਪਰਤ 15-20 ਟੈਕਨੋਨਿਕ ਪਲੇਟਾਂ ਤੋਂ ਬਣੀ ਹੈ, ਜੋ ਹੌਲੀ ਹੌਲੀ ਹੇਠਾਂ ਪਿਘਲੇ ਹੋਏ ਮੈਗਮਾ ਮੈਂਟਲ ਦੇ ਉੱਪਰ ਤੈਰਦੀਆਂ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅਫਾਰ ਖੇਤਰ ਦੇ ਹੇਠਾਂ ਇੱਕ ਮੈਂਟਲ ਪਲਮ ਹੈ। ਇਹ ਗਰਮ ਪਦਾਰਥ ਦਾ ਇੱਕ ਵੱਧਦਾ ਹੋਇਆ ਕਾਲਮ ਹੈ ਜੋ ਧਰਤੀ ਦੀ ਪਰਤ ਨੂੰ ਪਾੜ ਰਿਹਾ ਹੈ।
0: ਤੇ ਹੁਣ ਵਿਗਿਆਨ ਨਾਲ ਜੁੜੀ ਵਿਗਿਆਨ ਖਬਰ। 5 ਮਿੰਟ ਦੇ ਕਰਜ਼ੇ ਦਾ ਲਾਲਚ ਤੁਹਾਡੇ ਖਾਤੇ ਨੂੰ ਖਾਲੀ ਕਰ ਸਕਦਾ ਹੈ। ਇਹਨਾਂ ਜਾਅਲੀ ਲੋਨ ਐਪਸ ਦੀ ਪਛਾਣ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ। ਜਾਣਦੇ ਹਾਂ ਇਸ ਬਾਰੇ। ਇਹਨੀ ਦਿਨੀ ਤੁਹਾਡੇ ਮੋਬਾਈਲ ਫੋਨ ਤੇ ਇੱਕ ਕਲਿੱਕ ਕਰਜ਼ੇ ਦਾ ਲਾਲਚ ਹਰ ਜਗ੍ਹਾ। 5 ਮਿੰਟਾਂ ਵਿੱਚ 10,000 ਦਾ ਕਰਜ਼ਾ, ਕੋਈ ਦਸਤਾਵੇਜ਼ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ ਵਰਗੇ ਇਸ਼ਤਿਹਾਰ ਦੇਖ ਕੇ ਬਹੁਤ ਸਾਰੇ ਲੋਕ ਜਲਦੀ ਐਪ ਡਾਊਨਲੋਡ ਕਰਦੇ ਨੇ, ਪਰ ਨਕਲੀ ਚੀਨੀ ਲੋਨ ਐਪਸ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰਨ ਲਈ ਇੱਕ ਜਾਲ ਵਿੱਚ ਛਾ ਦਿੰਦੇ ਨੇ। ਇੱਕ ਵਾਰ ਜਦੋਂ ਉਹਨਾਂ ਦੀ ਤੁਹਾਡੇ ਡੇਟਾ ਤੱਕ ਪਹੁੰਚ ਹੋ ਜਾਂਦੀ ਹੈ ਤਾਂ ਤੁਹਾਡੇ ਸੰਪਰਕ ਸੁਨੇਹੇ ਤੇ ਬੈਂਕ ਵੇਰਵਿਆਂ ਨੂੰ ਚੋਰੀ ਕਰਦੇ ਨੇ ਤੇ ਤੁਹਾਨੂੰ ਧੋਖਾ ਦਿੰਦੇ ਨੇ। ਕਈ ਵਾਰ ਉਹ ਇੱਕ ਛੋਟਾ ਜਿਹਾ ਕਰਜ਼ਾ ਦਿੰਦੇ ਨੇ ਤੇ ਫਿਰ ਉੱਚ ਵਿਆਜ ਲੈਂਦੇ ਨੇ ਜਾਂ ਤੁਹਾਨੂੰ ਪਰੇਸ਼ਾਨ ਕਰਦੇ ਨੇ। RBI ਚੇਤਾਵਨੀਆਂ ਦੇ ਬਾਵਜੂਦ ਇਹ ਐਪਸ ਰੋਜ਼ਾਨਾ ਨਵੇਂ ਨਾਵਾਂ ਹੇਠ ਦਿਖਾਈ ਦੇ ਰਹੇ ਨੇ। ਇਹ ਵਧੇਰੇ ਕਰਕੇ ਚੀਨੀ ਕੰਪਨੀਆਂ ਨੇ ਜੋ ਭਾਰਤ ਵਿੱਚ ਜਾਲੀ ਐਪਸ ਬਣਾਉਂਦੀਆਂ ਨੇ। ਜਿਵੇਂ ਹੀ ਤੁਸੀਂ ਐਪ ਡਾਊਨਲੋਡ ਕਰਦੇ ਹੋ ਉਹ ਤੁਹਾਡੇ ਤੋਂ ਕਈ ਬੇਲੋੜੀਆਂ ਇਜਾਜ਼ਤਾਂ ਮੰਗਦੇ ਨੇ, ਜਿਵੇਂ ਕਿ ਸੰਪਰਕ ਸੂਚੀ, ਗੈਲਰੀ ਸਥਾਨ, SMS ਤੇ ਕੈਮਰਾ। ਇੱਕ ਵਾਰ ਕਰਜ਼ਾ ਮਨਜ਼ੂਰ ਹੋਣ ਤੋਂ ਬਾਅਦ ਉਹ ਥੋੜੀ ਜਿਹੀ ਰਕਮ ਜਮ੍ਹਾਂ ਕਰਦੇ ਨੇ, ਪਰ ਬਾਅਦ ਵਿੱਚ ਲੁਕਵੇਂ ਖਰਚੇ ਤੇ ਭਾਰੀ ਵਿਆਜ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ। ਕਈ ਵਾਰ ਉਹ ਅਸਲ ਵਿੱਚ ਕਰਜ਼ਾ ਦਿੱਤੇ ਬਿਨਾਂ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕੱਟ ਲੈਂਦੇ ਨੇ ਜਾਂ ਉਹ ਤੁਹਾਡੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਸੁਨੇਹ ਭੇਜ ਕੇ ਤੁਹਾਨੂੰ ਬਦਨਾਮ ਕਰਦੇ ਨੇ। ਇਹਨਾਂ ਨਕਲੀ ਐਪਸ ਨੂੰ ਸਿਰਫ ਇੱਕ ਮਿੰਟ ਵਿੱਚ ਪਛਾਣਨ ਦਾ ਸਭ ਤੋਂ ਆਸਾਨ ਤਰੀਕਾ ਇਹ ਕਿ ਸਿਰਫ ਅਧਿਕਾਰਤ ਸਟੋਰਾਂ ਤੋਂ ਡਾਊਨਲੋਡ ਕਰੋ ਤੇ ਗੂਗਲ ਪਲੇ ਸਟੋਰ ਆਦਿ ਐਪਸ

ਪ੍ਰਾਪਤ ਕਰੋ। ਕਦੇ ਵੀ ਬਾਹਰੀ ਲਿੰਕਾਂ ਚ SMS ਤੋਂ ਡਾਊਨਲੋਡ ਨਾ ਕਰੋ। RBI ਡਾਇਰੈਕਟਰੀ ਦੀ ਜਾਂਚ ਕਰੋ। RBI ਨੇ ਜੁਲਾਈ 2025 ਤੋਂ ਡਿਜੀਟਲ ਲੈਂਡਿੰਗ ਐਪ TLA ਡਾਇਰੈਕਟਰੀ ਲਾਂਚ ਕੀਤੀ ਹੈ। RBI ਦੀ ਵੈਬਸਾਈਟ ਤੇ ਜਾਓ ਤੇ ਜਾਂਚ ਕਰੋ ਕਿ ਐਪ ਉੱਥੇ ਸੂਚੀਬੱਧ ਹੈ, ਜੇਕਰ ਨਹੀਂ ਤਾਂ ਇਹ ਨਕਲੀ ਹੈ। RBI ਰਜਿਸਟਰਡ ਬੈਂਕ NBFC ਸਾਥੀ ਰੱਖੋ। ਅਸਲੀ ਐਪ ਸਪਸ਼ਟ ਤੌਰ ਤੇ ਦੱਸਦੇ ਨੇ ਕਿ ਉਹ ਕਿਸ ਬੈਂਕ ਜਾਂ NBFC ਨਾਲ ਕੰਮ ਕਰਦੇ ਨੇ। ਨਕਲੀ ਐਪਸ ਅਕਸਰ ਇਸ ਜਾਣਕਾਰੀ ਨੂੰ ਲੁਕਾਉਂਦੇ ਨੇ ਜਾਂ ਗਲਤ ਢੰਗ ਨਾਲ ਪੇਸ਼ ਕਰਦੇ ਨੇ। ਅਧਿਕਾਰਾਂ ਤੇ KYC ਦੀ ਜਾਂਚ ਕਰੋ। ਜੇਕਰ ਕੋਈ ਐਪ ਤੁਹਾਡੀ ਗੈਲਰੀ, ਸੰਪਰਕਾਂ ਜਾਂ SMS ਤੱਕ ਪੂਰੀ ਪਹੁੰਚ ਦੀ ਮੰਗ ਕਰ ਰਿਹਾ ਤਾਂ ਇਸ ਨੂੰ ਤੁਰੰਤ ਅਨਇੰਸਟਾਲ ਕਰੋ। ਅਸਲੀ ਐਪ ਸਿਰਫ ਜ਼ਰੂਰੀ KYC, ਪੈਨ, ਆਧਾਰ ਮੰਗਦੇ ਨੇ। ਪਹਿਲਾਂ ਵਿਆਜ ਤੇ ਸ਼ਰਤਾਂ ਪੜ੍ਹੋ। ਕਰਜ਼ਾ ਲੈਣ ਤੋਂ ਪਹਿਲਾਂ ਤੁਹਾਨੂੰ ਪੂਰਾ ਕਰਜ਼ਾ ਸਮਝੌਤਾ ਪੜ੍ਹਨਾ ਚਾਹੀਦਾ ਹੈ ਤੇ ਬਹੁਤ ਹੀ ਘੱਟ ਵਿਆਜ ਦੇ ਲੁਕਵੇਂ ਖਰਚੇ ਜਾਂ ਵਾਅਦੇ ਧੋਖਾਧੜੀ ਦੇ ਸੰਕੇਤ ਨੇ। ਸਮੀਖਿਆਵਾਂ ਤੇ ਵੈਬਸਾਈਟਾਂ ਦੀ ਜਾਂਚ ਕਰੋ। ਕੁਝ ਸਮੀਖਿਆਵਾਂ ਜਾਂ ਸਿਰਫ 5 ਸਿਤਾਰਾ ਸਮੀਖਿਆਵਾਂ ਵਾਲੀਆਂ ਐਪਾਂ ਤੋਂ ਬਚੋ। ਅਸਲੀ ਕੰਪਨੀ ਦੀ ਵੈਬਸਾਈਟ ਦਾ ਪੂਰਾ ਪਤਾ ਤੇ ਗਾਹਕ ਦੇਖਭਾਲ ਨੰਬਰ ਹੋਣਾ ਚਾਹੀਦਾ ਹੈ। RBI ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਕੇ ਇੱਕ ਸੁਰੱਖਿਅਤ ਕਰਜ਼ਾ ਕਿਵੇਂ ਪ੍ਰਾਪਤ ਕਰਨਾ ਹੈ? RBI ਦੇ ਡਿਜੀਟਲ ਉਧਾਰ ਨਿਯਮਾਂ 2025 ਦੇ ਅਨੁਸਾਰ ਕਰਜ਼ਾ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਵੇਗਾ। ਵਿਆਜ, ਫੀਸਾਂ ਤੇ EMIS ਸਪਸ਼ਟ ਤੌਰ ਤੇ ਦੱਸੇ ਜਾਣੇ ਚਾਹੀਦੇ ਨੇ। ਕੋਈ ਤੀਜੀ ਧਿਰ ਰਿਕਵਰੀ ਵਿੱਚ ਸ਼ਾਮਲ ਨਹੀਂ ਹੋ ਸਕਦੀ। ਸ਼ਿਕਾਇਤਾਂ ਲਈ ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਲੋੜ ਹੁੰਦੀ ਹੈ ਤੇ ਸੁਰੱਖਿਅਤ ਵਿਕਲਪ ਹੈ ਹਮੇਸ਼ਾ ਕਿਸੇ ਵੱਡੇ ਬੈਂਕ ਜਾਂ RBI ਰਜਿਸਟਰਡ NBFC ਆਦਿ ਤੋਂ ਐਪਸ ਦੀ ਵਰਤੋਂ ਕਰੋ। ਜੇਕਰ ਜ਼ਰੂਰੀ ਹੋਵੇ ਤਾਂ ਕਰਜ਼ਾ ਲੈਣ ਲਈ ਬੈਂਕ ਸ਼ਾਖਾ ਤੇ ਜਾਓ। ਲੋਨ ਦੇ ਲਾਲਚ ਵਿੱਚ 5 ਮਿੰਟ ਦੀ ਜਲਦਬਾਜ਼ੀ ਤੁਹਾਡਾ ਪੂਰਾ ਸਾਲ ਬਰਬਾਦ ਕਰ ਸਕਦੀ ਹੈ। ਤੁਹਾਡੇ ਪੈਸੇ ਖਰਾਬ ਹੋ ਸਕਦੇ ਨੇ। ਇੱਕ ਛੋਟਾ ਜਿਹਾ ਚੈੱਕ ਤੁਹਾਡੇ ਖਾਤੇ ਤੇ ਤੁਹਾਡੀ ਸਾਖ ਦੋਵਾਂ ਨੂੰ ਬਚਾਏਗਾ। ਹਮੇਸ਼ਾ ਯਾਦ ਰੱਖੋ, ਜੋ ਬਹੁਤ ਆਸਾਨ ਲੱਗਦਾ ਹੈ ਉਹ ਇੱਕ ਜਾਲ ਬਣ ਸਕਦਾ ਹੈ। ਅੱਜ ਹੀ RBI ਦੀ ਵੈਬਸਾਈਟ ਦੇਖੋ ਤੇ ਸੁਰੱਖਿਅਤ ਰਹੋ, ਸਾਵਧਾਨ ਰਹੋ। ਹੱਸਣਾ ਖੇਡਣਾ ਮਨ ਕਾ ਚਾਅ ਹੁੰਦਾ ਹੈ ਔਰ ਅੱਜ ਦੇ ਸਮੇਂ ਵਿੱਚ ਅਸੀਂ ਕਿਤੇ ਹੱਸਣਾ ਭੁੱਲ ਹੀ ਗਏ ਹਾਂ। ਇਸੇ ਕਰਕੇ ਹਾਸਾ ਦਿਵਸ ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਵਿਸ਼ਵ ਹਾਸਾ ਦਿਵਸ ਕਹਿਲਾਉਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਹਾਸੇ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਤੇ ਜੀਵਨ ਵਿੱਚ ਖੁਸ਼ੀ ਤੇ ਹਾਂ ਪੱਖੀ ਸੋਚ ਨੂੰ ਵਧਾਉਣਾ ਹੈ। ਅੱਜ ਦੇ ਤੇਜ਼ ਰਫ਼ਤਾਰ ਤੇ ਤਣਾਅ ਭਰੇ ਜੀਵਨ ਵਿੱਚ ਹੱਸਣਾ ਇੱਕ ਦਵਾਈ ਵਾਂਗ ਕੰਮ ਕਰਦਾ ਹੈ, ਜੋ ਨਾ ਸਿਰਫ ਮਨੁੱਖ ਦੇ ਮਨ ਨੂੰ ਹਲਕਾ ਕਰਦਾ ਹੈ ਸਗੋਂ ਸਰੀਰਕ ਸਿਹਤ ਲਈ ਵੀ ਬਹੁਤ ਹੀ ਲਾਭਕਾਰੀ ਹੈ। ਹਾਸਾ ਮਨੁੱਖੀ ਜੀਵਨ ਦਾ ਇੱਕ ਕੁਦਰਤੀ ਹਿੱਸਾ ਹੈ। ਇੱਕ ਛੋਟਾ ਬੱਚਾ ਵੀ ਬਿਨਾਂ ਕਿਸੇ ਕਾਰਨ ਦੇ ਹੱਸ ਸਕਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਹੱਸਣਾ ਮਨੁੱਖ ਦੀ ਅੰਦਰੂਨੀ ਖੁਸ਼ੀ ਦਾ ਪ੍ਰਗਟਾਵਾ ਹੈ। ਪਰ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਅਸੀਂ ਜ਼ਿੰਮੇਵਾਰੀਆਂ ਤੇ ਚਿੰਤਾਵਾਂ ਦੇ ਬੋਝ ਵਿੱਚ ਫਸ ਜਾਂਦੇ ਹਾਂ ਤੇ ਹੱਸਣਾ ਘੱਟ ਹੋ ਜਾਂਦਾ ਹੈ। ਇਸ ਲਈ ਵਿਸ਼ਵ ਹਾਸਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਹੱਸਣਾ ਹੀ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹੱਸਣ ਦੇ ਕਈ ਸਿਹਤਮੰਦ ਲਾਭ ਨੇ। ਵਿਗਿਆਨਿਕ ਅਧਿਐਨਾਂ ਅਨੁਸਾਰ ਹੱਸਣ ਨਾਲ ਸਰੀਰ ਵਿੱਚ ਖੁਸ਼ੀ ਦੇ ਹਾਰਮੋਨ ਬਣਦੇ ਨੇ ਜੋ ਤਣਾਅ ਨੂੰ ਘਟਾਉਂਦੇ ਨੇ। ਇਹ ਦਿਲ ਦੀ ਸਿਹਤ ਨੂੰ ਸੁਧਾਰਦਾ ਹੈ, ਖੂਨ ਦਾ ਦੌਰਾ ਠੀਕ ਰੱਖਦਾ ਹੈ ਤੇ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾਉਂਦਾ ਹੈ। ਹੱਸਣ ਨਾਲ ਮਨ ਦੀ ਘਬਰਾਹਟ ਤੇ ਡਿਪਰੈਸ਼ਨ ਵੀ ਘੱਟ ਹੈ। ਸਮਾਜਿਕ ਪੱਖ ਤੋਂ ਵੀ ਹਾਸੇ ਦੀ ਬਹੁਤ ਹੀ ਮਹੱਤਤਾ ਹੈ। ਜਦੋਂ ਲੋਕ ਇਕੱਠੇ ਹੱਸਦੇ ਨੇ ਤਾਂ ਉਹਨਾਂ ਦੇ ਦਰਮਿਆਨ ਪਿਆਰ ਤੇ ਸਮਝ ਵੱਧਦੀ ਹੈ। ਹਾਸਾ ਮਨੁੱਖੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਇੱਕ ਸਕਾਰਾਤਮਕ ਵਾਤਾਵਰਨ ਪੈਦਾ ਕਰਦਾ ਹੈ। ਅੱਜ ਕੱਲ੍ਹ ਲਾਫਟਰ ਕਲੱਬ ਵੀ ਕਾਫ਼ੀ ਪ੍ਰਸਿੱਧ ਹੋ ਰਹੇ ਨੇ, ਜਿੱਥੇ ਲੋਕ ਇਕੱਠੇ ਹੋ ਕੇ ਹੱਸਣ ਦੀ ਕਸਰਤ ਕਰਦੇ ਨੇ। ਇਹ ਕਲੱਬ ਖਾਸ ਤੌਰ ਤੇ ਵੱਡੀ ਉਮਰ ਦੇ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਾਬਿਤ ਹੋ ਰਹੇ ਨੇ। ਵਿਸ਼ਵ ਹਾਸਾ ਦਿਵਸ ਦੀ ਸ਼ੁਰੂਆਤ 1998 ਵਿੱਚ ਡਾਕਟਰ ਮਦਨ ਕਟਾਰੀਆ ਨੇ ਕੀਤੀ ਸੀ, ਜੋ ਲਾਫਟਰ ਯੋਗ ਦੇ ਸੰਸਥਾਪਕ ਨੇ। ਇਸ ਦਿਨ ਨੂੰ ਮਨਾਉਣ ਦਾ ਮਕਸਦ ਸਿਰਫ ਮਨੋਰੰਜਨ ਨਹੀਂ ਸਗੋਂ ਦੁਨੀਆਂ ਵਿੱਚ ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਦੇਣਾ ਵੀ ਹੈ। ਹੱਸਣਾ ਇੱਕ ਅਜਿਹਾ ਸਾਧਨ ਹੈ ਜੋ ਭਾਸ਼ਾ, ਧਰਮ ਤੇ ਦੇਸ਼ ਦੀਆਂ ਸਰਹੱਦਾਂ ਤੋਂ ਪਰੇ ਹਰ ਕਿਸੇ ਨੂੰ ਜੋੜਦਾ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਤਣਾਅ, ਕੰਮ ਦੇ ਬੋਝ ਤੇ ਨਿੱਜੀ ਸਮੱਸਿਆਵਾਂ ਨਾਲ ਘਿਰੇ ਰਹਿੰਦੇ ਨੇ, ਉੱਥੇ ਹੱਸਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਸਾਨੂੰ ਆਪਣੇ ਦਿਨ ਚਰਿਆ ਵਿੱਚ ਕੁਝ ਸਮਾਂ ਹੱਸਣ ਲਈ ਕੱਢਣਾ ਚਾਹੀਦਾ ਹੈ, ਚਾਹੇ ਉਹ ਮਜ਼ੇਦਾਰ ਫਿਲਮ ਦੇਖੀ ਹੋਵੇ, ਦੋਸਤਾਂ ਨਾਲ ਗੱਲਬਾਤ ਕਰਕੇ ਜਾਂ ਫਿਰ ਪਰਿਵਾਰ ਨਾਲ ਸਮਾਂ ਬਿਤਾ ਕੇ। ਹਰ ਤਰੀਕੇ ਨਾਲ ਹੱਸਣਾ ਸਾਡੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਦਾ ਹੈ ਅਤੇ ਅਖੀਰ ਵਿੱਚ ਕਹਿ ਸਕਦੇ ਹਾਂ ਕਿ ਵਿਸ਼ਵ ਹਾਸਾ ਦਿਵਸ ਸਾਨੂੰ ਇਹ ਸਿਖਾਉਂਦਾ ਹੈ ਕਿ ਜੀਵਨ ਵਿੱਚ ਖੁਸ਼ ਰਹਿਣਾ ਅਤੇ ਹੱਸਣਾ ਬਹੁਤ ਹੀ ਜ਼ਰੂਰੀ ਹੈ। ਇਹ ਨਾ ਸਿਰਫ ਸਾਡੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ ਸਗੋਂ ਸਾਡੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਦਿਨ ਨੂੰ ਖੁਸ਼ੀ ਨਾਲ ਜੀਵਨ ਅਤੇ

0: ਇਸ ਨੂੰ ਆਪਣੀ ਆਦਤ ਬਣਾਈਏ। ਇਹ ਸੀ ਵਿਗਿਆਨ ਨਾਲ ਜੁੜੀ ਵਿਗਿਆਨ ਖਬਰ। ਇਸ ਦੇ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਹੁਣ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ, ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਸਾਇੰਸ ਮੈਗਜ਼ੀਨ ਪ੍ਰੋਗਰਾਮ ਗਿਆਨ ਵਿਗਿਆਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਮੁੱਖ ਖਬਰਾਂ।

ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਲਾਟਾ ਵਿਧਾਨ ਸਭਾ ਹਲਕੇ ਦੇ ਸਹਾਇਕ ਵੋਟਰ ਕੇਂਦਰਾਂ ਸਮੇਤ ਸਾਰੇ 285 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਫੈਸਲਾਕੁੰਨ ਕਾਰਵਾਈ ਰਾਹੀਂ ਦਹਿਸ਼ਤਗਰਦੀ ਨੂੰ ਖਤਮ ਕਰਨ ਦੇ ਮੋਦੀ ਸਰਕਾਰ ਦੇ ਅਟੁੱਟ ਇਰਾਦੇ ਦਾ ਪ੍ਰਤੀਕ ਦੱਸਿਆ ਹੈ। ਭਾਰਤ ਆਉਣ ਵਾਲਾ ਇੱਕ ਹੋਰ LPG ਟੈਂਕਰ ਹੋਰਮੁਜ਼ ਪਣਜੋਰ ਨੂੰ ਸੁਰੱਖਿਅਤ ਪਾਰ ਕਰ ਗਿਆ ਹੈ। ਅਮਰੀਕਾ ਜਰਮਨੀ ਤੋਂ ਆਪਣੇ 5,000 ਫੌਜੀਆਂ ਨੂੰ ਵਾਪਸ ਬੁਲਾਏਗਾ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। BJP ਨੇ ਇਸ ਨੂੰ ਬਦਲਾਖੋਰੀ ਵਾਲੀ ਸਿਆਸਤ ਕਰਾਰ ਦਿੱਤਾ ਹੈ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾ ਬਿੱਲ 2020-2026 ਆਧੁਨਿਕ ਮਨੁੱਖੀ ਅਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਣ ਦੇ ਮਾਮਲੇ ਵਿੱਚ ਪੰਜਵਾਂ ਮੁਲਾਜ਼ਮ ਗ੍ਰਿਫਤਾਰ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। BCCI ਅਤੇ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 2026 ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਮਨਪ੍ਰੀਤ ਕੌਰ ਟੀਮ ਦੇ ਕਪਤਾਨ ਹੋਣਗੇ। ਮੱਧ ਪ੍ਰਦੇਸ਼ ਦੇ ਪੋਲ ਵਾਲਟਰ ਕੁਲਦੀਪ ਕੁਮਾਰ ਨੇ ਰਾਸ਼ਟਰੀ ਰਿਕਾਰਡ ਬਣਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 10:05 ਹੋ ਰਹੇ ਨੇ। ਹੁਣ ਸੁਣਾਂਗੇ ਪ੍ਰੋਗਰਾਮ ਹੈ ਧਮਕ ਜਲੰਧਰ। ਪੈਂਦੀ ਪ੍ਰੋਗਰਾਮ ਦਾ ਤੁਸੀਂ ਜਿਹੜਾ ਇੰਤਜ਼ਾਰ ਕਰ ਰਹੇ ਹੋ 11:05 'ਤੇ ਲੈ ਕੇ ਹਾਜ਼ਰ ਹੋਵਾਂਗੇ। ਅਤੇ ਹੁਣ ਲਾਈਵ ਫੋਨ ਇਨ ਪ੍ਰੋਗਰਾਮ ਦਾ ਇੰਤਜ਼ਾਰ ਥੋੜ੍ਹਾ ਜਿਹਾ, ਕਿਉਂਕਿ ਪ੍ਰੋਗਰਾਮ ਇਸ ਸੁਨੇਹੇ ਤੋਂ ਬਾਅਦ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ। ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਬਿਲਕੁਲ ਜੀ,

ਤਾਜ਼ਗੀ ਭਰੀ ਸੋਹਣੀ ਸਵੇਰ ਦੇ ਵਿੱਚ ਜਿੱਥੇ ਠੰਡੀ ਮਿੱਠੀ ਹਵਾ ਅਤੇ ਬੱਦਲਾਂ ਦੀ ਲਿਸ਼ਕੋਰ ਵੀ ਰਹੀ, ਕਿਤੇ ਕਿਤੇ ਬਰਸਾਤ ਵੀ ਰਹੀ ਅਤੇ ਫੁੱਲਾਂ ਦੀ ਮਹਿਕ ਵੀ ਰਹੀ। ਅੱਜ ਉਸੇ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਕਰ ਰਹੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼, ਜਿਸ ਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। 081-23-42-173 ਨੰਬਰ ਮਿਲਾ ਕੇ ਤੁਸੀਂ ਸਾਡੇ ਸਟੂਡੀਓਜ਼ ਦੀ ਆਵਾਜ਼ ਦੇ ਵਿੱਚ ਆਪਣੀ ਆਵਾਜ਼ ਮਿਲਾ ਸਕਦੇ ਹੋ ਅਤੇ ਬਿਲਕੁਲ ਸੁਣ ਸਕਦੇ ਹੋ ਆਪਣੀ ਫਰਮਾਇਸ਼ ਦਾ ਗੀਤ। ਲਓ ਜੀ, ਫਿਰ ਜਦ ਤੱਕ ਸਾਡੇ ਦੋਸਤ ਫੋਨ ਕਾਲ ਦੇ ਜ਼ਰੀਏ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਦੇ ਨੇ, ਉਦੋਂ ਤੱਕ ਦੇ ਲਈ ਹੱਸਾ ਮੁਸਕੁਰਾਉਂਦਾ ਇਹ ਗੀਤ।

0: ਲਓ ਜੀ, ਇਸ ਖੂਬਸੂਰਤ ਗੀਤ ਤੋਂ ਬਾਅਦ ਆਓ ਜੁੜਦੇ ਹਾਂ ਅੱਜ ਦੀ ਪਹਿਲੀ ਕਾਲਰ ਦੇ ਨਾਲ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸੁਖਬੀਰ ਸਿੰਘ ਛਾਜੜੀ ਬੋਲਦਾ ਮੈਡਮ ਜੀ, ਸੰਗਰੂਰ ਤੋਂ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਤੁਹਾਡਾ ਵੀ ਸ਼ੁਕਰੀਆ ਜੀ।
0: ਓਏ ਹੋਏ,
1: ਹਾਂਜੀ ਹਾਂ।
0: ਹੋਰ ਦੱਸੋ ਜੀ, ਮੌਸਮ ਦੇ ਕੀ ਹਾਲ ਚਾਲ ਨੇ ਤੁਹਾਡੇ ਵੱਲੇ?
1: ਮੌਸਮ ਮੈਡਮ ਜੀ, ਹਵਾ ਚੱਲ ਰਹੀ ਆ, ਥੋੜੀ ਜਿਹੀ ਬਾਰਿਸ਼ ਵੀ ਆਈ ਸੀ ਸਵੇਰੇ।
0: ਵਾਹ ਜੀ ਵਾਹ,
1: ਗਰਮੀ ਤੋਂ ਐਵੇਂ ਚਲੋ ਥੋੜੀ ਮੋਟੀ ਰਾਹਤ ਜ਼ਰੂਰ ਮਿਲੀ ਆ। ਹਾਂਜੀ ਹਾਂ,
0: ਬਿਲਕੁਲ ਜੀ। ਠੀਕ ਹੈ ਜੀ, ਫਿਰ ਦੱਸੋ ਗੀਤ ਕਿਹੜਾ ਸੁਣਾ ਦਈਏ?
1: ਮੈਨੂੰ ਦੇਖੋ, ਜਲੰਧਰ ਸਾਡੇ ਦਿਲਾਂ 'ਚ ਵੱਸਦਾ ਜੀ, ਬਹੁਤ ਸਰੋਤੇ ਮਿਲੇ ਹੋਏ ਨੇ ਜਲੰਧਰ ਰਾਹੀਂ, ਬਹੁਤ ਪਿਆਰ ਕਰਦੇ ਸੀ ਜਲੰਧਰ ਨੂੰ ਜੀ। ਹਾਂਜੀ
0: ਬਿਲਕੁਲ ਜੀ।
1: ਹਾਂਜੀ, ਗਾਣਾ ਮੈਨੂੰ ਜਾਣ ਤੇਰੇ ਨਾਮ ਮੂਵੀ ਦਾ ਲਾ ਦਿਓ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਫੋਨ ਕੀਤਾ।
1: ਠੀਕ ਹੈ ਮੈਡਮ ਜੀ, ਥੈਂਕ ਯੂ,
0: ਵੈਲਕਮ ਜੀ।

0: ਬਿਲਕੁਲ ਜੀ, ਜਦੋਂ ਇਹਨੇ ਖੂਬਸੂਰਤ ਗੀਤਾਂ ਦਾ ਸਾਥ ਹੋਏ ਅਤੇ ਨਾਲ ਤੁਹਾਡੇ ਨਾਲ ਗੱਲਬਾਤ ਹੋਈ ਅਤੇ ਫਿਰ ਆਪਣੇ ਆਪ ਹੀ ਵਧੀਆ ਲੱਗ ਜਾਂਦਾ। ਖੈਰ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਅਤੇ ਜੁੜ ਗਏ ਨੇ ਸਾਡੇ ਨਾਲ ਅਗਲੇ ਕਾਲਰ। ਹੈਲੋ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਬਠਿੰਡੇ ਦਾ ਬਲਦਾਰੀਆ ਨਗਰ ਤੋਂ, ਅਤੇ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਸਾਡਾ ਭਾਈ ਸਾਹਿਬ ਜੀਤ ਸਿੰਘ ਗਿਆ ਸੀ ਜੀ ਅੱਜ ਦੁਨੀਆ ਤੋਂ 21 ਤਰੀਕ ਨੂੰ, ਅਤੇ ਮੈਂ ਦੁੱਖ ਦੇ ਵਿੱਚ ਹੈ ਜੀ, ਅਤੇ ਮੈਂ ਸਫ਼ਰ ਫਿਲਮ ਦਾ ਗੀਤ ਸੁਣਨਾ ਜੀ, ਅਤੇ ਤੁਸੀਂ ਸੁਣਾ ਦਿਓ ਜੀ, ਕਿਉਂਕਿ ਚਲ ਮਨ ਸਹੀ ਹੋ ਜੂਗਾ ਜੀ ਕੁਛ ਨਾ ਕੁਛ, ਚਲੋ ਪਰਮਾਤਮਾ ਉਹਨਾਂ ਉਹ ਆਪਦਾ ਸਫ਼ਰ ਪੂਰਾ ਕਰ ਗਏ ਜੀ, ਜ਼ਿੰਦਗੀ ਦਾ ਜੋ ਕਰਨਾ ਜੀ ਪਰਮਾਤਮਾ ਦਾ ਜੀ।
0: ਜੀ
1: ਹੈਲੋ
0: ਜੀ, ਬਿਲਕੁਲ ਇਹੀ ਗੀਤ ਸੁਣਾ ਰਹੇ ਹਾਂ ਜੀ।
1: ਹਾਂਜੀ ਹਾਂਜੀ ਜੀ, ਡਾਕਟਰ ਦੇ ਨਾਲ ਸਾਨੂੰ
0: ਬਿਲਕੁਲ ਜੀ, ਪਰਮਾਤਮਾ ਜਿਹੜਾ ਇਸ ਭਾਣੇ ਨੂੰ ਮੰਨਣ 'ਚ ਹਿੰਮਤ ਬਖਸ਼ੇ।

0: ਲਓ ਜੀ, ਹੋਲਡ 'ਤੇ ਨੇ ਸਾਡੀ ਅਗਲੀ ਦੋਸਤ, ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ। ਹੈਲੋ
1: ਹੋ
0: ਹੈਲੋ ਜੀ, ਨਮਸਕਾਰ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ
1: ਸੋਮਦਾਸ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਜੀ ਸੋਮਦਾਸ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਤੁਹਾਡੇ ਬਹੁਤ ਬਹੁਤ ਧੰਨਵਾਦ ਜੀ।
0: ਜੀ ਸੋਮਦਾਸ ਜੀ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਸੁਣਨ ਦਾ ਮੂਡ ਬਣਾਇਆ?
1: ਸਾਡਾ ਗੀਤ ਹੈ ਜੀ, ਅਨਜਾਨਾ ਮੂਵੀ ਦਾ ਗੀਤ ਹੈ ਜੀ, ਜਿਮ ਜਿਮ ਕੇ ਗੀਤ ਸਾਵਨ ਗਾਏ ਜੀ।
0: ਬਿਲਕੁਲ ਜੀ, ਮੌਸਮ ਦਾ ਇਸ਼ਾਰਾ ਇੱਧਰ ਹੀ ਹੈ ਨਾ?
1: ਬਿਲਕੁਲ ਜੀ, ਬਿਲਕੁਲ, ਮੌਸਮ ਬਹੁਤ ਵਧੀਾ ਹੋਇਆ ਪਿਆ ਜੀ ਅੱਜ।
0: ਜੀ ਬਿਲਕੁਲ ਜੀ, ਅਤੇ ਗੀਤ ਵੀ ਤੁਹਾਡਾ ਜਿਹੜਾ ਉਹ ਪਹੁੰਚ ਰਿਹਾ ਜੀ ਤੁਹਾਡੇ ਤੱਕ। ਕਾਲ ਕਰਨ ਦੇ ਲਈ ਸ਼ੁਕਰੀਆ
1: ਜੀ।
0: ਜੀ

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਅਤੇ ਆਓ ਦੇਖਦੇ ਹਾਂ ਸਾਡੇ ਨਾਲ ਹੁਣ ਕਿਹੜੇ ਕਾਲਰ ਜੁੜੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਜੀ ਰਾਜੂ ਜੀ, ਪ੍ਰੋਗਰਾਮ ਦੇ ਵਿੱਚ ਆਏ ਹੋ, ਤੁਹਾਡਾ ਸਵਾਗਤ ਹੈ।
1: ਧੰਨਵਾਦ ਜੀ। ਮੈਡਮ ਜੀ, ਜੁਦਾਈ ਫਿਲਮ ਦਾ ਗੀਤ ਸੁਣਨਾ ਜੀ।
0: ਬਿਲਕੁਲ ਜੀ, ਜੁਦਾਈ ਫਿਲਮ ਦਾ ਗੀਤ ਸੁਣਾਵਾਂਗੇ। ਹੋਰ ਰਾਜੂ ਜੀ, ਚੰਡੀਗੜ੍ਹ ਦੇ ਮੌਸਮ ਦਾ ਕੀ ਹਾਲ ਹੈ?
1: ਮੌਸਮ ਮੈਡਮ ਜੀ, ਬਾਰਿਸ਼ ਹੋ ਗਈ, ਬਹੁਤ ਹਵਾ ਬਹੁਤ ਚੱਲੀ ਹੈ ਜੀ।
0: ਜੀ, ਅਤੇ ਜੁਦਾਈ ਫਿਲਮ ਦਾ ਕਿਹੜਾ ਗੀਤ ਸੁਣਾ ਦਈਏ?
1: ਮਾਰ ਗਈ ਮੁਝੇ ਤੇਰੀ ਜੁਦਾਈ।
0: ਠੀਕ ਹੈ ਜੀ, ਲਓ ਜੀ ਪਹੁੰਚ ਰਿਹਾ ਤੁਹਾਡੇ ਤੱਕ, ਫੋਨ ਕਰਨ ਦੇ ਲਈ ਸ਼ੁਕਰੀਆ।

अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਅਤੇ ਅਗਲੀ ਹੈਲੋ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੀ ਹੈ। ਹੈਲੋ
1: ਹੈਲੋ ਰਵਿੰਦਰ ਜੀ, ਗੁੱਡ ਮੋਰਨਿੰਗ ਜੀ।
0: ਵੈਰੀ ਗੁੱਡ ਮੋਰਨਿੰਗ ਜੀ।
1: ਮੈਂ ਜੀ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ 42 ਸਾਲ ਪੁਰਾਣਾ ਸਰੋਤਾ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਬਿਲਕੁਲ ਜੀ, ਮੇਰੇ ਨਾਲ ਨਾਲ ਹੁਣ ਤਾਂ ਸਭ ਨੂੰ ਪਛਾਣ ਹੈ ਨਾ।
1: ਹਾਂਜੀ ਹਾਂਜੀ।
0: ਦੱਸੋ ਜੀ ਫਿਰ।
1: ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ, ਤੁਹਾਡੀ ਆਵਾਜ਼ ਵੈਰੀ ਨਾਈਸ ਹੈ।
0: ਹੋਏ ਹੋਏ ਸ਼ੁਕਰੀਆ ਜੀ।
1: ਬਹੁਤ ਦੇਰ ਤੋਂ ਤੁਹਾਨੂੰ ਸੁਣ ਰਹੇ ਹਾਂ।
0: ਵਾਹ ਜੀ ਵਾਹ, ਬਿਲਕੁਲ ਜੀ, ਤੇ ਤੁਹਾਨੂੰ ਵੀ ਸਾਰੇ ਬੜੀ ਦੇਰ ਤੋਂ ਸੁਣ ਰਹੇ ਹਨ।
1: ਹਾਂਜੀ ਹਾਂਜੀ, ਅਸੀਂ ਵੀ ਚਿੱਠੀਆਂ ਪਾ ਪਾ ਕੇ
0: ਜੀ
1: WhatsApp ਰੱਖ ਲਿਆ ਕਿ ਰੇਡੀਓ ਦੇ ਪੱਕੇ ਸਲਾਈ ਬਣ ਗਏ ਜੀ।
0: ਵਾਹ ਜੀ ਵਾਹ, ਚਲੋ ਬਹੁਤ ਵਧੀਆ। ਦੱਸੋ ਜੀ ਗੀਤ ਕਿਹੜਾ ਸੁਣਾਈਏ?
1: ਗੀਤ ਆ ਜੀ ਫਿਲਮ ਹੋਲੀ ਆ ਰਹੇ ਦਾ, ਕਿਸ਼ੋਰ ਕੁਮਾਰ ਜੀ ਦਾ ਗਾਇਆ ਗੀਤ, ਮੇਰੀ ਲੋਟਰੀ ਲੱਗ ਜਾਣੇ ਵਾਲੀ ਹੈ।
0: ਵਾਹ ਜੀ ਵਾਹ, ਬਿਲਕੁਲ ਜੀ, ਲੋਟਰੀ ਫੋਨ ਕਾਲ ਦੇ ਜ਼ਰੀਏ ਵੀ ਲੱਗ ਗਈ ਹੈ ਨਾ ਪਹਿਲੇ।
1: ਹਾਂਜੀ ਲੋਟਰੀ ਲੱਗ ਗਈ, ਫੋਨ ਬੜਾ ਔਖਾ ਲੱਗਦਾ ਜੀ।
0: ਠੀਕ ਹੈ ਜੀ, ਬਿਲਕੁਲ ਤੁਹਾਨੂੰ ਤੇ ਪਾਈ ਟੈਕਟ ਆਂਦਾ ਹੈ ਲਗਾਉਣ ਦਾ ਹੈ ਨਾ।
1: ਹਾਂਜੀ ਹਾਂਜੀ,
0: ਚਲ ਠੀਕ ਹੈ,
1: ਕਰਨੀ ਪੈਂਦੀ ਹੈ ਜੀ।
0: ਹਾਂ ਮਿਹਨਤ ਕਰਨੀ ਪੈਂਦੀ ਹੈ, ਤੇ ਹੁਣ ਚਲੋ ਗੀਤ 'ਚ ਲੋਟਰੀ ਲਗਾਏ।
1: ਠੀਕ ਹੈ ਜੀ, ਧੰਨਵਾਦ ਜੀ,
0: ਕਾਲ ਕਰਨ ਦੇ ਲਈ ਸ਼ੁਕਰੀਆ।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਸਾਡੇ ਅਗਲੇ ਕਾਲਰ ਬਿਲਕੁਲ ਰੈਡੀ, ਬਿਲਕੁਲ ਤਿਆਰ। ਹੈਲੋ, ਵਾਹ ਜੀ ਵਾਹ, ਬਿਲਕੁਲ ਜੀ।
1: ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਖੁਰ ਦੀ, ਜ਼ਿਲ੍ਹਾ ਲੁਧਿਆਣਾ ਦਾ।
0: ਸਵਾਗਤ ਹੈ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਕੱਲ ਲੱਗਦਾ ਰੇਡੀਓ ਸੁਣਿਆ ਨਹੀਂ, ਕੱਲ
1: ਹਾਂਜੀ
0: ਕੱਲ ਰੇਡੀਓ ਸੁਣਿਆ ਸੀ?
1: ਹਾਂਜੀ ਹਾਂਜੀ, ਮੈਂ ਸੁਣਦਾ ਜੀ 10 ਵਜੇ ਤੋਂ।
0: ਅੱਛਾ ਜੀ, ਤੇ ਆਪਾਂ ਤੇ ਕੱਲ ਮਿਲੇ ਸੀ। ਮੈਂ ਤੇ ਕੱਲ ਹੀ ਮਿਲੀ ਸੀ ਅਜੇ।
1: ਹਾਂਜੀ
0: ਬਿਲਕੁਲ ਬਿਲਕੁਲ ਠੀਕ ਹੈ ਜੀ। ਦੱਸੋ ਜੀ ਗੀਤ ਕਿਹੜਾ ਸੁਣੀਏ?
1: ਮੈਂ ਵੀਰ ਸੁਣਨਾ ਆਪਾਂ ਜਰਾਨਾ ਮੂਵੀ ਦਾ ਤੇ ਗਾਣੇ ਦੇ ਬੋਲ ਆ ਜੀ, ਜਲੰਧਰ ਜੈਸਾ ਯਾਰ ਕਹਾਂ ਕਹਾਂ ਐਸਾ ਯਾਰ ਆਨਾ, ਯਾਦ ਕਰੇਗੀ ਦੁਨੀਆ ਤੇਰਾ ਮੇਰਾ ਜਰਾਨਾ।
0: ਵਾਹ ਜੀ ਵਾਹ, ਬਿਲਕੁਲ ਜੀ, ਜਲੰਧਰ ਆਕਾਸ਼ਵਾਣੀ ਵਰਗਾ ਦੋਸਤ ਕਿੱਥੇ ਹੈ ਨਾ।
1: ਹਾਂਜੀ ਹਾਂਜੀ, ਮੈਂ ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ।
0: ਸ਼ੁਕਰੀਆ ਜੀ ਫੋਨ ਕਾਲ ਮਿਲਾਉਣ ਦੇ ਲਈ। ਲਓ ਜੀ ਗੀਤ ਪਹੁੰਚ ਰਿਹਾ ਹੈ।

0: ਲੋ ਜੀ, ਸਾਡੇ ਅੱਜ ਦੇ ਪ੍ਰੋਗਰਾਮ ਦੇ ਆਖਰੀ ਕਾਲਰ ਸਾਡੇ ਨਾਲ ਜੁੜਨ ਜਾ ਰਹੇ ਨੇ। ਹੈਲੋ,
1: ਗੁਡ ਮਾਰਨਿੰਗ।
0: ਹਮੇ ਆਪਕੀ ਆਵਾਜ਼ ਸੁਣਾਈ ਨਹੀਂ ਦੀ, ਕਿਰਪਾ ਦੁਬਾਰਾ ਸੇ ਕਹੀਂ।
1: ਮੇਰੀ ਪਿਆਰੀ ਪਿਆਰੀ ਮੈਮ ਕੋ ਮੇਰਾ ਪਿਆਰ ਭਰਾ ਗੁਡ ਮਾਰਨਿੰਗ।
0: ਅਰੇ ਵਾਹ, ਵੈਰੀ ਗੁਡ ਮਾਰਨਿੰਗ
1: ਜੀ। ਮੈਂ ਗ੍ਰਾਮ ਗੁਨੋਰੇ, ਜ਼ਿਲ੍ਹਾ ਸਤਾਰਾ, ਮਹਾਰਾਸ਼ਟਰ ਸੇ ਤਨੁਸ਼੍ਰੀ ਸੇ ਬਾਤ ਕਰ ਰਹੀ ਹੂੰ।
0: ਓਏ ਹੋਏ, ਤਨੁਸ਼੍ਰੀ ਜੀ, ਆਪਕਾ ਵੀ ਸਵਾਗਤ ਹੈ ਪ੍ਰੋਗਰਾਮ ਮੇਂ।
1: ਧੰਨਵਾਦ ਜੀ ਮੈਮ। ਔਰ ਆਪਸੇ ਫਿਰ ਕੱਲ ਵੀ ਆਪਸੇ ਬਾਤ ਹੋਈ ਤੋ ਅਬ ਕਿ ਆਜ ਮੁਝੇ ਬਹੁਤ ਅੱਛਾ ਲੱਗ ਰਿਹਾ ਹੈ। ਆਪ ਸਭ ਕੀ ਦੁਆ ਹੈ ਇਸ ਲਈ ਮੇਰਾ ਕਾਲ ਲੱਗ ਰਿਹਾ ਹੈ। ਮੁਝੇ ਬਹੁਤ ਬਹੁਤ ਬਹੁਤ ਮੈਮ ਖੁਸ਼ੀ ਹੋ ਰਹੀ ਹੈ ਆਪਸੇ ਫਿਰ ਬਾਤ ਕਰ ਕਰ।
0: ਅਰੇ ਵਾਹ, ਬਹੁਤ ਅੱਛੀ ਬਾਤ ਹੈ। ਹਮ ਵੀ ਬਹੁਤ ਖੁਸ਼ ਹੈ ਕਿ ਆਪ ਫੋਨ ਮਿਲਾ ਕੇ ਪ੍ਰੋਗਰਾਮ ਮੇਂ ਹਮਾਰੇ ਮੇਂ ਸ਼ਾਮਿਲ ਹੋਤੀ ਹੈ, ਹੈ ਨਾ।
1: ਔਰ ਆਪਕਾ ਵੀ ਧੰਨਵਾਦ ਕਿ ਮੇਰਾ ਫੋਨ ਆਪ ਅਟੈਂਡ ਕਰਤੀ ਹੈ।
0: ਓਏ ਹੋਏ, ਬਿਲਕੁਲ, ਯੇ ਫੋਨ ਇਨ ਪ੍ਰੋਗਰਾਮ ਹੈ, ਯਹਾਂ ਪੇ ਜੋ ਵੀ ਫੋਨ ਕਾਲਸ ਆਤੇ ਹੈ ਹਮ ਬਿਲਕੁਲ ਕੋਸ਼ਿਸ਼ ਕਰਤੇ ਹੈ ਕਿ ਅਟੈਂਡ ਹੋ ਜਾਏ। ਬਤਾਈਏ ਤਨੁਸ਼੍ਰੀ, ਸਮੇਂ ਕਮ ਹੈ, ਗੀਤ ਕੌਨ ਸਾ ਸੁਣਨਾ ਹੈ ਹਮਨੇ?
1: ਜੀ ਮੈਮ, ਫਿਲਮ ਕਾ ਨਾਮ ਹੈ ਹਮ ਸਾਥ ਸਾਥ ਹੈ। ਔਰ ਇਹ ਸੱਚ ਹੈ ਕਿ ਭਗਵਾਨ ਹੈ, ਇਹ ਸੁਣਾ ਦੀਜੀਏ ਆਪਕੋ ਹਮਾਰੇ ਸਭੀ ਸ਼ਰੋਤਾਓ ਕੋ ਔਰ ਮੇਰੇ ਪਾਪਾ ਕੋ ਡੈਡੀਕੇਟ ਰਹੇਗਾ।
0: ਜੀ ਬਿਲਕੁਲ, ਸਭੀ ਸੁਣੇਂਗੇ। ਫੋਨ ਕਰਨੇ ਕੇ ਲੀਏ ਸ਼ੁਕਰੀਆ।
1: ਸ਼ੁਕਰੀਆ, ਧੰਨਵਾਦ।

0: ਜੀ ਤਾਂ ਕਰਦਾ ਇਹ ਸਫ਼ਰ ਇਵੇਂ ਹੀ ਚੱਲਦਾ ਰਹੇ, ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿਣ ਅਤੇ ਤੁਹਾਡੀ ਫਰਮਾਇਸ਼ਾਂ ਦੇ ਜਿਹੜੇ ਰੰਗ ਬਿਰੰਗੇ ਗੀਤ ਨੇ ਉਹ ਅਸੀਂ ਸੁਣਦੇ ਰਹੀਏ। ਪਰ ਸਮਾਂ ਕਹਿ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਵੇਲਾ ਹੋ ਗਿਆ, ਸੋ ਮੈਨੂੰ ਰੁਪਿੰਦਰ ਨੂੰ ਦੇ ਦਿਓ ਹੁਣ ਇਜਾਜ਼ਤ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਸਵੇਰ ਦੇ 11 ਵਜ ਰਹੇ ਨੇ, ਆਓ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ। पश्चिम बंगाल के दक्षिण 24 परगना जिले के फलता विधानसभा क्षेत्र के सभी 285 मतदान केंद्रों पर 21 मई को फिर मतदान होगा। मतगणना 24 मई को की जाएगी। निर्वाचन आयोग ने बताया कि 29 अप्रैल के मतदान में गंभीर गड़बड़ी और लोकतांत्रिक प्रक्रिया के बड़े पैमाने पर उल्लंघन के बाद ये निर्णय लिया गया है। पर्यवेक्षकों ने इलेक्ट्रॉनिक वोटिंग मशीनों से छेड़छाड़, मतदाताओं को डराने धमकाने और मतदान नियमों का उल्लंघन जैसी गंभीर अनियमितताओं की सूचना दी है। कई केंद्रों पर इलेक्ट्रॉनिक वोटिंग मशीनों के बटन पर जानबूझकर काला टेप लगाया गया।

0: ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਪੈ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। BDM 343.6 meter ਯਾਨੀ 873 kHz ਦੇ। ਹੁਣ ਪੇਸ਼ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਵਟਸਐਪ ਆਧਾਰਿਤ ਪ੍ਰੋਗਰਾਮ ਹੈ ਔਰ ਸਾਡੇ ਕੋਲ ਬਹੁਤ ਸਾਰੇ ਸੁਨੇਹੇ ਨੇ, ਮੈਸੇਜ ਨੇ, ਔਰ ਪ੍ਰੋਗਰਾਮ ਵਟਸਐਪ ਆਧਾਰਿਤ ਹੈ। ਆਪਾਂ ਇੱਕ ਵਾਰ ਫਿਰ ਦੱਸ ਰਹੇ ਹਾਂ, ਤੁਹਾਡੇ ਨਾਮ ਸ਼ਾਮਿਲ ਕਰਦੇ ਹਾਂ ਇਸ ਵਿੱਚ। ਹੀਰਾਬਾਗ ਜਗਰਾਓ, ਲੁਧਿਆਣਾ ਤੋਂ ਜਗਦੀਸ਼ ਪਾਲ ਮਹਿਤਾ, ਲੀਲਾਵਤੀ, ਹਰਦੀਪ, ਅੰਜੂ, ਪਾਰੂਸ਼ੀ, ਦੀਪਾਂਸ਼ੂ ਮਹਿਤਾ ਪਰਿਵਾਰ। ਅਗਲਾ ਮੈਸੇਜ ਇਹਨਾਂ ਨੇ ਸਿਰਫ ਮੈਸੇਜ ਵਿੱਚ ਹੈਲੋ ਭੇਜਿਆ ਹੈ, ਸੋ ਜਦੋਂ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਤਾਂ ਰਾਜਕੁਮਾਰ ਇਹਨਾਂ ਦਾ ਨਾਮ ਹੈ, ਪਰ ਕਿੱਥੋਂ ਲਿਖਿਆ ਇਹਨਾਂ ਦਾ ਕੋਈ ਜਿਹੜਾ ਹੈ ਸ਼ਹਿਰ ਜਾਂ ਕਿਸੇ ਪਿੰਡ ਦਾ ਨਾਮ ਨਹੀਂ ਲਿਖਿਆ। ਰਿਆਸਤ ਹੁਸੈਨ ਸਿੱਦੀਕੀ, ਨਾਜ਼ਮਾ, ਰਿਆਸ, ਮੁਹੰਮਦ, ਸਮਰੀਨ, ਪਰਵੀਨ, ਮਾਹਿਰਾ, ਜਸਪੁਰ, ਉੱਤਰਾਖੰਡ ਤੋਂ। ਇਸੇ ਗੀਤ ਦੀ ਫਰਮਾਇਸ਼ ਹੈ, ਪਿੰਡ ਕੁਡਾਲੀ, ਪੋਸਟ ਆਫਿਸ, ਨਗਿੰਦਰਾ ਨਗਰ, ਜ਼ਿਲ੍ਹਾ ਤੋਂ, ਸ਼੍ਰੀ ਭੂਮੀ, ਸਟੇਟ ਅਸਾਮ ਤੋਂ, ਹਿਤੇਂਦਰ ਦਾਸ ਅਤੇ ਇਹਨਾਂ ਦਾ ਪਰਿਵਾਰ। ਜਗਮੋਹਨ ਸਿੰਘ ਅਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਣ, ਸ਼੍ਰੀ ਗੰਗਾਨਗਰ ਤੋਂ। ਗੋਬਿੰਦ, ਵੈਸ਼ਨਵ, ਦਿਵਿਆ, ਸੁਮਨ, ਕੋਮਲ, ਪਰੀ, ਪਿੰਡ ਲਸੂੜੀਆ, ਪਾਤਾ, ਤਹਿਸੀਲ ਨਰਸਿੰਘਗੜ੍ਹ, ਜ਼ਿਲ੍ਹਾ ਰਾਜਗੜ੍ਹ, ਮੱਧਿਆ ਪ੍ਰਦੇਸ਼ ਤੋਂ। ਜੌਂਡੀ ਕੈਸਟਰੋ, ਰੋਜ਼ੀ, ਪਰਲ, ਵਿਲੇਸ, ਚਨਕਪੁਰੀ, ਸਹਾਰਨਪੁਰ ਤੋਂ। ਜ਼ਿਲ੍ਹਾ ਫਾਜ਼ਿਲਕਾ, ਪਿੰਡ ਬਲਜੀਤਪੁਰ, ਭੋਮਾ ਤੋਂ, ਬਲਜੀਤ ਸਿੰਘ, ਬਲਦੇਵ ਸਿੰਘ, ਪੈਂਚਰਵਾਲਾ, ਵੜਿੰਗਖੇੜਾ ਤੋਂ, ਭੋਲਾ ਸਿੰਘ, ਕਰਨੈਲ ਗਿੱਲ ਅਤੇ ਇਹਨਾਂ ਦਾ ਪਰਿਵਾਰ, ਔਰ ਇਹ ਸਭ ਸੁਣਨਾ ਚਾਹੁੰਦੇ ਨੇ ਨਰਿੰਦਰ ਬੀਬਾ ਹੋਰਾਂ ਦੀ ਆਵਾਜ਼ ਵਿੱਚ ਗੀਤ। ਅਤੇ ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ, ਆਓ ਸੁਣਦੇ ਹਾਂ ਨਰਿੰਦਰ ਬੀਬਾ ਅਤੇ ਸਾਥੀਆਂ ਦਾ ਗਾਇਆ ਹੋਇਆ ਗੀਤ।

ਹੁਣੇ ਤੇ ਸੁਣਦੇ ਸੀ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਗੀਤ। ਪ੍ਰੋਗਰਾਮ ਹੈ ਤਮਕ ਜਲੰਧਰ ਪੈਂਦੀ, ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪਿੰਡ ਸ਼ਾਹਪੁਰ ਮੈਤਪੁਰ ਤੋਂ ਬੂਟਾ ਸਿੰਘ, ਵਿਜੇਪਾਲ, ਅਜੇਪਾਲ, ਪਾਹੁਲਜੋਤ, ਅਨਾਹਤ, ਲਵਪ੍ਰੀਤ, ਪਰਵਿੰਦਰ ਅਤੇ ਇਹਨਾਂ ਦਾ ਪਰਿਵਾਰ। ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਿੰਦਰ ਸਿੰਘ ਜੋੜਾ ਸੀ ਟੀ, ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ। ਰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋਵਾਲ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ। ਸਿਧਾਰਥ ਨਗਰ ਦਰੇਪੁਰ ਬਾਬਲੀ ਤੋਂ ਗਜਨਨ ਯੇਲੇ, ਨਵਦੀਪ, ਵਿਸ਼ਵਦੀਪ, ਅਸ਼ੋਕ ਅਤੇ ਪਰਿਵਾਰ। ਆਦਰਸ਼ ਨਗਰ ਮਲੋਟ ਤੋਂ ਰਾਜ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ, ਦੀਵਾਨ ਸ਼ਰਮਾ। ਮੱਖੂ ਤੋਂ ਬਿੱਲਾ ਬਜ਼ਾਰ, ਛੈਪੀ ਕਪੂਰ, ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਇਲ, ਖੁਸ਼ਦਿਲ, ਹਸਮੁਖ, ਸੰਜੀਵ, ਸੁਨੀਤਾ, ਆਰਜ਼ੂ, ਪੂਰਾ ਹੀ ਖੁਸ਼ਦਿਲ ਪਰਿਵਾਰ। ਪਰਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ, ਵਿਕਰਮਜੀਤ, ਅਨਮੋਲ ਅਤੇ ਪਵਨੀਤ। ਸੁਖਬੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਅਤੇ ਪੋਤਰਾ ਤੇਗ ਫਤਿਹ ਸਿੰਘ, ਪੋਤਰੀ ਜਸਗੁਨ ਰੱਖੜਾ ਅਤੇ ਇਹਨਾਂ ਦਾ ਪਰਿਵਾਰ। ਇਸੇ ਗੀਤ ਦੀ ਫਰਮਾਇਸ਼ ਹੈ। ਪਦਮਾ ਟਾਕੀ ਸਨੇਪਾ ਨਗਰ ਤੋਂ ਸੁਦਰਸ਼ਨ ਸ਼ਾਹ, ਪੱਲਵੀ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਬੰਗਲਾਬੇਨ ਅਤੇ ਰਜਿੰਦਰਜੀ ਸ਼ਾਹ। ਜਸਪਾਲ ਭਾਰਤੀ, ਵੀਨਾ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਪਿੰਡ ਸ਼ਿਵਾਇਤ ਦਾਨੇਵਾਲੀਆ, ਸਾਊਥ ਐਵਨਿਊ, ਅਬੋਹਰ ਤੋਂ ਹਰਜੀਤ, ਕੈਂਥ, ਮੋਚੀ ਕਲੋਨੀ ਡੱਬਾ, ਲੁਧਿਆਣਾ ਤੋਂ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਰਜਿੰਦਰ ਛਿੰਦਾ, ਜਸਵੀਰ, ਸੀਤਾ ਅਤੇ ਗੀਤਾ। ਜਲਾਲਾਬਾਦ ਪੱਛਮੀ ਤੋਂ ਸੁਰੇਸ਼, ਅਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ ਛਿੰਪਾ ਅਤੇ ਪੂਜਾ ਪਰਿਹਾਰ। ਟਾਲੇਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮੀਰਚੰਦ, ਨਵਦੀਪ, ਚਤਰਥ, ਅਰਨਵ, ਲਾਜਵੰਤੀ ਅਤੇ ਅਨੀਤਾ ਰਾਣੀ। ਪਿੰਡ ਡਾਕਖਾਨਾ ਮਿੱਡੂ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਆਓ ਸੁਣਦੇ ਹਾਂ ਸਭ ਦੀ ਫਰਮਾਇਸ਼ ਅਤੇ ਗੀਤ। ਆਵਾਜ਼ ਹੈ ਸੁਰਿੰਦਰ ਕੌਰ ਹੋਰਾਂ ਦੀ ਅਤੇ ਨਾਲ ਡੋਲੀ ਗੁਲੇਰੀਆ।

ਇਹ ਸੀ ਸੁਰਿੰਦਰ ਕੌਰ ਤੇ ਡੋਲੀ ਗੁਲੇਰੀਆ ਦਾ ਗਾਇਆ ਹੋਇਆ ਗੀਤ। ਪਿੰਡ ਡਾਕਾ ਨਾ ਮਿੰਡੂ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ ਜੋਤੀ।

ਤੇ ਸੁਣਦੇ ਸੀ ਆਸਾ ਸਿੰਘ ਮਸਤਾਨਾ ਰਨੀਵਾਸ ਵਿੱਚ ਗੀਤ। ਅਗਲੇ ਗੀਤ ਦੀ ਫਰਮਾਇਸ਼ ਇਸ ਤਰ੍ਹਾਂ, ਮੇਨ ਬਾਜ਼ਾਰ ਮੰਡੀ ਲਾਦੂਕਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਕਿਰਨਾ ਚਾਵਲਾ ਵਾਰਿਸ ਅਤੇ ਸਾਰਾ ਹੀ ਚਾਵਲਾ ਪਰਿਵਾਰ, ਰਾਮ ਸਿੰਘ ਧੱਗੜ, ਭਿੰਦਰ ਕੌਰ, ਕਮਲਪ੍ਰੀਤ ਸਿੰਘ, ਗੁਰਜੀਤ ਸਿੰਘ, ਮਲਕੀਤ ਮਾਨ ਮਾਨਸਾ ਕਲਾਂ ਤੋਂ, ਸੁਖਦੇਵ ਮਾਨ ਬੁਰਜ ਤੋਂ, ਮੋੜ ਮੰਡੀ ਤੋਂ ਅਤੇ ਸਾਰਾ ਹੀ ਧੱਗੜ ਪਰਿਵਾਰ, ਅਰਸ਼ਦੀਪ ਸੁਰਜੀਤ ਸਿੰਘ ਅਮਰਕੋਟ ਤੋਂ, ਘਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ, ਬਲਾਕੀ ਪੱਤੀ, ਪਿੰਡ ਮੋੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ, ਜਿਮੀ ਫੌਜੀ, ਤਪੂਰਾਮਲ, ਸੋਨੂ, ਪਿੰਕੀ, ਵਿੱਕੀ, ਕੀਰਤ, ਸੰਧੂ, ਜਗਰ ਭੋਰਾ ਅਤੇ ਇਹਨਾਂ ਦਾ ਦੋਸਤ ਅਤੇ ਪਰਿਵਾਰ। ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਪੋਤਰਾ ਕਬੀਰ, ਜੈਜ਼ਬੀਰ ਸੰਧੂ, ਪੋਤਰੀਆਂ ਵਰਨੀਤ ਅਤੇ ਪਵਨੀਤ ਅਤੇ ਸਾਰਾ ਹੀ ਸੰਧੂ ਪਰਿਵਾਰ। ਸੁਰਿੰਦਰ ਸਿੰਘ ਸਲੇਮਪੁਰ, ਜੱਟਾ ਲਾਡੀ ਧਾਲੀਵਾਲ ਤੋਂ ਅਤੇ ਇਹਨਾਂ ਦੇ ਦੋਸਤ, ਗਿੱਦੜਬਾਹ ਤੋਂ ਮਨਜੀਤ, ਪ੍ਰਵੀਨ, ਪਾਇਲ, ਹਿਨਾਸ਼ਾ, ਸਤੀਸ਼ ਮਿਗਲਾਨੀ, ਸੀਮਾ, ਵਿਵਾਨ, ਮਹਾਵੀਰ ਸੰਧੂ, ਮਲੋਟ ਕੈਂਪ ਤੋਂ, ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਸੁਲਤਾਨ ਸਿੰਘ ਤਰੜ, ਕ੍ਰਿਸ਼ਨ, ਮੁਕੇਸ਼, ਸ਼ਿਮਾਨੀ ਜਾਖੜ, ਕਪਿਲ ਦੇਵ, ਢਾਣੀ

ਲਾਲ ਖਾਂ, ਜਵੇਦ ਖਾਂ, ਅਰਮਾਨ, ਇਮਰਾਨ, ਸੀਮਾ ਬਾਨੋ, ਵਿਨੋਦ ਖਾਨ ਅਤੇ ਇਹਨਾਂ ਦਾ ਪਰਿਵਾਰ। ਇਹਨਾਂ ਨੇ ਨਹੀਂ ਲਿਖਿਆ ਕਿ ਇਹਨਾਂ ਨੇ ਕਿੱਥੋਂ ਭੇਜਿਆ ਆਪਣਾ ਮੈਸੇਜ। ਸੋ ਆਪਣੀ ਜਿੱਥੋਂ ਤੁਸੀਂ ਮੈਸੇਜ ਭੇਜਦੇ ਹੋ, ਆਪਣੀ ਜਗ੍ਹਾ ਦਾ ਥਾਂ ਵੀ ਜਿੱਥੋਂ ਤੁਸੀਂ ਭੇਜਿਆ ਹੈ ਮੈਸੇਜ, ਉਹਦਾ ਨਾਮ ਵੀ ਸਾਨੂੰ ਜ਼ਰੂਰ ਲਿਖੋ। ਪੋਸ਼ਨ ਖੇੜਾ ਵਿਸ਼ੂ, ਵਿਸ਼ਾਲ ਲਾਡੀ, ਸ਼ਲਾਨੀ ਖੇੜਾ ਟਿਵਾਂਸ਼ੀ, ਵਾਣੀ ਖੇੜਾ ਆਰਬੀ ਖੇੜਾ, ਜੀਵਨ ਸਿੰਘ ਬੁੱਕ, ਸਮਸਤ ਖੇੜਾ ਪਰਿਵਾਰ ਫਾਜ਼ਿਲਕਾ ਤੋਂ, ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ, ਦਲਜੀਤ, ਮਨਦੀਪ, ਰਾਜਦੀਪ, ਬਲਰਾਜ, ਦਾਲੀ ਅਤੇ ਸਿਫਰਜੋਤ ਸਰਾਂ, ਮਲੱਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਬਿੱਟੂ, ਅਰੁਣਾ, ਮੱਟੂ, ਦੀਪਕ, ਨਿਊਜ਼ੀਲੈਂਡ ਤੋਂ ਗੌਤਮ ਜੈਨ, ਲੁਧਿਆਣਾ ਤੋਂ ਰਾਕੇਸ਼, ਸੀਮਾ, ਬਿੱਟੂ, ਬਿੱਟੀ ਅਤੇ ਜੈਨ ਪਰਿਵਾਰ ਸਾਰਾ। ਇਹਨਾਂ ਦੇ ਨਾਲ ਨਗੀਨਾ, ਦਰਸ਼ਨ, ਮੋਨੂ, ਦੀਪਾ, ਸੁਨੀਲ ਬਿਰਲਾ, ਸੁੱਚਾ ਪਾਠਕ, ਪ੍ਰਦੀਪ ਅਤੇ ਪਰਿਵਾਰ, ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ, SM ਜਵੇਦ ਗੁਮਲਾ, ਝਾਰਖੰਡ ਤੋਂ, ਰਕੇਸ਼, ਨਰੇਸ਼, ਜਗਦੀਸ਼, ਅੰਗਰੇਜ਼, ਭੱਟੀ, ਨਛੱਤਰ ਸਿੰਘ, ਜੰਡਵਾਲਾ, ਚੜਤ ਸਿੰਘ ਤੋਂ, ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਮਨਹਰਾ ਦਰਵਾਜ਼ਾ ਇੱਟਾ ਤੋਂ ਨਬੀ ਹਸਨ ਅੱਬਾਸੀ, ਸ਼ਹਿਨਾਜ਼, ਨਵੇਦ, ਸੁਹੇਲ, ਅਨਮ ਅਤੇ ਯਸ਼ਫ ਅੱਬਾਸੀ। ਥਾਣੇ ਦੀ ਬੈਕ ਸਾਈਡ ਸੁਨਾਮ ਤੋਂ ਬਲਬੀਰ ਸ਼ੀਮਾ, ਸ਼ਾਹਬਾਜ਼, ਇਕਨੂਰ ਅਤੇ ਗੁਰਨੂਰ, ਬਖਸ਼ਿਸ਼ ਸਿੰਘ, ਸਿੱਧੂ, ਦਲਜੀਤ, ਪਿੰਡ ਸੈਦੇ ਸ਼ਾਹਵਾਲਾ ਨੇੜੇ ਫਤਿਹਗੜ੍ਹ, ਪੰਚਤੂਰ ਅਤੇ ਪਰਿਵਾਰ। ਆਓ ਸੁਣਦੇ ਹਾਂ ਸਭ ਦੀ ਫਰਮਾਇਸ਼ ਅਤੇ ਗੀਤ। ਆਵਾਜ਼ ਹੈ ਮੁਸਰਤ ਨਜ਼ੀਰ ਹੋਰਾਂ ਦੀ, ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ।

ਇਹ ਸੀ ਮੁਸਰਤ ਨਜ਼ੀਰ ਹੁਣਾਂ ਦੀ ਆਵਾਜ਼ ਵਿੱਚ ਗੀਤ। ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਸ਼ਰਮਾ ਅਤੇ ਕਰੁਣਾ। ਸੈਯਦ ਮਸੂਦ, ਸ਼ਾਇਨਾ ਹਸਨ, ਅਕਸਾ ਨਾਜ਼ੀ, ਆਫੀਆ ਇਬਰਾਹਿਮ, ਸੱਦਾਮ ਅਬਾਇਦ, ਅਦੀਬ ਪਿੰਡ ਕੁਮਹਾਰ ਹੇੜਾ ਸਹਾਰਨਪੁਰ ਤੋਂ, ਸ਼ਮਸੁਲ ਕੁਮਾਰ ਰਾਹੀ, ਸ਼ਾਹੀਨ, ਫਾਤਿਮਾ ਅਦਨਾਨ ਖਾਨ, ਫੈਜ਼ਾਨ, ਅਨੂ ਉਸਮਾਨ, ਕਲੀਮ ਅੰਸਾਰੀ, ਗੰਜ ਚੰਦਵਾਰਾ ਤੋਂ, ਸੈਕਟਰ 18 ਚਗਾਦਰੀ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਤੋਂ ਵਿਜੇ ਮੋਹਨ ਖਾਰਵਨ, ਵਿਨੇ ਮੋਹਨ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਈਸ਼ਾਨੀ। ਵੈਸ਼ਨਵ ਕਲੋਨੀ ਸਨਾਵਤ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕਿਰ, ਅਲਕਮਾ ਖੱਤਰੀ, ਅਲਤਮਸ਼ ਖੱਤਰੀ, ਰਮੇਸ਼ ਕੌਰ, ਸ਼ਾਦਾਬ ਖੱਤਰੀ, ਪਿੰਡ ਖਾਰੀਆਂ ਢਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਸਤਵੀਰ ਸਿੰਘ ਬਿਜਾਨੀ, ਅਦਵਿੰਦਰ ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜ਼ੂ ਅਤੇ ਨਵਿਆ ਬਿਜਾਰਨੀਆ, ਪਿੰਡ ਬਾਂਡੇਵਾਲਾ, ਫਾਜ਼ਿਲਕਾ ਤੋਂ ਕ੍ਰਿਆਂਸ਼, ਯੋਗੇਸ਼, ਓਮ, ਬੇਬੀ ਗਰਿਮਾ ਬਗੜੀਆ, ਰਜਤ ਅਤੇ ਮਨੀਸ਼ ਚੌਧਰੀ, ਪਿੰਡ ਜੋਗੀਵਾਲਾ, ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ, ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਕਣਕਵਾਲੀਆ, ਗੰਗਾ ਰਾਮ, ਰਜੇਸ਼ਵਰ, ਸੋਨੂ, ਮੋਹਨ ਲਾਲ, ਸੁਖਦੇਵ ਅਤੇ ਪਰਿਵਾਰ, ਸੰਦੀਪ ਪੱਕੜ, ਜਯੋਤੀ, ਮਨੋਹਰ ਲਾਲ ਗਾਂਧੀ, ਧਰਮਵੀਰ, ਕਮਲ ਸਾਹਨੀ, ਬੂਟੀ ਰਾਮ, ਪਿੰਗਾਵਾਲਾ ਚੌਕਰਾਇਆ, ਜਲੰਧਰ ਤੋਂ, ਪਿੰਡ ਤਹਿਸੀਲ ਕਲੰਧਰ ਤੋਂ ਕ੍ਰਿਸ਼ਨ ਬਾਗਲਾ, ਆਸ਼ਾ, ਸਾਜਨ, ਪ੍ਰਿੰਸ, ਰਜਨੀ, ਆਂਚਲ, ਵੰਸ਼ ਬਾਗਲਾ, ਸਦਰ ਬਾਜ਼ਾਰ ਕੁਰਾਵਾਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਵਰਮਾ ਅਤੇ ਸੋਨਮ ਵਰਮਾ, ਪਿੰਡ ਚਾਂਦਮਾਰੀ ਤੋਂ ਮੰਗਤ ਰਾਮ, ਜਗਦੀਸ਼, ਸੰਦੀਪ, ਮਮਤਾ, ਅਭਿਸ਼ੇਕ, ਮਿੱਢਾ ਅਤੇ ਦਿਵਿਆ, ਭਾਰਤ ਭੂਸ਼ਣ, ਅੰਜੂ, ਦਿਵੇਂਦੂ, ਸੰਸਕ੍ਰਿਤੀ ਅਤੇ ਪੌਰਸ਼, ਮਲੀਲਾ ਫਿਲਮਨ ਤੋਂ ਮਦਨ ਮੋਹਨ ਲਹਿਰ, ਸਰਬਜੀਤ, ਸੰਜੂ, ਨਿਤਿਕਾ, ਅਜੇ, ਲਾਡਲਾ ਪੋਤਾ, ਅਰਨਵ ਲਹਿਰ, ਪਿੰਡ ਹੀਰਾ ਵਾਲੇ ਫਾਜ਼ਿਲਕਾ ਤੋਂ ਸੁਭਾਸ਼, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਅਤੇ ਪਰਿਵਾਰ, ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ, ਪਿੰਡ ਫਾਂਸੀ, ਹਿਸਾਰ ਤੋਂ ਰਾਜਕੁਮਾਰ, ਪ੍ਰਮੋਦ ਕੁਮਾਰ, ਪੁਸ਼ਪੇਂਦਰ ਕੁਮਾਰ ਡੁੱਡੀ, ਫਤਿਹਬਾਦ, ਹਰਿਆਣਾ ਤੋਂ ਇੰਦਰਪਾਲ, ਬਿੱਟੂ, ਚੰਚਲ, ਆਂਚਲ, ਗਗਨ, ਪ੍ਰਿੰਸ, ਜੀਵਨ ਸਿੰਘ ਅਤੇ ਸਾਰਾ ਹੀ ਬੁੱਕ ਪਰਿਵਾਰ, ਅਮਰੀਕ ਸਿੰਘ, ਜਲਾਨ, ਜ਼ਿਲ੍ਹਾ ਸੰਗਰੂਰ ਤੋਂ, ਇਹਨਾਂ ਦੇ ਸਾਥੀ ਮੈਂਬਰ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੂਰਬਾ, ਪਿੰਡ ਕਹਿਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੇ, ਰਜਨੀ, ਕਾਸ਼ੀ ਪੰਡਿਤ ਅਤੇ ਪੋਤਰਾ ਗੁਰਸ਼ਬਦ, ਸਾਧੂ ਸ਼ਹਿਰ, ਰਾਜਸਥਾਨ ਤੋਂ ਰਾਮ ਕੁਮਾਰ, ਰੇਵਾੜ, ਚੰਦਰਕਲਾ ਰੇਵਾੜ, ਮੈਸਕੇਟ, ਨਾਭਾ ਤੋਂ ਸੋਮਦਤ, ਜੋਤੀ ਰਾਣੀ, ਕੈਰਵ, ਗੁਰਮੰਨਤ ਅਤੇ ਪਰਿਵਾਰ, ਜਾਲਾ ਟਾਊਨ, ਐਸ ਪੀ ਐਸ ਨਗਰ ਤੋਂ ਵਿਨੋਦ ਸੰਧੂ, ਕਮਲ, ਰਿਤੇਸ਼, ਆਕਾਂਕਸ਼ਾ ਅਤੇ ਭਾਰਤ ਭੂਸ਼ਣ ਸੰਧੂ, ਗੋਬਿੰਦਪੁਰਾ, ਸੀਕਰ, ਰਾਜਸਥਾਨ ਤੋਂ ਤਾਰ ਸਿੰਘ ਸ਼ੇਖਾਵਤ, ਸੰਗੀਤਾ, ਤੁਸ਼ਾਰ ਸਿੰਘ ਅਤੇ ਰਿੰਕੀ ਸ਼ੇਖਾਵਤ, ਉਹਨਾਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਆਵਾਜ਼ ਹੈ ਹਰਦੀਪ ਹੁਣਾ ਦੀ, ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ, ਆਓ ਸੁਣਦੇ ਹਾਂ ਗੀਤ। ਆਵਾਜ਼ ਹਰਦੀਪ ਦੀ।

ਤੁਸੀਂ ਹਰਦੀਪ ਦੀ ਆਵਾਜ਼ ਵਿੱਚ ਗੀਤ ਸੁਣ ਰਹੇ ਸੀ। ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਬੇਬੀ ਕਰਵੀ। ਰਘੁਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜ਼ਾ ਨਾਯਾਬ। ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਅਤੇ ਇਰਫਾਨ ਖਾਨ। ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵਨਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ। ਆਸ਼ਾ ਨਰੰਗ, ਸੋਨਾਲੀ, ਸੁਰੇਸ਼ ਸਹਾਰਨ।

Cortó. Kaukar Balato Punam Te Poti Parnit. Alika Te Sil Dawlit Rup Singh Lakhotra Karamjeet Sarabjeet Rani Sonu Te Rajni. Falak Singh Raju Babu Sonu Amandeep Pind Jafra Zila Fazilka Ton. Shiva Gop Prem Kapil Shivansh Sangeeta Lipi Dipali Gop Sara Parivar. ਪਸ਼ਚਿਮ ਸਿੰਘਭੂਮ ਚਾਈਬਾਸਾ ਝਾਰਖੰਡ ਤੋਂ ਸੁਨੀਲ ਪਾਠਕ ਕਮਲ ਦੀਪਿਕਾ ਮਲਹੋਤਰਾ ਗਵਿਆ ਮਲਹੋਤਰਾ ਭਾਈ ਸੁੱਚਾ ਸਿੰਘ ਪਾਠਕ ਅਤੇ ਨਾਰਕਲੀ ਬਾਜ਼ਾਰ ਚ ਗ੍ਰਾਮ ਤੋਂ ਇਹਨਾਂ ਦਾ ਮੈਸੇਜ ਹੈ ਰਾਜਨੰਦਗਾਂਵ ਛੱਤੀਸਗੜ੍ਹ ਤੋਂ ਬਬਲੂ ਸਾਹੂ ਚਾਮਨ ਦੇਵੀ ਸਾਹੂ ਪ੍ਰੇਮ ਪੂਜਾ ਦੁਸ਼ਯੰਤ ਪ੍ਰਾਂਜਲ ਸਮੀਕਸ਼ਾ ਬੇਬੀ ਆਰਾਧਿਆ ਸਾਹੂ ਰਜਿੰਦਰ ਕੁਮਾਰ ਮਲਕੀਤ ਕੌਰ ਆਰਤੀ ਰਾਣੀ ਰਾਘਵ ਹਰਮਨ ਅਤੇ ਸਾਰਾ ਪਰਿਵਾਰ ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਖਟੇ ਸੰਗੀਤਾ ਸਾਕਸ਼ੀ ਜੈਸ਼੍ਰੀ ਮਹਿਤਰੇ ਅੰਜਲੀ ਕਰਵਾ ਬਾਲੇ ਸਾਹਿਬ ਕਰਵਾਲ ਰਾਮ ਨਿਵਾਸ ਸਗਰਵਾਲ ਧਨੰਜੇ ਟਬੂਲ ਅਤੇ ਪੀ ਬੀ ਕੁਲਥੇ ਗੰਗਾਨਗਰ ਰਾਜਸਥਾਨ ਤੋਂ ਸਰਵਜੀਤ ਸਿੰਘ ਜੋਸਨ ਸਰਵਜੀਤ ਕੌਰ ਗੁਰਮੰਨਤ ਮੈਲਬੋਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ ਵੈਂਕੂਵਰ ਕੈਨੇਡਾ ਤੋਂ ਰੋਬਨ ਸਿੰਘ ਜੋਸਨ ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ ਬਬੀਤਾ ਮਿਗਲਾਨੀ ਸੁਭਾਸ਼ ਯੋਗੀ ਬੱਬੂ ਅਤੇ ਡੱਬੂ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਚਕਮਾਲ ਸਿੰਘ ਡਾਗਲਾ ਹੈਪੀ ਸ਼ੋਭਾ ਨਾਇਕ ਅਤੇ ਐਸ ਕੇ ਨਾਇਕ ਅਤੇ ਪੂਰਾ ਹੀ ਡਾਗਲਾ ਪਰਿਵਾਰ ਰਾਵਰ ਕਰਨਾਲ ਤੋਂ ਕਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਲਖਨਊ ਉੱਤਰ ਪ੍ਰਦੇਸ਼ ਤੋਂ ਮਾਸਟਰ ਖਿੱਲੂ ਪਰਵੇਜ਼ ਬੇਗਮ ਇਮਰਾਨ ਨਾਸ ਨਵਾਜ਼ ਸ਼ੇਖ ਦਾਨਿਸ਼ ਸ਼ੇਖ ਅਮਨ ਆਫਰੀਦੀ ਔਰ ਇਹਨਾਂ ਦਾ ਇੱਕ ਸੁਨੇਹਾ ਹੈ ਸੇਵ ਵਾਟਰ ਸੇਵ ਲਾਈਫ ਪਾਣੀ ਬਚਾਓ ਜ਼ਿੰਦਗੀ ਬਚਾਓ ਵਾਸੇਵ ਛਾਬੜਾ ਅੰਸ਼ ਰਿਵਿਆਂਸ਼ੀ ਚਿਰਾਗ ਸਾਜਨ ਛਾਬੜਾ ਲਾਲੜੂ ਮੰਡੀ ਤੋਂ ਮੰਡੀ ਅਰਨੀਵਾਲਾ ਤੋਂ ਬਲਵਿੰਦਰ ਬੁੱਟਰ ਗੋਰਾ ਬੁੱਟਰ ਗੁਰਸਾਂਝ ਅਤੇ ਕੁਲਦੀਪ ਪਿੰਡ ਗੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਸ਼ਾਲ ਕੁਮਾਰ ਕੁਲਦੀਪ ਸੌਰਵ ਆਰਫ ਸੇਠ ਰਿਤਿਕਾ ਰਾਣੀ ਤਾਨਿਆ ਰਾਣੀ ਕਵਿਤਾ ਸੁਮਿਤ ਅਤੇ ਮਨੀ ਬਾਟਲਾ ਅਤੇ ਇਹਨਾਂ ਦੇ ਰਿਸ਼ਤੇਦਾਰ ਨੇ ਅਨੁਰਾਣੀ ਭੂਆ ਸੁਮਨ ਰਾਣੀ ਅਤੇ ਕੁਛ ਹੋਰ ਇਹਨਾਂ ਦੇ ਸਾਥੀ ਵਿੱਕੀ ਮਾਇਲ ਸੰਤੋਸ਼ ਰੋਨਿਤ ਅਤੇ ਪੂਰਾ ਹਿਮਾਇਲ ਪਰਿਵਾਰ ਪਿੰਡ ਸਾਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਦੀਸ਼ ਕੁਮਾਰ ਮੱਕੜ ਮੁਕੇਸ਼ ਨੀਰਜ ਭੁਵਿੰਦ ਅਤੇ ਪੂਰਾ ਹੀ ਮੱਕੜ ਪਰਿਵਾਰ ਪਿੰਡ ਕਬੂਲ ਸ਼ਾਹ ਕੁੱਬਨ ਜ਼ਿਲ੍ਹਾ ਫਾਜ਼ਿਲਕਾ ਤੋਂ ਐਸ ਕੇ ਪੁਰੀ ਬੀ ਕੇ ਪੁਰੀ ਰਸ਼ਪਾਲ ਹਰੀਸ਼ ਰਾਜੂ ਸ਼ਰਮਾ ਸਤੀਸ਼ ਪੁਰੀ ਵਿਨੋਦ ਪੁਰੀ ਅਮਰਨਗਰ ਲੁਧਿਆਣਾ ਤੋਂ ਇਹ ਨੇ ਉੱਤਰ ਪ੍ਰਦੇਸ਼ ਮਾਨੀਆ ਗਾਜ਼ੀਪੁਰ ਤੋਂ ਸੁਰੇਸ਼ ਜੈਸਵਾਲ ਉਰਮਿਲਾ ਦੀਪਕ ਅਤੇ ਸਵਾਤੀ ਬਿਪਿਨ ਦੇਵ ਕੁਮਾਰ ਅਤੇ ਆਰਿਆ ਕੁਮਾਰ ਜੈਸਵਾਲ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਮਹਿਰਾਜਾ ਆਜ਼ਾਦ ਨਗਰ ਲਕਸਰ ਹਰਿਦੁਆਰ ਉੱਤਰਾਖੰਡ ਤੋਂ ਆਓ ਸੁਣਦੇ ਹਾਂ ਸਭ ਦੀ ਫਰਮਾਇਸ਼ ਅਤੇ ਗੀਤ ਆਵਾਜ਼ ਹੈ ਕਮਲਜੀਤ ਨੀਰੂ ਹੋਰਾਂ ਦੀ

ਸੁਣਦੇ ਸੀ ਕਮਲਜੀਤ ਨੀਰੂ ਹੋਰਾਂ ਦੀ ਆਵਾਜ਼ ਵਿੱਚ ਗੀਤ, ਭਾਈਗੜ ਸਿੰਘ ਢਿੱਲੋਂ, ਪਿਆਰਾ ਸਿੰਘ, ਕੋਟ ਸ਼ਮੀਰ ਤੋਂ ਜਨਕ ਰਾਜ, ਨਛੱਤਰ ਸਿੰਘ, ਦਰਸ਼ਨ ਸਿੰਘ ਪਥਰਾਲਾ, ਬਲਦੇਵ ਸਿੰਘ, ਸੁਖਦੀਪ, ਗੁਰਮੀਤ ਸਿੰਘ ਲੈਪੋ, ਪਿੰਡ ਢਿਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ ਅਭਿਜੀਤ ਗਵਨਕਰ ਰਾਹੀਂ, ਸ਼੍ਰੀਮਤੀ ਸਰੀਤਾ, ਪ੍ਰਿੰਸ ਏਕਾਂਸ਼ ਗਵਨਕਰ, ਮਹਿਰ ਨਗਰ, ਮੀਰਖੰਡ, ਮਹਾਰਾਸ਼ਟਰੋਂ, ਬਦਲਾਪੁਰ, ਮੁੰਬਈ ਤੋਂ ਪ੍ਰਨੀਤਾ, ਸਿਧਾਂਤ, ਅਰਜੁਨ ਗਵਨਕਰ ਅਤੇ ਟੁਕ ਟੁਕ, ਆਕਾਰ ਹਾਈਟਸ, ਬਾਦਰਾ, ਨਾਗਪੁਰ ਤੋਂ ਵੈਸ਼ਾਲੀ, ਸ਼ਲੇਸ਼, ਸੁਮਿਤ, ਕੁਮਾਰੀ ਧਵਨੀ ਗਵਨਕਰ ਅਤੇ ਪਰੀ, ਲਕਸ਼ਮਣ ਰਾਵ, ਲਖਿੰਡੇ, ਕਲਪਨਾ ਤਾਈ, ਸ਼ਲੇਸ਼, ਪ੍ਰਤੀਕਸ਼ਾ, ਸਵਪਨੀਲ, ਰਕਸ਼ਤਾ, ਰਿਆਂਸ਼ ਅਤੇ ਸਾਰਾ ਹੀ ਲੋਖੰਡਾ ਪਰਿਵਾਰ, ਯਵਤਮਾਲ, ਮਹਾਰਾਸ਼ਟਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ ਪ੍ਰਵੀਨ, ਯੁਗਮ ਵੀਰੇਨ, ਮਨਰਾਜ, ਪਿੰਡ ਝਗੂੜੀ, ਜ਼ਿਲ੍ਹਾ ਯਮੁਨਾਨਗਰ ਤੋਂ ਨਰਿੰਦਰ ਚਾਵਲਾ, ਪਿੰਡ ਮੁਕਾਰਨਪੁਰ, ਤਹਿਸੀਲ ਬੱਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ।

ਅਗਲੀ ਗੀਤ ਜਤਿੰਦਰ ਅਤੇ ਇਹਨਾਂ ਦਾ ਪਰਿਵਾਰ ਜ਼ਿਲ੍ਹਾ ਲੁਧਿਆਣਾ ਤੋਂ। ਸੁਖਦੇਵ, ਨਰਿੰਦਰ, ਸਨੀ, ਮਨੀ, ਕਾਕਾ, ਬਿੱਟੂ, ਲਾਡੀ, ਮਾਸਟਰਮੋਨ, ਜਨਕ ਨਗਰ, ਜਲੰਧਰ ਤੋਂ। ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ, ਗੁਰਪ੍ਰੀਤ, ਲਵਪ੍ਰੀਤ ਅਤੇ ਕਰਮਜੀਤ ਕੌਰ। ਸਮਾਂ ਥੋੜ੍ਹਾ ਹੈ ਔਰ ਸਭ ਦੀ ਫਰਮਾਇਸ਼ 'ਤੇ ਸੁਣਦੇ ਹਾਂ ਹਰਜੋਤ ਦੀ ਆਵਾਜ਼ ਵਿੱਚ ਗੀਤ।

0: com ਜਾਂ news@air.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਹੈ। ਹੁਣ ਬੱਚੇ ਆਪਣਾ ਪ੍ਰੋਗਰਾਮ ਸੁਣਨਗੇ ਬਾਲ ਜਗਤ।

0: जय हिंद।
1: लुकड़ मिटी ते गुल्ली डंडा किधर गुम गए खेल, नजर किते हुण आउंदी क्यों नहीं बच्चियां वाली रेल, नजर किते हुण आउंदी क्यों नहीं
0: बच्चियां वाली रेल। जी बिल्कुल।
1: ते लो जी, बच्चियां वाली रेल आकाशवाणी दे वेड़े तो जरूर हर एतवार नूं आउंदी है और बच्चियां दे लई बहुत सारा मनोरंजन अपनी गड्डी दे विच भर के लै आउंदी है और जिस दे दो शाह सवार ने जी गुरप्रीत और सुखदीप और तुहाडे लई तुहाडा मनपसंद प्रोग्राम लैके बाल जगत तुहाडे रेडियो सैट उपर हाजिर हो चुके ने।
0: जी बिल्कुल, हाजिरी लगवाउंदिया होया बहुत सारिया गल्लां बातां, बहुत सारी जानकारी, बहुत सारा मनोरंजन लैके आवांगे। बच्चियां दीआं हाजिरियां लगणगीआं और जदों गल बाल जगत दी आउंदी है ते कोशिश इही ਹੁੰਦੀ ਹੈ ਕਿ ਸਾਰੇ ਹੀ ਪਿਆਰੇ ਪਿਆਰੇ ਬੱਚੇ ਤੇ ਸਾਰੇ ਹੀ ਸਰੋਤੇ ਉਹਨਾਂ ਨੂੰ ਕੁਝ ਨਾ ਕੁਝ ਇਹੋ ਜਿਹੀ ਪੁਖਤਾ ਜਾਣਕਾਰੀ ਦੇ ਸਕੀਏ ਜਾਂ ਫਿਰ ਇਹੋ ਜਿਹੀਆਂ ਗੱਲਾਂ ਬਾਤਾਂ ਕਰ ਸਕੀਏ ਜਿਹੜੀਆਂ ਕਿ ਨਾ ਕੇਵਲ ਉਹ ਆਪਣੇ ਤੱਕ ਰੱਖਣ ਬਲਕਿ ਬਾਕੀਆਂ ਤੱਕ ਵੀ ਲੈ ਕੇ ਜਾ ਸਕਣ, ਚਾਹੇ ਉਹ ਮੌਸਮ ਨਾਲ ਸੰਬੰਧਿਤ ਹੈ, ਪੜ੍ਹਾਈ ਨਾਲ ਸੰਬੰਧਿਤ ਹੈ, ਸ਼ਖਸੀਅਤ ਨੂੰ ਨਿਖਾਰਨ ਦੇ ਨਾਲ ਸੰਬੰਧਿਤ ਹੈ ਜਾਂ ਫਿਰ ਰਿਸ਼ਤਿਆਂ ਨੂੰ ਸਮੇਟਣ ਦੇ ਨਾਲ ਸੰਬੰਧਿਤ ਹੈ।
1: ਲਓ ਜੀ ਪਿਆਰੇ ਬੱਚਿਓ, ਪਾਰਾ ਗਰਮੀ ਦਾ ਚੜ੍ਹਦਾ ਪਿਆ ਹੈ ਔਰ ਨਾਲ ਨਾਲ ਸਾਡੇ ਉੱਤੇ ਵੀ ਉਹ ਬਹੁਤ ਸਾਰਾ ਡੂੰਘਾ ਪ੍ਰਭਾਵ ਪਾਉਂਦਾ ਪਿਆ ਹੈ। ਏਸੀ, ਕੂਲਰ, ਪੱਖੇ ਧੜਾ ਧੜ ਚੱਲਦੇ ਪਏ ਨੇ ਔਰ ਆਪਣੇ ਆਪ ਨੂੰ ਇਨਸਾਨ ਠੰਡਾ ਰੱਖਣ ਦੇ ਲਈ ਹਰ ਹੀ ਲੇ ਵਸੀਲੇ ਕਰਦੇ ਪਏ ਨੇ ਔਰ ਕਰਨੇ ਵੀ ਜ਼ਰੂਰੀ ਨੇ। ਪਿਆਰੇ ਬੱਚਿਓ, ਇਸ ਗਰਮੀ ਦੇ ਮੌਸਮ ਦੇ ਵਿੱਚ ਬੋਡੀ ਨੂੰ ਹਾਈਡਰੇਟ ਕਰਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਰਹਿੰਦਾ ਕਿਉਂਕਿ ਜਿਹੜੇ ਵੀ ਬੱਚੇ ਗੁਰਪ੍ਰੀਤ ਪਾਣੀ ਦਾ ਇਸਤੇਮਾਲ ਨਹੀਂ ਨਾ ਕਰਦੇ ਇਹਨਾਂ ਦਿਨਾਂ ਦੇ ਵਿੱਚ ਵੀ ਭੁੱਲ ਜਾਂਦੇ ਨੇ ਮੋਬਾਈਲ ਫੋਨ 'ਤੇ ਗੇਮਾਂ ਖੇਡਦਿਆਂ ਖੇਡਦਿਆਂ ਕਿ ਪਾਣੀ ਵੀ ਪੀਣਾ ਹੈ। ਸੋ ਪਿਆਰੇ ਬੱਚਿਓ, ਆਪਣੀਆਂ ਫਲਾਸਕ ਸਾਫ਼ ਕਰਕੇ ਰੱਖੋ, ਉਹਨਾਂ ਨੂੰ ਧੁੱਪ ਦੇ ਵਿੱਚ ਰੱਖੋ, ਧੋ ਕੇ ਰੱਖੋ, ਫਿਲ ਕਰਕੇ ਰੱਖੋ ਔਰ ਕੋਸ਼ਿਸ਼ ਕਰੋ 3-4 ਬੋਟਲਸ ਜਿਹੜੀਆਂ ਨੇ ਉਹ ਪਾਣੀ ਦੀਆਂ ਤੁਸੀਂ ਦਿਨ ਵਿੱਚ ਪੀਣੀਆਂ ਨੇ ਔਰ ਇਹਦੇ ਨਾਲ ਗਰਮੀ ਵੀ ਘੱਟ ਲੱਗੇਗੀ ਔਰ ਤੁਹਾਡੀ ਜਿਹੜੀ ਪਾਣੀ ਦੀ ਮਾਤਰਾ ਹੈ ਸਰੀਰ ਵਿੱਚ ਉਹ ਵੀ ਪੂਰੀ ਰਹੇਗੀ।
0: ਜੀ ਬਿਲਕੁਲ, ਜਿੱਥੇ ਅਸੀਂ ਆਪਣੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਪੂਰੀ ਰੱਖਣੀ ਹੈ ਉੱਥੇ ਹੀ ਆਲੇ ਦੁਆਲੇ ਫਾਲਤੂ ਦਾ ਪਾਣੀ ਬਿਲਕੁਲ ਵੀ ਖੜਾ ਨਹੀਂ ਹੋਣ ਦੇਣਾ, ਕਿਉਂਕਿ ਨਹੀਂ ਤਾਂ ਅਨਵਾਂਟਿਡ ਮਿਊਜ਼ਿਕ ਬੱਚਿਓ ਤੁਹਾਡੇ ਕੋਲ ਵੱਜਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹ ਬਿਮਾਰੀਆਂ ਦਾ ਕਾਰਨ ਬਣਦਾ। ਹੁਣ ਸੁਖਦੀਪ ਇਹ ਸੋਚਦੇ ਹੋਣਗੇ ਜਾਂ ਬੱਚੇ ਵੀ ਸੋਚਦੇ ਹੋਣਗੇ, ਇਹੋ ਜਿਹਾ ਕਿਹੜਾ ਮਿਊਜ਼ਿਕ ਹੈ ਬੱਚਿਓ, ਮੱਛਰਾਂ ਦੀ ਆਵਾਜ਼ ਜਿਹੜੀ ਜ਼ ਕਰਕੇ ਤੁਹਾਡੇ ਕੰਨਾਂ ਦੇ ਵਿੱਚ ਆ ਕੇ ਮਿਊਜ਼ਿਕ ਗੁਣਗੁਣਾਉਂਦੇ ਨੇ ਨਾ, ਉਹ ਜਦੋਂ ਬਾਈਟ ਕਰਦੇ ਨੇ ਤੁਹਾਨੂੰ ਕੱਟ ਕੇ ਜਾਂਦੇ ਨੇ, ਫਿਰ ਇੰਨੀਆਂ ਮੁਸੀਬਤਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ, ਬਿਮਾਰੀਆਂ ਜਿਹੜੀਆਂ ਨੇ ਉਹ ਮਲੇਰੀਆ ਵਰਗੀਆਂ ਉਹ ਫਿਰ ਸਾਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲ ਦੇ ਵਿੱਚ ਪਾ ਜਾਂਦੀਆਂ ਨੇ। ਸੋ ਜਿੱਥੇ ਇੱਕ ਪਾਸੇ ਪਾਣੀ ਦੀ ਥੋੜ੍ਹ ਬੋਡੀ 'ਚੋਂ ਅਸੀਂ ਪੂਰੀ ਕਰਨੀ, ਉੱਥੇ ਹੀ ਆਲੇ ਦੁਆਲੇ ਗੰਦਾ ਪਾਣੀ ਕਿਤੇ ਵੀ ਖੜਾ ਬਿਲਕੁਲ ਵੀ
1: ਨਹੀਂ ਹੋਣ ਦੇਣਾ। ਸੋ ਪਿਆਰੇ ਬੱਚਿਓ, ਇੱਕ ਗੱਲ ਹੋਰ ਵੀ ਆਪਾਂ ਆਪਣੇ ਆਲੇ ਦੁਆਲੇ ਰੱਖਣੀ ਆ ਖਿਆਲ ਦੇ ਵਿੱਚ, ਉਹ ਇਹ ਹੈ ਕਿ ਦੇਖੋ ਗਰਮੀ ਵੱਧ ਗਈ ਹੈ, ਅਸੀਂ ਤੇ ਘਰਾਂ ਦੇ ਵਿੱਚ ਰਹਿੰਦੇ ਹਾਂ ਔਰ ਜਿਹੜੇ ਪਸ਼ੂ ਪੰਛੀ ਵਿਚਾਰੇ ਇਹਨਾਂ ਰੁੱਖਾਂ ਦੇ ਉੱਤੇ ਤਾਰਾਂ ਦੇ ਉੱਤੇ ਬੈਠੇ ਹੋਏ ਨੇ ਨਾ, ਉਹਨਾਂ ਨੂੰ ਵੀ ਪਿਆਸ ਲੱਗਦੀ ਹੈ ਔਰ ਸਾਡੇ ਸ਼ਹਿਰੀ ਖੇਤਰਾਂ ਦੇ ਵਿੱਚ, ਪਿੰਡਾਂ ਦੇ ਖੇਤਰਾਂ ਦੇ ਵਿੱਚ ਜਿਹੜੀਆਂ ਵਾਟਰ ਬੋਡੀਜ਼ ਨੇ ਉਹਨਾਂ ਨੂੰ ਕਈ ਵਾਰੀ ਨਹੀਂ ਲੱਭਦੀਆਂ। ਸੋ ਕੋਸ਼ਿਸ਼ ਕਰੋ ਕਿ ਉਹਨਾਂ ਦੇ ਲਈ ਵੀ ਥੋੜ੍ਹਾ ਬਹੁਤ ਪਾਣੀ ਕਿਸੇ ਕੋਨੇ ਦੇ ਵਿੱਚ ਰੱਖਿਆ ਜਾਵੇ ਔਰ ਉਹਦੇ ਸਾਫ਼ ਸਫਾਈ ਦਾ ਵੀ ਖਿਆਲ ਜ਼ਰੂਰ ਰੱਖਿਆ ਜਾਵੇ ਤਾਂ ਜੋ ਉਹਨਾਂ ਪਸ਼ੂ ਪੰਛੀਆਂ ਦੀ ਵੀ ਪਿਆਸ ਬੁੱਝ ਸਕੇ ਔਰ ਵਾਤਾਵਰਣ ਵੀ ਸਾਫ਼ ਸਵੱਛ ਰਹੇ।
0: ਜੀ ਬਿਲਕੁਲ, ਇੱਥੋਂ ਹੀ ਇੱਕ ਗੱਲ ਦਾ ਹੋਰ ਤਾਲਮੇਲ ਬਣਦਾ ਹੈ ਸੁਖਦੀਪ ਭਈਆ, ਕਿ ਜਿੱਥੇ ਵਾਟਰ ਬੋਡੀਜ਼ ਦੇ ਵਿੱਚ ਉਹ ਜਾਨਵਰ, ਉਹ ਪੰਛੀ ਜਿਹੜੇ ਨੇ ਨਾ, ਉਹ ਮਾਹੌਲ ਉਸ ਹਿਸਾਬ ਦਾ ਬਣਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਕੁਦਰਤ ਨੇ ਜਾਚ ਸਿਖਾਈ ਹੋਈ ਹੈ ਕਿ ਪਾਣੀ ਦੇ ਵਿੱਚ ਕਿਵੇਂ ਰਹਿਣਾ। ਲੇਕਿਨ ਜਦੋਂ ਅਸੀਂ ਇਨਸਾਨੀ ਜਾਮੇ ਦੀ ਗੱਲ ਕਰਦੇ ਹਾਂ ਤੇ ਜਦੋਂ ਅਸੀਂ ਪਾਣੀ ਯਾਨੀ ਕਿ ਵਾਟਰ ਬੋਡੀਜ਼ ਦੇ ਵਿੱਚ ਜਾਣਾ ਹੁੰਦਾ ਤੇ ਸਾਨੂੰ ਉਹ ਜਾਚ ਸਿੱਖਣੀ ਪੈਂਦੀ ਹੈ ਕਿਉਂਕਿ ਉਹ ਸਾਡੀ ਰੁਟੀਨ ਦਾ ਹਿੱਸਾ ਨਹੀਂ ਹੈ। ਲੇਕਿਨ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਦੋਂ ਗਰਮੀਆਂ ਆ ਜਾਂਦੀਆਂ ਨੇ ਤੜਾ ਤੜ ਅਸੀਂ ਇਹਨਾਂ ਵਾਟਰ ਬੋਡੀਜ਼ ਦੇ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਾਂ। ਅਗਰ ਸਾਨੂੰ ਜਾਂਚ ਨਹੀਂ ਹੈ, ਅਗਰ ਸਾਨੂੰ ਆਪਣੀ ਸੁਰੱਖਿਆ ਜਿਹੜੀ ਹੈ ਉਸ ਦੇ ਪੁਖਤਾ ਪ੍ਰਬੰਧ ਸਾਡੇ ਆਸ ਪਾਸ ਨਹੀਂ ਨੇ ਜਾਂ ਜਾਣਕਾਰੀ ਦੀ ਕਮੀ ਹੋਣ ਕਰਕੇ ਸਾਨੂੰ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
1: ਬਿਲਕੁਲ ਕਰਨਾ ਪੈ ਸਕਦਾ ਹੈ। ਸੋ ਬੱਚਿਓ, ਇਹਨਾਂ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਔਰ ਬਾਲ ਜਗਤ ਦੇ ਵਿੱਚ ਅਸੀਂ

ਤੁਹਾਡਾ ਧਿਆਨ ਰੱਖਦੇ ਹਾਂ, ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਫਿਰ ਵਿੱਚ ਤੁਹਾਡੇ ਲਈ ਮਨੋਰੰਜਨ ਵਾਲਾ ਵੀ ਅਸੀਂ ਇੰਤਜ਼ਾਮ ਕਰਦੇ ਹਾਂ। ਅਤੇ ਲਓ ਪਿਆਰੇ ਬੱਚਿਓ, ਚੱਲਦੇ ਹਾਂ ਜੀ ਇੱਕ ਖੂਬਸੂਰਤ ਜਿਹੀ ਮਿਊਜ਼ੀਕਲ ਬ੍ਰੇਕ ਵੱਲ।

खूबसूरत जी म्यूजिकल ब्रेक तो बाद एक बारी फिर स्वागत है प्यारे बच्चों का मनपसंद प्रोग्राम चलता पाया जी बाल जगत और बाल जगत दे विच देखो जी गाने तो पहला गुरप्रीत गल करते पे सी कि वाटर बॉडी तो सानू बड़ा बच के रहना चाहिए और प्यारे बच्चों वाकई जी पानी एक वड्डी पावर है इहदे कोलों सानू बच के ही रहना चाहिए। सब तो पहला तो गुरप्रीत गल करते हैं कि गर्मियां दे दिन जदों आउंदे ने ना ते बच्चे बहुत सारिया वाटर बॉडीज जिहड़ियां उन्हां दे ਪਿੰਡਾਂ ਦੇ ਨੇੜੇ ਸ਼ਹਿਰਾਂ ਦੇ ਨੇੜੇ ਹੁੰਦੀਆਂ ਨੇ ਉੱਥੇ ਚਲੇ ਜਾਂਦੇ ਨੇ ਨਹਾਉਣ ਦੇ ਲਈ ਔਰ ਉਹ ਵੀ ਬੜੀਆਂ ਖਤਰਨਾਕ ਹੋ ਜਾਂਦੀਆਂ ਨੇ ਕਿਉਂਕਿ ਬੱਚੇ ਸਵਿਮਿੰਗ ਨਹੀਂ ਜਾਣਦੇ ਔਰ ਪਿਆਰੇ ਬੱਚਿਓ ਅਸੀਂ ਤੁਹਾਨੂੰ ਇਹ ਵੀ ਜ਼ਰੂਰ ਕਹਾਂਗੇ ਕਿ ਸਵਿਮਿੰਗ ਸਿੱਖਣੀ ਵੀ ਚੰਗੀ ਗੱਲ ਹੈ ਬਹੁਤ ਜ਼ਰੂਰੀ ਗੱਲ ਹੈ ਪਰ ਕਿਸੇ ਮਾਹਰ ਕੋਚ ਦੀ ਦੇਖ ਰੇਖ ਦੇ ਵਿੱਚ ਕੋਈ ਵੱਡਾ ਪਰਸਨ ਕੋਈ ਰਿਸਪੋਂਸੀਬਲ ਪਰਸਨ ਕਿਸੇ ਕੰਟਰੋਲਡ ਐਟਮੋਸਫੇਅਰ ਦੇ ਵਿੱਚ

0: ਜੇ ਤੁਹਾਨੂੰ ਸਵਿਮਿੰਗ ਸਿਖਾਉਂਦਾ ਪਿਆ ਤੇ ਉੱਥੋਂ ਤੁਸੀਂ ਸਿੱਖ ਕੇ ਸਵਿਮਿੰਗ ਤੇ ਫੇਰ ਉਸੇ ਹੀ ਜਗ੍ਹਾ ਦੇ ਉੱਤੇ ਕਰਨੀ ਹੈ ਜਿਹੜੇ ਨੈਚੁਰਲ ਵਾਟਰ ਬੋਡੀਜ਼ ਨੇ ਉਹ ਕਈ ਵਾਰੀ ਇਹਨਾਂ ਦਿਨਾਂ ਦੇ ਵਿੱਚ ਆਪਣੀ ਬਹੁਤ ਜ਼ਿਆਦਾ ਤੀਵਰ ਰਫ਼ਤਾਰ ਦੇ ਨਾਲ ਹੁੰਦੇ ਨੇ ਜਿਨ੍ਹਾਂ ਕਰਕੇ ਕਈ ਘਟਨਾਵਾਂ ਘੱਟ ਜਾਂਦੀਆਂ ਨੇ ਸੋ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਖਿਆਲ ਰੱਖਣਾ
1: ਜੀ ਬਿਲਕੁਲ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹਾਂ ਤਾਂ ਸਾਡੀ ਜ਼ਿੰਦਗੀ ਬੱਚੇ ਉਹ ਸੱਚਿਓ ਬਹੁਤ ਜ਼ਿਆਦਾ ਸੁਖਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਇਹ ਤਾਲਮੇਲ ਇਹ ਬੈਲੈਂਸ ਹੀ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਅਤੇ ਵਧੀਆ ਬਣਾ ਦਿੰਦੇ ਨੇ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਵੀ ਕੋਸ਼ਿਸ਼ ਕਰਦੇ ਹਾਂ ਅਸੀਂ ਇਹੋ ਜਿਹਾ ਹੀ ਤਾਲਮੇਲ ਇਹੋ ਜਿਹਾ ਹੀ ਬੈਲੈਂਸ ਬਣਾ ਕੇ ਰੱਖੀਏ ਜਾਣਕਾਰੀ ਮਨੋਰੰਜਨ ਗੱਲਾਂਬਾਤਾਂ ਅਤੇ ਨਾਲ ਦੀ ਨਾਲ ਸਭ ਤੋਂ ਜ਼ਰੂਰੀ ਅਤੇ ਅਹਿਮ ਹਿੱਸਾ ਬਾਲ ਜਗਤ ਦਾ ਜੀ ਬਿਲਕੁਲ ਬੱਚਿਆਂ ਦੀਆਂ ਹਾਜ਼ਰੀਆਂ ਯਾਨੀ ਕਿ ਨੰਨੀ ਕਲਮ ਤੋਂ ਸੋ ਨੰਨੀ ਕਲਮ ਤੋਂ ਦੇ ਜ਼ਰੀਏ ਬੱਚੇ ਵੱਖਰੀਆਂ ਵੱਖਰੀਆਂ ਪਰਫੋਰਮੈਂਸਿਸ ਸਾਨੂੰ ਜਿਹੜੀਆਂ ਨੇ ਉਹ ਕਰਕੇ ਭੇਜਦੇ ਨੇ ਰਿਕਾਰਡ ਅਤੇ ਤੁਸੀਂ ਵੀ ਕਰਕੇ ਭੇਜ ਸਕਦੇ ਹੋ ਉਸਦੇ ਬਾਰੇ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਲੇਕਿਨ ਹੁਣ ਅਸੀਂ ਰੁੱਖ ਕਰਦੇ ਹਾਂ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਨੰਨੀ ਕਲਮ ਤੋਂ ਸਿਲਸਿਲੇ ਦੀ ਸਭ ਤੋਂ ਪਹਿਲੀ ਪਰਫੋਰਮੈਂਸ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆਹਿਰ ਹੈ ਅੱਜ ਮੈਂ ਤੁਹਾਨੂੰ ਹਾਰਮੋਨੀਅਮ ਤੇ ਰਾਗ ਭੀਮ ਪਲਾਸੀ ਸੁਣਾਉਣ ਜਾ ਰਿਹਾ ਹਾਂ

0: ਆਪਣੀ ਜ਼ਿੰਦਗੀ ਨੂੰ ਬਸਰ ਕਰ ਰਹੇ ਹੁੰਦੇ ਹਾਂ, ਉੱਥੇ ਖਾਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੈ, ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਧਿਆਨ ਰੱਖਣਾ ਪੈਂਦਾ ਕਿ ਕਿਸ ਤਰੀਕੇ ਦੇ ਨਾਲ ਹਮੇਸ਼ਾ ਤੇ ਹਮੇਸ਼ਾ ਰੂਲਸ ਨੂੰ ਫੋਲੋ ਕਰਕੇ ਔਰ ਨਾਲ ਦੀ ਨਾਲ ਡਿਸਿਪਲਿਨ ਦੇ ਵਿੱਚ ਰਹਿ ਕੇ ਹੀ ਅੱਗੇ ਚੱਲਣਾ ਬਣਦਾ। ਬੱਚੇ ਜਦੋਂ ਤੁਸੀਂ ਸਕੂਲ ਜਾਂਦੇ ਹੋ, ਘਰ ਤੋਂ ਬਾਹਰ ਨਿਕਲਦੇ ਹੋ, ਤੇ ਬਹੁਤ ਸਾਰੀਆਂ ਗਾਈਡਲਾਈਨਸ ਸਿਰਫ ਤਾਂ ਨਹੀਂ ਬਣਾਈਆਂ ਜਾਂਦੀਆਂ ਕਿ ਤੁਸੀਂ ਉਹਨਾਂ ਨੂੰ ਫੋਲੋ ਕਰਨਾ, ਜੇ ਨਹੀਂ ਕਰੋਗੇ ਤਾਂ ਫਾਈਨ ਲੱਗੇਗਾ। ਇਹ ਬਿਲਕੁਲ ਵੀ ਨਹੀਂ ਹੈ। ਉਹ ਫਾਈਨ ਤਾਂ ਲਗਾਇਆ ਜਾਂਦਾ ਕਿ ਤੁਹਾਨੂੰ ਪਤਾ ਚੱਲੇ ਕਿ ਚੀਜ਼ ਗਲਤ ਹੈ, ਲੇਕਿਨ ਉਹ ਡਿਸਿਪਲਿਨ, ਉਹ ਰੂਲਸ ਜਿਹੜੇ ਨੇ ਉਹ ਖਾਸ ਕਰਕੇ ਤਾਂ ਸਿਖਾਏ ਜਾਂਦੇ ਨੇ ਤਾਂ ਕਿ ਤੁਸੀਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਚੰਗੇ ਤਰੀਕੇ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਸਕੋ। ਔਰ ਨਾਲ ਦੀ ਨਾਲ ਜਦੋਂ ਅਸੀਂ ਟ੍ਰੈਫਿਕ ਰੂਲਸ ਦੀ ਗੱਲ ਕਰਦੇ ਹਾਂ ਜਾਂ ਫਿਰ ਜ਼ਿੰਦਗੀ ਦੇ ਵਿੱਚ ਚੱਲਦੇ ਹਾਂ, ਜਿਹੜੇ ਵੀ ਨਿਯਮ ਨੇ ਉਹਨਾਂ ਖਾਸ ਕਰਕੇ ਸਾਨੂੰ ਸਕੂਲ ਦੇ ਵਿੱਚ ਸਿਖਾਉਣਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਬਣਦਾ ਹੈ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਸਾਂਝ ਪਾ ਰਹੇ ਹਾਂ, ਔਰ ਨਾਲ ਦੀ ਨਾਲ ਬੱਚੇ ਵੀ ਆਪਣੀ ਹਾਜ਼ਰੀ ਜ਼ਰੂਰ ਤੇ ਜ਼ਰੂਰ ਲਗਵਾ ਰਹੇ ਨੇ। ਨੰਨੀ ਕਲਮ ਤੋਂ ਦੇ ਜ਼ਰੀਏ ਜਦੋਂ ਅਸੀਂ ਗੱਲ ਕਰਦੇ ਹਾਂ ਬੱਚਿਆਂ ਦੀਆਂ ਪਰਫਾਰਮੈਂਸਿਸ ਦੀ, ਤੇ ਅਗਲਾ ਬੱਚਾ ਉਸਦੀ ਪਰਫਾਰਮੈਂਸ ਬਿਲਕੁਲ ਤਿਆਰ ਬਰ ਤਿਆਰ ਹੈ ਜੀ, ਆਓ ਸਾਰੇ ਨਾਲ ਮਿਲ ਕੇ ਸੁਣਦੇ ਆ।
1: ਮੇਰਾ ਨਾਮ ਰੌਣਕ ਹੈ, ਮੈਂ ਇੰਸਟੀਟਿਊਟ ਫੋਰ ਦਾ ਬਲਾਈਂਡ ਸੈਕਟਰ 26 ਚੰਡੀਗੜ੍ਹ ਵਿੱਚ ਪੜ੍ਹਦਾ ਹਾਂ। ਅੱਜ ਮੈਂ ਤੁਹਾਨੂੰ ਇੱਕ ਸ਼ੇਅਰ ਸੁਣਾਉਣ ਜਾ ਰਿਹਾ ਹਾਂ। ਤੂੰ ਆਪਣੇ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਰੱਖ ਅਤੇ ਮੂੰਹ ਵਿੱਚ ਆਪਣੇ ਮਿਸ਼ਰੀ ਜਿਹੀ ਜ਼ੁਬਾਨ ਰੱਖ। ਤੂੰ ਆਪਣੇ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਰੱਖ ਅਤੇ ਮੂੰਹ ਵਿੱਚ ਆਪਣੇ ਮਿਸ਼ਰੀ ਜਿਹੀ ਜ਼ੁਬਾਨ ਰੱਖ। ਆਪਣੇ ਦਿਲ ਵਿੱਚ ਇੱਕ ਮੁਹੱਬਤਾਂ ਦੀ ਦੁਕਾਨ ਰੱਖ ਆਪਣੇ ਦਿਲ ਵਿੱਚ ਇੱਕ ਮੁਹੱਬਤਾਂ ਦੀ ਦੁਕਾਨ ਰੱਖ ਜਿਹਦੇ ਵਿੱਚ ਹਾਸੇ, ਖੁਸ਼ੀਆਂ ਅਤੇ ਚਾਵਾਂ ਦਾ ਸਮਾਨ ਰੱਖ ਅਤੇ ਜਿਹਦੇ ਵਿੱਚ ਹਾਸੇ ਅਤੇ ਖੁਸ਼ੀਆਂ ਚਾਵਾਂ ਦਾ ਸਮਾਨ ਰੱਖ। ਦੁਸ਼ਮਣ ਹੋਵੇ ਜਾਂ ਦੋਸਤ, ਤੂੰ ਸਭ ਲਈ ਅਦਬ ਨਾਲ ਝੁੱਕ ਕੇ ਸਲਾਮ ਰੱਖ। ਧੰਨਵਾਦ।
2: ਵਾਹ ਜੀ ਵਾਹ, ਰੌਣਕ ਦਾ ਵੀ ਧੰਨਵਾਦ ਜਿਹਨੇ ਸਾਨੂੰ ਚੰਡੀਗੜ੍ਹ ਤੋਂ ਆਪਣੀ ਖੂਬਸੂਰਤ ਰਿਕਾਰਡਿੰਗ ਕਰਕੇ ਭੇਜੀ ਹੈ। ਔਰ ਰੌਣਕ, ਮੈਨੂੰ ਪੂਰੀ ਉਮੀਦ ਹੈ ਕਿ ਪ੍ਰੋਗਰਾਮ ਜਿਹੜੇ ਸਾਡੇ ਆਲ ਇੰਡੀਆ ਰੇਡੀਓ ਦੇ ਨੇ ਨਾ, ਉਹ ਸਾਰੇ ਸੁਣਦਾ ਹੋਏਗਾ। ਰੌਣਕ ਦੀ ਆਵਾਜ਼ ਦੇ ਵਿੱਚ ਕੌਨਫੀਡੈਂਸ ਕਿੰਨਾ ਸੀ, ਫਲੋ ਕਿੰਨਾ ਅੱਛਾ ਸੀ, ਔਰ ਰੌਣਕ ਜਿਹੜਾ ਹੈ ਨਾ ਉਹ ਖੂਬਸੂਰਤ ਮੈਨੂੰ ਲੱਗਦਾ ਗਾਉਂਦਾ ਵੀ ਹੋਏਗਾ। ਔਰ ਰੌਣਕ, ਮੈਂ ਇਹ ਵੀ ਸੁਨੇਹਾ ਤੁਹਾਨੂੰ ਆਪਣੇ ਇਸ ਮਾਧਿਅਮ ਦੇ ਲਈ ਲਗਾਉਣਾ ਚਾਹੁੰਦਾ ਕਿ ਜਿਹੜੇ ਤੁਹਾਡੇ ਦੋਸਤ ਗਾਉਂਦੇ ਵਜਾਉਂਦੇ ਨੇ ਨਾ ਚੰਡੀਗੜ੍ਹ ਸਕੂਲ 'ਚ ਜਿਹੜੇ ਪੜ੍ਹਦੇ ਨੇ, ਉਹਨਾਂ ਦੀਆਂ ਵੀ ਰਿਕਾਰਡਿੰਗ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਕਰਕੇ ਭੇਜਣੀਆਂ ਨੇ, ਔਰ ਉਹਨਾਂ ਰਿਕਾਰਡਿੰਗ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ।
0: ਜੀ ਬਿਲਕੁਲ, ਕਿਉਂਕਿ ਨੰਨੀਕਰਨ ਦਾ ਸਿਲਸਿਲਾ ਜਿਹੜਾ ਤੁਹਾਡਾ ਆਪਣਾ ਸਿਲਸਿਲਾ ਹੈ, ਇਸ ਦੇ ਵਿੱਚ ਤੁਹਾਡੀਆਂ ਹਾਜ਼ਰੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਔਰ ਅਸੀਂ ਬਹੁਤ ਕੁਝ ਸਿੱਖਦੇ ਹਾਂ। ਬੱਚੇ ਜਦੋਂ ਕਵਿਤਾ, ਕਹਾਣੀਆਂ, ਮਿਊਜ਼ੀਕਲ ਪਰਫਾਰਮੈਂਸਿਸ ਰਿਕਾਰਡ ਕਰਕੇ ਭੇਜਦੇ ਨੇ, ਲੇਕਿਨ ਬੱਚਿਓ ਇਹ ਪ੍ਰੋਗਰਾਮ ਜਿਹੜਾ ਹੈ ਬੱਚਿਆਂ ਦਾ ਹੈ, ਲੇਕਿਨ ਵੱਡਿਆਂ ਦੀਆਂ ਗਾਈਡਲਾਈਨਸ ਤੋਂ ਬਿਨਾਂ ਜ਼ਿੰਦਗੀ ਜਿਹੜੀ ਹੈ ਅਧੂਰੀ ਹੈ। ਅਤੇ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਜ਼ਿੰਦਗੀ ਇੱਕ ਸੁਮੇਲ ਹੈ, ਸੁੱਖ ਦੁੱਖ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ। ਸਭ ਤੋਂ ਜ਼ਿਆਦਾ ਜ਼ਰੂਰੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੈ ਜੀ? ਹੱਸਣਾ। ਜਦੋਂ ਅਸੀਂ ਹੱਸਦੇ ਹਸਾਉਂਦੇ ਹਾਂ ਤਾਂ ਬਹੁਤ ਹੀ ਵਧੀਆ ਲੱਗਦਾ ਹੈ। ਔਰ ਮਈ ਮਹੀਨੇ ਦੇ ਵਿੱਚ ਇਸ ਦੀ ਸ਼ੁਰੂਆਤ ਦੇ ਵਿੱਚ ਜਦੋਂ ਅਸੀਂ ਵਰਲਡ ਲਾਫਟਰ ਡੇ ਮਨਾ ਰਹੇ ਹਾਂ, ਤਾਂ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਵੀ ਸੋਚਿਆ ਵਿਚਾਰਿਆ ਗਿਆ ਕਿ ਕਿਉਂ ਨਾ ਕਿਸੇ ਖਾਸ ਦੇ ਨਾਲ ਗੱਲਬਾਤ ਕੀਤੀ ਜਾਏ ਜੋ ਸਾਨੂੰ ਕੁਝ ਪਲਾਂ ਲਈ ਹੱਸਣਾ ਸਿਖਾਉਣ, ਤਾਂ ਕਿ ਅਸੀਂ ਜ਼ਿੰਦਗੀ ਦੇ ਬਾਕੀ ਪਲਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਲੈ ਕੇ ਜਾ ਸਕੀਏ। ਸੋ ਹੁਣ ਅਸੀਂ ਗੱਲਬਾਤ ਕਰਾਂਗੇ ਜੀ ਖਾਸ ਕਰਕੇ ਵਿਕਰਮਜੀਤ ਸਿੰਘ ਜੀ ਦੇ ਨਾਲ।
2: ਸੋ ਇਸ ਦਿਨ ਦੇ ਉੱਪਰ ਵਿਕਰਮਜੀਤ ਸਿੰਘ ਹੋਣਾ ਨੇ ਸਾਨੂੰ ਆਪਣੀ ਆਵਾਜ਼ ਦੇ ਵਿੱਚ ਇੱਕ ਬੜਾ ਖੂਬਸੂਰਤ ਜਿਹਾ ਲਤੀਫਾ ਕਹਿ ਲਓ, ਐਕਟ ਕਹਿ ਲਓ, ਰਿਕਾਰਡ ਕਰਕੇ ਭੇਜਿਆ, ਜਿਹਨੂੰ ਆਪਾਂ ਸਭ ਨੇ ਮਿਲ ਜੁਲ ਕੇ ਸੁਣਨਾ ਹੈ।
3: ਸੁਖਦੀਪ ਭਾਜੀ, ਮੈਂ ਮਜ਼ੇਦਾਰ ਗੱਲ ਤੁਹਾਨੂੰ ਦੱਸਦਾ। ਬਾਲ ਜਗਤ ਦੀ ਗੱਲ ਹੈ, ਬੱਚਿਆਂ ਦੀ ਗੱਲ ਹੈ, ਔਰ ਉੱਪਰੋਂ ਸਾਡੇ ਪੰਜਾਬੀ ਬੱਚਿਆਂ ਦੀ ਗੱਲ, ਤੇ ਇਹਨਾਂ ਬੱਚਿਆਂ ਤੋਂ ਮੈਂ ਬਹੁਤ ਜ਼ਿਆਦਾ ਮਤਲਬ ਪ੍ਰਭਾਵਿਤ ਕਿ ਸਾਡੇ ਪੰਜਾਬੀ ਬੱਚੇ ਆ ਜਿਹੜੇ ਬਿਲਕੁਲ ਬੇਝਿਜਕ, ਬੇਧੜਕ ਕਿਸੇ ਵੀ ਗੱਲ ਦਾ ਜਵਾਬ ਬਿਲਕੁਲ ਸੱਚਾ ਸੁੱਚਾ। ਹੁਣ ਬੱਚਿਆਂ ਦੀ ਗੱਲ ਮੈਂ ਤੁਹਾਨੂੰ ਦੱਸਦਾ, ਕਾਮੇਡੀ ਆਪਣੇ ਆਪ ਹੀ ਆ ਜਾਂਦੀ ਹੈ ਕਿ ਘਰੇ ਕੋਈ ਗੈਸਟ ਆ ਜਾਂਦੇ ਅੱਜ ਕੱਲ੍ਹ ਤੇ ਬੱਚਿਆਂ ਨਾਲ ਗੱਲ ਕਰਦੇ, ਹੋਰ ਬੇਟੇ ਅੱਛਾ ਅੱਜ ਕੱਲ੍ਹ ਤੇ ਸਕੂਲਾਂ 'ਚ ਬਹੁਤ ਮਤਲਬ ਪੜ੍ਹਾਇਆ ਜਾਂਦਾ ਹੈ, ਈਵਨ ਹੋਰ ਲੈਂਗੁਏਜਿਸ ਵੀ ਪੜ੍ਹਾਉਂਦੇ ਆ, ਚਾਈਨੀਜ਼ ਵੀ ਪੜ੍ਹਾਉਂਦੇ, ਤੁਸੀਂ ਬੇਟੇ ਚਾਈਨੀਜ਼ ਪੜ੍ਹ ਲੈਂਦੇ ਹੋ, ਲਿਖ ਲੈਂਦੇ ਹੋ? ਸਾਡੇ ਬੱਚੇ ਆ ਜਿਹੜੇ ਬੇਧੜਕ ਬੇਝਿਜਕ ਕੇ ਜਵਾਬ ਦੇ ਦਿੰਦੇ ਆ,
4: ਹਾਂਜੀ ਅੰਕਲ ਜੀ ਪੜ੍ਹ ਤੇ ਲੈਂਦੇ ਹਾਂ ਜੀ, ਜੇ ਚਾਈਨੀਜ਼ ਕਿਸੇ ਹੋਰ ਲੈਂਗੁਏਜ ਜਾਂ ਹਿੰਦੀ ਜਾਂ ਪੰਜਾਬੀ 'ਚ ਲਿਖੀ ਹੋਵੇ ਆਪਾਂ।
3: ਗੈਸਟ ਆਏ ਹੁੰਦੇ ਕਹਿੰਦੇ ਕੋਈ ਗੱਲ, ਬੜਾ ਬੜਾ ਨੋਟੀ ਬੱਚਾ ਹੈ। ਅੱਛਾ ਇਹ ਦੱਸੋ ਬੇਟੇ ਹੁਣ ਕੀ ਕਰੋਗੇ ਅੱਗੇ, ਨੈਕਸਟ ਕੀ ਕਰੋਗੇ? ਸਾਡੇ ਬੱਚੇ ਜਿਹੜੇ ਜਵਾਬ ਦੇਣ ਦਾ ਹੌਸਲਾ ਰੱਖਦੇ ਆ, ਉਹ ਕਹਿੰਦੇ ਜੀ ਤੁਸੀਂ ਚਲੇ ਜਾਓਗੇ ਤੇ ਬਸ ਆ ਜਿਹੜੇ ਦੋ ਕੁ ਤੁਸੀਂ ਸਮੋਸੇ ਛੱਡੇ ਉਹ ਖਾਵਾਂਗੇ, ਮਿੱਠੇ ਦੇ ਦੋ ਕੁ ਪੀਸ ਖਾ ਲਾਂਗੇ, ਬਾਕੀ ਭੁਜੀਏ ਦੀਆਂ ਤੇ ਤੁਸੀਂ ਪਹਿਲਾਂ ਹੀ ਧੁੱਕੀਆਂ ਮੇਲ ਦਿੱਤੀਆਂ, ਛੱਡਿਆ ਹੀ ਕੁਛ ਨਹੀਂ। ਇਹ ਸਾਡੇ ਬੱਚੇ ਆ, ਇਸ ਲਈ ਬੱਚੇ ਹੱਸਦੇ ਖੇਡਦੇ ਰਹੋ।
2: ਵਾਹ ਜੀ ਵਾਹ ਵਿਕਰਮ ਜੀ, ਬਹੁਤ ਰੰਗ ਬੰਨ੍ਹ ਦਿੱਤਾ ਤੁਸੀਂ ਆਪਣੇ ਛੋਟੇ ਜਿਹੇ ਇਸ ਪੇਸ਼ਕਾਰੀ ਦੇ ਨਾਲ, ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਦੁਨੀਆ ਨੂੰ ਹਸਾਉਂਦੇ ਰਹੋ, ਕਿਉਂਕਿ ਅੱਜ ਹਾਸਿਆਂ ਦੀ ਬਹੁਤ ਲੋੜ ਹੈ, ਕਿਉਂਕਿ ਬਹੁਤ ਸਾਰੇ ਚਿਹਰੇ ਐਸੇ ਨੇ ਜਿਹੜੇ ਉਦਾਸ

0: ਮਾਯੂਸ ਨਜ਼ਰ ਆਉਂਦੇ ਨੇ ਔਰ ਤੁਹਾਡੇ ਵਰਗੀਆਂ ਰੂਹਾਂ ਉਹਨਾਂ ਨੂੰ ਹਸਾ ਕੇ ਇੱਕ ਚੰਗਾ ਨੇਕ ਨੀਅਤ ਵਾਲਾ ਕੰਮ ਕਰਦੀਆਂ ਪਈਆਂ ਨੇ। ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ।
1: ਜੀ ਬਿਲਕੁਲ, ਜਦੋਂ ਹਾਜ਼ਰੀਆਂ ਦਾ ਸਿਲਸਿਲਾ ਚੱਲ ਰਿਹਾ ਹੁੰਦਾ ਹੈ ਅਤੇ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੀਆਂ ਹਾਜ਼ਰੀਆਂ ਵੀ ਨਾਲ ਦੀ ਨਾਲ ਚੱਲ ਰਹੀਆਂ ਨੇ, ਲੇਕਿਨ ਗੱਲਾਂ ਬਾਤਾਂ ਜਿਹੜੀਆਂ ਨੇ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ, ਜਿਸ ਤਰੀਕੇ ਦੇ ਨਾਲ ਅਸੀਂ ਸਿੱਖਿਆ ਤੁਹਾਡੇ ਨਾਲ ਸਾਂਝ ਪਾ ਰਹੇ ਤਾਂ ਕਿ ਤੁਸੀਂ ਹੋਰ ਅੱਗੇ ਸਾਂਝ ਪਾ ਸਕੋ। ਸੋ ਕਿਸ ਤਰੀਕੇ ਦੀਆਂ ਗੱਲਾਂ ਨੇ ਜਿਵੇਂ ਅਸੀਂ ਜ਼ਿੰਦਗੀ ਨੂੰ ਆਪਣੀ ਬਸਰ ਕਰ ਰਹੇ ਹਾਂ, ਅਤੇ ਇੱਕ ਬਹੁਤ ਹੀ ਜ਼ਰੂਰੀ ਚੀਜ਼ ਮੇਰੇ ਦਿਮਾਗ 'ਚ ਆ ਰਹੀ ਹੈ ਇਸ ਟਾਈਮ ਸੁਖਦੇਵ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਚੀਜ਼ ਸਾਡੀ ਜ਼ਿੰਦਗੀ ਦਾ, ਸਾਡੇ ਰੂਟੀਨ ਦਾ ਹਿੱਸਾ ਹੁੰਦਾ, ਕੁਝ ਨਵੀਂ ਚੀਜ਼ ਇੱਕਦਮ ਆ ਜਾਂਦੀ ਹੈ ਅਤੇ ਉਹ ਇੰਨਾ ਜ਼ਿਆਦਾ ਫੇਰ ਬਦਲ ਕਰਕੇ ਰੱਖ ਦਿੰਦੀ ਹੈ ਕਿ ਉਹ ਬਹੁਤ ਹੀ ਪਿਆਰੀ ਰੂਟੀਨ ਜਾਂ ਬਹੁਤ ਹੀ ਪਿਆਰੀ ਚੀਜ਼ ਜਿਹੜੀ ਪਹਿਲਾਂ ਸਾਡੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਸੀ ਉਹਨੂੰ ਅਸੀਂ ਇੱਕ ਪਲਾਂ ਦੇ ਵਿੱਚ ਛੱਡ ਦਿੰਦੇ ਹਾਂ। ਸੋ ਜਿਸ ਤਰੀਕੇ ਦੇ ਨਾਲ ਉਹਨੂੰ ਅਸੀਂ ਛੱਡਦੇ ਹਾਂ ਅਤੇ ਦੁਬਾਰਾ ਅਪਣਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਜਦੋਂ ਅਸੀਂ ਆਪਣੀ ਉਸ ਰੂਟੀਨ ਦੇ ਵਿੱਚ ਜੂਝ ਜਾਂਦੇ ਹਾਂ ਜਿਹੜੀ ਕਿ ਨਵੀਂ ਬਣਾਈ ਹੋਈ ਹੁੰਦੀ ਹੈ, ਜਿੱਥੇ ਗੱਲ ਅਸੀਂ ਖਾਸ ਕਰਕੇ ਕਿਤਾਬਾਂ ਤੋਂ, ਲਿਟਰੇਚਰ ਤੋਂ ਇੱਕ ਜੰਪ ਜਿਹੜਾ ਹੈ ਸੋਸ਼ਲ ਮੀਡੀਆ ਔਰ ਨਾਲ ਦੀ ਨਾਲ ਜਿਹੜੀਆਂ ਈ ਬੁੱਕਸ ਨੇ ਉਹਨਾਂ ਦੇ ਵੱਲ, ਜਿਸ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਬਦਲ ਕੇ ਰੱਖ ਦਿੱਤਾ ਹੈ।
0: ਦੇਖੋ ਜੀ, ਵਕਤ ਦੇ ਨਾਲ ਨਾਲ ਜਿਹੜੇ ਵੀ ਲੋਕ ਬਦਲਦੇ ਰਹਿੰਦੇ ਨੇ ਉਹ ਕਾਮਯਾਬੀ ਵੱਲ ਵੱਧ ਜਾਂਦੇ ਨੇ, ਔਰ ਅੱਜ ਦੇ ਦੌਰ ਦੇ ਵਿੱਚ ਇਹ ਜਿਹੜਾ ਬਦਲਾਵ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਸੀ। ਸ਼ਾਇਦ ਇਹ ਇਵੇਂ ਹੀ ਹੋਣਾ ਸੀ ਕਿਉਂਕਿ ਟੈਕਨੋਲੋਜੀ ਆਪਣੀ ਚਰਮ ਸੀਮਾ ਦੇ ਵੱਲ ਵੱਧਦੀ ਪਈ ਹੈ। AI ਟੈਕਨੋਲੋਜੀ ਤੋਂ ਬਹੁਤ ਸਾਰੇ ਲੋਕ, ਗੁਰਪ੍ਰੀਤ, ਡਰਦੇ ਵੀ ਪਏ ਨੇ, ਪਰ ਜਿਹੜੇ ਮਿਹਨਤ ਕਸ਼ ਲੋਕ ਨੇ ਨਾ, ਜਿਹੜੇ ਸਿੱਖਣ ਵਾਲੇ ਨੇ, ਜਿਹੜੇ ਸਕਿੱਲਫੁੱਲ ਹੋਣਾ ਚਾਹੁੰਦੇ ਲੋਕ ਨੇ, ਬੱਚੇ ਨੇ, ਉਹ ਬਿਲਕੁਲ ਨਹੀਂ ਡਰਦੇ। ਉਹ ਕਹਿੰਦੇ ਨੇ ਕਿ ਅਸੀਂ ਤੇ ਮਿਹਨਤ ਕਰਨੀ ਹੈ ਔਰ ਮਿਹਨਤ ਦਾ ਫਲ ਹਮੇਸ਼ਾ ਤੇ ਹਮੇਸ਼ਾ ਮਿਲਦਾ ਹੀ ਰਹੇਗਾ ਔਰ ਮਿਲਦਾ ਹੀ ਰਹਿਣਾ ਹੈ, ਔਰ ਉਹਨਾਂ ਬੱਚਿਆਂ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸੋ ਪਿਆਰੇ ਬੱਚਿਓ, ਮੋਬਾਈਲ ਫੋਨ ਨੇ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਦਸਤਕ ਦਿੱਤਾ ਔਰ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਉਥਲ ਪੁਥਲ ਵੀ ਕੀਤੀਆਂ ਨੇ ਔਰ ਬਹੁਤ ਸਾਰੇ ਮਸਲੇ ਸੁਲਝਾਏ ਵੀ ਨੇ, ਠੀਕ ਹੈ। ਔਰ ਇਸ ਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਆਪਣੀਆਂ ਲਿਮਿਟੇਸ਼ਨ ਨੂੰ ਸਮਝ ਕੇ ਚੱਲਣਾ ਹੈ। ਔਰ ਗੁਰਪ੍ਰੀਤ, ਬਹੁਤ ਵਾਰੀ ਦੇਖਿਆ ਗਿਆ ਕਿ ਬਹੁਤ ਸਾਰੇ ਐਕਸੀਡੈਂਟਸ ਜਿਹੜੇ ਨੇ ਨਾ ਰੋਡ ਦੇ ਉੱਪਰ, ਖਾਸ ਕਰਕੇ ਰੋਡ ਸੇਫਟੀ ਜਦੋਂ ਵਾਇਲੇਟ ਹੁੰਦੀ ਹੈ ਤਾਂ ਇਸ ਮੋਬਾਈਲ ਫੋਨ ਕਰਕੇ ਹੁੰਦੀ। ਅੱਜ ਕੱਲ੍ਹ ਤੁਸੀਂ ਕਿਤੇ ਪਾਸੇ ਵੀ ਚਲੇ ਜਾਓ, ਤੁਸੀਂ ਕਾਰ ਵਿੱਚ ਦੇਖੋ, ਤੁਸੀਂ ਬਾਈਕ 'ਤੇ ਦੇਖੋ, ਤੁਸੀਂ ਆਟੋ ਦੇ ਵਿੱਚ ਦੇਖੋ, ਤੁਸੀਂ ਟਰੱਕ ਦੇ ਵਿੱਚ, ਬੱਸ ਦੇ ਵਿੱਚ, ਹਰ ਕੋਈ ਜੋ ਡਰਾਈਵਿੰਗ ਸੀਟ 'ਤੇ ਆ ਉਹ ਵੀ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਪਿਆ। ਔਰ ਬਹੁਤ ਸਾਰੇ ਲੋਕ ਤਾਂ ਐਸੇ ਵੀ ਨੇ ਜਿਹੜੇ ਉਸ ਡਰਾਈਵਿੰਗ ਸੀਟ 'ਤੇ ਬੈਠ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਸਕਰੋਲਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਉਹਦੇ ਭਿਅੰਕਰ ਸਿੱਟੇ ਨਿਕਲਦੇ ਨੇ। ਔਰ ਪਿਛਲਿਆਂ ਦਿਨਾਂ ਦੇ ਵਿੱਚ ਬਹੁਤ ਸਾਰੇ ਅਸੀਂ ਐਕਸੀਡੈਂਟਸ ਐਸੇ ਵੀ ਦੇਖੇ ਨੇ ਕਿ ਵਾਈਲ ਡਰਾਈਵਿੰਗ ਉਹ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਪਏ ਸੀ ਔਰ ਗੱਡੀ ਕਿਤੇ ਖੱਡ ਦੇ ਵਿੱਚ ਜਾ ਡਿੱਗੀ।
1: ਜੀ ਬਿਲਕੁਲ, ਇਸੇ ਕਰਕੇ ਹੀ ਬੱਚਿਓ, ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਕਿ ਤੁਸੀਂ ਜੇਕਰ ਆਪਣੇ ਪੇਰੈਂਟਸ ਦੇ ਨਾਲ ਜਾਂਦੇ ਹੋ ਤਾਂ ਛੁੱਟੀ ਵੇਲੇ ਜਾਂ ਸਵੇਰੇ ਜਾਣ ਵੇਲੇ ਕਿਸ ਤਰੀਕੇ ਦੇ ਨਾਲ ਆਉਣਾ ਜਾਣਾ ਹੈ, ਜਿੱਥੇ ਤੁਹਾਡੇ ਪੇਰੈਂਟਸ ਦੀ ਪਾਰਕਿੰਗ ਜਿਹੜੀ ਆ ਹੋਈ ਹੁੰਦੀ ਹੈ, ਔਰ ਨਾਲ ਦੀ ਨਾਲ ਜੇਕਰ ਤੁਸੀਂ ਪਬਲਿਕ ਵਹੀਕਲਸ ਦੇ ਵਿੱਚ ਜਾਂਦੇ ਹੋ ਜਾਂ ਫਿਰ ਬੱਸ ਜਾਂ ਆਟੋ ਦੇ ਵਿੱਚ ਜਾਂਦੇ ਹੋ ਤਾਂ ਕਿਹੜੀਆਂ ਗਾਈਡਲਾਈਨਸ ਦਾ ਤੁਸੀਂ ਸਾਹਮਣਾ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਤੁਸੀਂ ਬੱਸ ਜਾਂ ਆਟੋ ਦੇ ਵਿੱਚ ਬੱਚਿਓ ਜਾ ਰਹੇ ਹੋ, ਉਹ ਬੱਸ ਜਾਂ ਆਟੋ ਨੂੰ ਉੱਥੋਂ ਜਾਣ ਤੱਕ ਦਾ ਸਮਾਂ ਜ਼ਰੂਰ ਅਤੇ ਜ਼ਰੂਰ ਦੇਣਾ ਚਾਹੀਦਾ। ਉਹਦੇ ਪਿੱਛੋਂ ਦੀ ਕਦੇ ਵੀ ਕ੍ਰੋਸ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਪਿੱਛੋਂ ਦੀ ਕ੍ਰੋਸ ਕਰਦੇ ਹੋ ਤੁਹਾਨੂੰ ਨਹੀਂ ਪਤਾ ਕਿ ਮੋਰ ਵਾਲੀ ਸਾਈਡ ਤੋਂ ਜਿਹੜੀ ਹੈ ਉਹ ਕੋਈ ਵੀ ਕਾਰ ਜਾਂ ਕੋਈ ਬਾਈਕ ਕੁਛ ਵੀ ਆ ਸਕਦਾ, ਤੁਹਾਨੂੰ ਹਿੱਟ ਕਰ ਸਕਦਾ, ਕਿਉਂਕਿ ਅਸੀਂ ਦੇਖ ਰਹੇ ਕਿ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਸੋ ਜ਼ਿੰਮੇਵਾਰੀ ਬਣਦੀ ਹੈ ਤੁਹਾਡੀ ਵੀ, ਸਕੂਲਾਂ ਦੀ ਵੀ, ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਚੀਜ਼ਾਂ ਵੀ ਦੱਸੀਆਂ ਜਾਣ ਕਿ ਇਹਨਾਂ ਪਬਲਿਕ ਵਹੀਕਲ 'ਤੇ ਚੜ੍ਹਨਾ ਉਤਰਨਾ ਉਸ ਸਮੇਂ ਕਿਹੜੀਆਂ ਕਿਹੜੀਆਂ ਗਾਈਡਲਾਈਨਸ ਦਾ ਧਿਆਨ ਰੱਖਣਾ ਜ਼ਰੂਰੀ ਬਣਦਾ।
0: ਪਿਆਰੇ ਬੱਚਿਆਂ ਦਾ ਮਨਪਸੰਦ ਪ੍ਰੋਗਰਾਮ ਚੱਲਦਾ ਪਿਆ ਜੀ ਬਾਲ ਜਗਤ, ਗੱਲਾਂ ਬਹੁਤ ਸਾਰੀਆਂ ਹੋ ਚੁੱਕੀਆਂ ਨੇ ਔਰ ਇੱਕ ਦੋਸਤ ਤੁਹਾਨੂੰ ਸੁਣਾਉਣ ਵਾਲਾ ਜੀ ਖੂਬਸੂਰਤ ਜਿਹਾ ਲੋਕ ਗੀਤ।

0: ਲਓ ਜੀ, ਗੁਰਜੋਤ ਨੇ ਬਾਲ ਜਗਤ ਦੇ ਵਿੱਚ ਲੋਕ ਗੀਤ ਦੇ ਨਾਲ ਆਪਣੀ ਹਾਜ਼ਰੀ ਲਗਵਾ ਕੇ ਆਪਣੀ ਵਾਹ ਵਾਹ ਕਰਵਾ ਲਈ ਹੈ। ਔਰ ਪਿਆਰੇ ਬੱਚਿਓ, ਤੁਸੀਂ ਵੀ ਆਪਣੀ ਵਾਹ ਵਾਹ ਇਸੇ ਤਰ੍ਹਾਂ ਕਰਵਾ ਸਕਦੇ ਹੋ, ਕਿਉਂਕਿ ਜਦੋਂ ਰੇਡੀਓ ਤੋਂ ਤੁਹਾਡੀ ਆਵਾਜ਼ ਕੋਈ ਸੁਣੇਗਾ ਤਾਂ ਹਰ ਕੋਈ ਕਹੇਗਾ ਕਿ ਵਾਹ, ਤੂੰ ਤਾਂ ਯਾਰ ਬੜਾ ਅੱਛਾ ਗਾਉਂਦਾ ਹੈ ਜਾਂ ਬੜਾ ਅੱਛਾ ਬੋਲਦਾ ਹੈ, ਤੈਨੂੰ ਇਹ ਕਰਦੇ ਰਹਿਣਾ ਚਾਹੀਦਾ। ਸੋ ਪਿਆਰੇ ਬੱਚਿਓ, ਬਾਲ ਜਗਤ ਤੁਹਾਡਾ ਆਪਣਾ ਪ੍ਰੋਗਰਾਮ ਹੈ। ਇਹਦੇ ਵਿੱਚ ਹਰ ਐਤਵਾਰ ਨੂੰ ਤੁਹਾਡੀ ਆਵਾਜ਼ ਵਿੱਚ ਹਾਜ਼ਰੀਆਂ ਲੱਗਦੀਆਂ ਨੇ ਤੁਹਾਡੀਆਂ। ਸੋ ਕਰਨਾ ਕੀ ਹੈ ਕਿ ਕਿਸੇ ਸ਼ਾਂਤ ਇਕਾਂਤ ਰੂਮ ਦੇ ਵਿੱਚ ਆਪਣੀ ਰਿਕਾਰਡਿੰਗ ਸਾਨੂੰ ਕਰਕੇ ਭੇਜਣੀ ਹੈ। ਤੁਸੀਂ ਕੁਝ ਗਾਉਂਦੇ ਹੋ, ਵਜਾਉਂਦੇ ਹੋ ਜਾਂ ਆਵਾਜ਼ ਦੇ ਨਾਲ ਖੂਬਸੂਰਤ ਕਰਦੇ ਹੋ, ਤਾਂ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀ ਆਵਾਜ਼ ਦਾ ਆਪਣੇ ਪ੍ਰੋਗਰਾਮ ਦੇ ਵਿੱਚ। ਸੋ ਪੱਖਾ ਕਰ ਲਓ ਬੰਦ, ਏਸੀ ਕਰ ਲਓ ਬੰਦ, ਔਰ ਉਹਦੇ ਵਿੱਚ ਥੋੜ੍ਹੀ ਦੇਰ ਲਗਾ ਕੇ ਆਪਣੀ ਖੂਬਸੂਰਤ ਵਾਲੀ ਰਿਕਾਰਡਿੰਗ ਸਾਨੂੰ ਕਰਕੇ ਭੇਜ ਦਿਓ, ਜਿਹਨੂੰ ਅਸੀਂ ਐਤਵਾਰ ਨੂੰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾਵਾਂਗੇ।
1: ਮੈਨੂੰ ਲੱਗਿਆ ਸ਼ਾਇਦ ਥੋੜ੍ਹੇ ਸਮੇਂ ਲਈ ਸਰਦੀ ਆ ਚੁੱਕੀ ਹੈ। ਜਿਹੜਾ ਸੁਖਦੇਵ ਭਈਆ ਕਹਿ ਰਹੇ ਨੇ ਕਿ ਤੁਸੀਂ ਪੱਖਾ ਬੰਦ ਕਰ ਦਿਉ, ਏਸੀ ਬੰਦ ਕਰ ਦਿਉ, ਇਹ ਤਾਂ ਬੰਦ ਕਰਨਾ ਹੈ ਤਾਂ ਕਿ ਕੋਈ ਵੀ ਆਵਾਜ਼ ਜਿਹੜੀ ਹੈ ਰਿਕਾਰਡਿੰਗ ਕਰਦਿਆਂ ਸਮੇਂ ਤੁਹਾਡੇ ਮੋਬਾਈਲ ਦਾ ਜਿਹੜਾ ਬਹੁਤ ਹੀ ਸੈਂਸਿਟਿਵ ਵਾਲਾ ਮਾਈਕ ਹੈ ਨਾ, ਉਹਨੂੰ ਕੈਚ ਨਾ ਕਰੇ। ਇਸੇ ਤਰ੍ਹਾਂ ਤੁਸੀਂ ਆਪਣੇ ਘਰਦਿਆਂ ਨੂੰ, ਆਸ ਪਾਸ ਸਾਰਿਆਂ ਨੂੰ ਕਹਿਣਾ ਹੈ ਕਿ ਬਿਲਕੁਲ ਸ਼ਾਂਤ ਜਿਹੜਾ ਹੈ, ਕੀਪ ਯੋਰ ਫਿੰਗਰ ਔਨ ਯੋਰ ਮਾਊਥ ਵਾਲਾ ਮਾਹੌਲ ਬਣਾ ਕੇ ਬੈਠ ਜਾਣਾ ਹੈ। ਕੋਈ ਵੀ ਬਰਤਨ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਉਣੀ ਚਾਹੀਦੀ, ਕਿਉਂਕਿ ਬਾਲ ਜਗਤ ਲਈ ਹੁਣ ਮੈਂ ਰਿਕਾਰਡਿੰਗ ਕਰਨ ਜਾ ਰਿਹਾ ਹੈ। ਤੁਹਾਡੀ ਸਟੇਟਮੈਂਟ ਹੋਣੀ ਚਾਹੀਦੀ ਹੈ ਜੀ, ਬਿਲਕੁਲ ਇਹ ਜਜ਼ਬਾ ਤੁਹਾਡੇ ਅੰਦਰ ਵੀ ਆਏਗਾ ਜੇਕਰ ਤੁਸੀਂ ਚੰਗੇ ਤਰੀਕੇ ਆਪਣੀ ਜ਼ਿੰਦਗੀ ਨੂੰ ਕੁਝ ਵਧੀਆ ਕਰਦਿਆਂ ਬਸਰ ਕਰਨਾ ਸ਼ੁਰੂ ਕਰ ਦੇਵੋਗੇ। ਸੋ ਹੁਣ ਸੁਖਦੀਪ ਭਈਆ ਕਹਿ ਰਹੇ ਨੇ ਕਿ ਮੈਂ ਵੀ ਬਹੁਤ ਕੁਝ ਸਿੱਖ ਰਿਹਾ, ਮੈਂ ਵੀ ਬਹੁਤ ਕੁਝ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਉਹਨਾਂ ਨੇ ਵੀ ਸੋਚਿਆ ਵਿਚਾਰਿਆ ਕਿ ਆਪਣੀ ਆਵਾਜ਼ ਦੇ ਵਿੱਚ ਕਿਉਂ ਨਾ ਕੋਈ ਕਹਾਣੀ ਬੱਚਿਆਂ ਨੂੰ ਸੁਣਾਈ ਜਾਵੇ, ਤਾਂ ਕਿ ਉਹ ਕਹਾਣੀ ਨੂੰ ਸੁਣ ਕੇ ਅਸੀਂ ਵੀ ਕੁਝ ਸਿੱਖਿਆ ਲੈ ਸਕੀਏ। ਸੋ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ, ਇਹ ਤਾਂ ਹੁਣ ਸਾਨੂੰ ਕਹਾਣੀ ਸੁਣ ਕੇ ਹੀ ਪਤਾ ਚੱਲੇਗਾ।
0: ਪਿਆਰੇ ਬੱਚਿਓ, ਅੱਜ ਤੁਹਾਨੂੰ ਬਾਲ ਜਗਤ ਦੇ ਵਿੱਚ ਗਧੇ ਤੇ ਬਾਂਦਰ ਦੀ ਕਹਾਣੀ ਸੁਣਾਉਂਦੇ ਹਾਂ। ਇੱਕ ਹਰੇ ਭਰੇ ਜੰਗਲ ਵਿੱਚ ਗਧਾ ਅਤੇ ਚਲਾਕ ਬਾਂਦਰ ਰਹਿੰਦੇ ਸਨ। ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਜੰਗਲ ਵਿੱਚ ਹੋਰ ਵੀ ਬਹੁਤ ਸਾਰੇ ਜਾਨਵਰ ਰਹਿੰਦੇ ਸਨ। ਸਾਰੇ ਜਾਨਵਰ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸੀ, ਪਰ ਗਧਾ ਅਤੇ ਬਾਂਦਰ ਅਕਸਰ ਇੱਕ ਦੂਸਰੇ ਨਾਲ ਬਹਿਸ ਬਸਈਆ ਕਰਦੇ ਰਹਿੰਦੇ ਸੀ, ਲੜਦੇ ਝਗੜਦੇ ਰਹਿੰਦੇ ਸੀ। ਇੱਕ ਦਿਨ ਬਾਂਦਰ ਦਰਖਤ 'ਤੇ ਬੈਠਾ ਮਿੱਠੇ ਅੰਬ ਖਾ ਰਿਹਾ ਸੀ। ਹੇਠਾਂ ਗਧਾ ਘਾਹ ਚਰਦਾ ਪਿਆ ਸੀ। ਗਧੇ ਨੇ ਉੱਪਰ ਵੇਖ ਕੇ ਕਿਹਾ,
2: ਓਏ ਬਾਂਦਰ ਭਰਾ, ਸਾਰੇ ਅੰਬ ਤੂੰ ਹੀ ਖਾ ਜਾਵੇਂਗਾ ਕਿ ਸਾਨੂੰ ਵੀ ਕੁਝ ਦੇ ਦੇਂਗਾ?
0: ਬਾਂਦਰ ਹੱਸ ਕੇ ਬੋਲਿਆ,
2: ਗਧੇ ਭਰਾ

0: ਜੇ ਤੂੰ ਵੀ ਦਰਖਤ ਤੇ ਚੜ ਸਕਦਾ ਹੈ ਤਾਂ ਆ ਕੇ ਖਾ ਲੈ।
1: ਇਹ ਸੁਣ ਕੇ ਗਧਾ ਥੋੜਾ ਨਾਰਾਜ਼ ਹੋ ਗਿਆ ਤੇ ਕਹਿਣ ਲੱਗਾ,
0: ਹਰ ਕਿਸੇ ਨੂੰ ਦਰਖਤ ਤੇ ਚੜਨਾ ਨਹੀਂ ਆਉਂਦਾ, ਪਰ ਕੋਈ ਮੇਰੇ ਵਾਂਗੂ ਭਾਰ ਵੀ ਨਹੀਂ ਢੋ ਸਕਦਾ।
2: ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
1: ਇਹ ਗੱਲ ਸੁਣ ਕੇ ਕੋਲ ਖੜੇ ਖਰਗੋਸ਼ ਤੇ ਤੋਤਾ ਹੱਸ ਪਏ। ਉਧਰੋਂ ਲੂੰਬੜੀ ਵੀ ਆ ਗਈ, ਕਹਿੰਦੀ, ਤੁਸੀਂ ਦੋਵੇਂ ਕਿਉਂ ਲੜ ਰਹੇ ਹੋ? ਹਰੇਕ ਕਿਸੇ ਵਿੱਚ ਕੋਈ ਨਾ ਕੋਈ ਆਪਣੀ ਖੂਬੀ ਹੁੰਦੀ ਹੈ। ਇੰਨੇ ਨੂੰ ਹਾਥੀ ਵੀ ਉੱਥੇ ਆ ਗਿਆ। ਉਸਨੇ ਕਿਹਾ, ਬਾਂਦਰ ਦਰਖਤ ਤੇ ਚੜ ਸਕਦਾ ਹੈ, ਗਧਾ ਭਾਰ ਢੋ ਸਕਦਾ ਹੈ ਤੇ ਖਰਗੋਸ਼ ਤੇਜ਼ ਦੌੜ ਸਕਦਾ ਹੈ, ਅਤੇ ਮੈਂ ਭਾਰੇ ਕੰਮ ਕਰ ਸਕਦਾ ਹਾਂ। ਇਸ ਲਈ ਕਿਸੇ ਨੂੰ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਹਾਥੀ ਦੀ ਇਹ ਗੱਲ ਸੁਣ ਕੇ ਬਾਂਦਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸਨੇ ਤੁਰੰਤ ਆਪਣੀ ਗਲਤੀ ਤੇ ਪਛਤਾਵਾ ਜ਼ਾਹਿਰ ਕੀਤਾ ਤੇ ਫਟਾਫਟ ਦਰਖਤ ਤੋਂ ਸੋਹਣੇ ਸੋਹਣੇ ਅੰਬ ਤੋੜ ਕੇ ਹੇਠਾਂ ਸੁੱਟ ਦਿੱਤੇ ਤੇ ਕਹਿਣ ਲੱਗਾ, ਗਧੇ ਭਰਾ, ਮਾਫ਼ ਕਰਨਾ, ਮੇਰੇ ਕੋਲੋਂ ਗਲਤੀ ਹੋ ਗਈ ਸੀ, ਆਓ ਮਿਲ ਕੇ ਅੰਬ ਖਾਈਏ। ਗਧਾ ਵੀ ਮੁਸਕੁਰਾ ਪਿਆ ਤੇ ਕਿਹਾ, ਚਲੋ ਦੋਸਤ ਬਣ ਕੇ ਰਹੀਏ। ਫੇਰ ਸਾਰੇ ਜਾਨਵਰ ਇਕੱਠੇ ਬੈਠ ਕੇ ਅੰਬ ਖਾਣ ਲੱਗੇ। ਜੰਗਲ ਵਿੱਚ ਇੱਕ ਖੁਸ਼ੀ ਵਾਲਾ ਮਾਹੌਲ ਬਣ ਗਿਆ।
3: ਸੋ ਜੰਗਲ ਦੇ ਵਿੱਚ ਤਾਂ ਬਹੁਤ ਹੀ ਵਧੀਆ ਮਾਹੌਲ ਜ਼ਰੂਰ ਤੇ ਜ਼ਰੂਰ ਬੱਚਿਓ ਬਣ ਗਿਆ, ਲੇਕਿਨ ਤੁਹਾਡੀ ਜ਼ਿੰਦਗੀ ਦੇ ਵਿੱਚ, ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਮਾਹੌਲ ਜ਼ਰੂਰ ਤੇ ਜ਼ਰੂਰ ਬਣਨਾ ਚਾਹੀਦਾ, ਔਰ ਇਹ ਤਾਂ ਹੀ ਬਣ ਪਾਏਗਾ ਜੇਕਰ ਅਸੀਂ ਵੀ ਸਾਰੇ ਰਲ ਮਿਲ ਕੇ ਆਪਣੀ ਜ਼ਿੰਦਗੀ ਨੂੰ ਬਸਰ ਕਰੀਏ, ਖਾਸ ਕਰਕੇ ਧਰਮਾਂ, ਜਾਤਾਂ, ਪਾਤਾਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਰਿਸ਼ਤੇ ਨੂੰ ਨਿਭਾਈਏ, ਔਰ ਹਰ ਕਿਸੇ ਨੂੰ ਇਹ ਸੋਚ ਵਿਚਾਰ ਕੇ ਬਹੁਤ ਹੀ ਪਿਆਰ ਦੇ ਨਾਲ ਮਿਲੀਏ ਕਿ ਹਰ ਕਿਸੇ ਦੇ ਕੋਲ ਕੋਈ ਨਾ ਕੋਈ ਗੁਣ ਉਸ ਕੁਦਰਤ ਨੇ, ਉਸ ਪਰਮਾਤਮਾ ਨੇ ਜ਼ਰੂਰ ਤੇ ਜ਼ਰੂਰ ਭਰਿਆ ਹੋਇਆ ਹੈ। ਸੋ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਬੱਚਿਆਂ ਦੀਆਂ ਹਾਜ਼ਰੀਆਂ ਜਿੱਥੇ ਇੱਕ ਪਾਸੇ ਖਤਮ ਹੋਈਆਂ, ਉੱਥੇ ਸੁਖਦੀ ਬਈਆ ਕਹਾਣੀ ਜਿਹੜੀ ਹੈ ਸੁਣਾਈ, ਉਸ ਤੋਂ ਵੀ ਸਾਨੂੰ ਕੁਝ ਨਾ ਕੁਝ ਸਿੱਖਿਆ ਜ਼ਰੂਰ ਤੇ ਜ਼ਰੂਰ ਮਿਲੀ ਹੈ। ਸੋ ਹੁਣ ਗੱਲਾਂ ਬਾਤਾਂ ਅਤੇ ਨਾਲ ਦੇ ਨਾਲ ਬੱਚਿਆਂ ਦੀਆਂ ਹਾਜ਼ਰੀਆਂ ਤੋਂ ਬਾਅਦ, ਇਸ ਤੋਂ ਪਹਿਲਾਂ ਕਿ ਅਸੀਂ ਜਾਣਕਾਰੀ ਦੀ ਸਾਂਝ ਤੁਹਾਡੇ ਨਾਲ ਪਾਈਏ, ਕੰਪਿਊਟਰ ਵੀ ਇਸ਼ਾਰਾ ਕਰ ਰਹੇ ਨੇ ਕਿ ਮਨੋਰੰਜਨ ਦੀ ਕਮੀ ਲੱਗ ਰਹੀ ਹੈ ਜੀ। ਬਿਲਕੁਲ, ਮਨੋਰੰਜਨ ਦੀ ਕਮੀ ਅਸੀਂ ਬਿਲਕੁਲ ਵੀ ਨਹੀਂ ਹੋਣ ਦੇਵਾਂਗੇ। ਪ੍ਰੋਗਰਾਮ ਬਾਲ ਜਗਤ ਦੇ ਵਿੱਚ ਹੁਣ ਵਾਰੀ ਹੈ ਜੀ ਖੂਬਸੂਰਤ ਜੀ ਮਿਊਜ਼ੀਕਲ ਬ੍ਰੇਕ ਦੀ।

0: ਹੱਸਣਾ, ਨਹੀਂ ਤੇ ਫਿਰ ਉਹਦੇ ਤੇ ਵੀ ਬਹੁਤ ਸਾਰਾ ਹਾਸਾ ਪੈ ਜਾਏਗਾ ਜਦੋਂ ਤੁਸੀਂ ਖੜੇ ਹੋ ਜਾਓਗੇ ਕਲਾਸ ਦੇ ਵਿੱਚ ਬੈਂਚ ਦੇ ਉੱਪਰ। ਸੋ ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਪਿਆਰੇ ਬੱਚਿਆਂ ਦੇ ਨਾਲ, ਅਸੀਂ ਨੌਲੇਜ ਸ਼ੇਅਰ ਕਰਦੇ ਪਏ ਹਾਂ ਇਸ ਮਈ ਮਹੀਨੇ ਦੇ ਵਿੱਚ ਆਉਣ ਵਾਲੇ ਖਾਸ ਦਿਨਾਂ ਦੀ। ਔਰ ਖਾਸ ਦਿਨਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ 4 ਮਈ ਦਾ ਜਿਹੜਾ ਦਿਨ ਹੈ ਨਾ ਪਿਆਰੇ ਬੱਚਿਓ, ਉਹ ਕੋਲ ਮਾਈਨਰਸ ਡੇ ਵਜੋਂ ਮਨਾਇਆ ਜਾਂਦਾ। ਕੋਲਾ ਸਾਡੇ ਤੱਕ ਪਹੁੰਚਦਾ ਹੈ ਔਰ ਕੋਲੇ ਦੀਆਂ ਬਹੁਤ ਸਾਰੀਆਂ ਉਪਯੋਗਤਾਵਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ। ਬਿਜਲੀ ਬਣਾਉਣ ਦੇ ਲਈ ਕੰਮ ਆਉਂਦਾ ਹੈ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਕੋਲਾ ਸਾਡੇ ਕੰਮ ਆਉਂਦਾ। ਔਰ ਕੋਲਾ ਧਰਤੀ ਦੀ ਗਰਭ ਦੇ ਵਿੱਚੋਂ ਨਿਕਲਦਾ, ਧਰਤੀ ਦੀ ਕੋਰ ਦੇ ਵਿੱਚੋਂ ਬਹੁਤ ਡੂੰਘੀ ਡਰਿੱਲ ਕਰਨ ਤੋਂ ਬਾਅਦ ਇਹ ਪ੍ਰਾਪਤ ਹੁੰਦਾ ਹੈ। ਔਰ ਜਿਹੜੇ ਵੀ ਲੋਕ ਇਹਨਾਂ ਕੋਲੇ ਦੀਆਂ ਖਾਣਾਂ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੇ ਲਈ ਬਹੁਤ ਜ਼ਿਆਦਾ ਸਟਰਗਲ ਹੁੰਦੀ ਹੈ ਇਸ ਕੋਲੇ ਨੂੰ ਤੱਕ ਪਹੁੰਚਣ ਦੇ ਲਈ ਔਰ ਉਹਨੂੰ ਬਾਹਰ ਕੱਢਣ ਦੇ ਲਈ। ਸੋ ਇਹਦੇ ਲਈ ਇਹ ਦਿਨ ਸਮਰਪਿਤ ਕੀਤਾ ਗਿਆ ਹੈ ਕਿ ਕੋਲ ਮਾਈਨਰਸ ਡੇ, ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ, ਉਹਨਾਂ ਦੀ ਸੇਫਟੀ ਦਾ ਖਿਆਲ ਰੱਖਿਆ ਜਾਵੇ। ਸੋ ਇਹ ਦਿਨ ਇਸੇ ਚੀਜ਼ ਨੂੰ ਰਿਪ੍ਰੈਜ਼ੈਂਟ ਕਰਦਾ ਹੈ ਪਿਆਰੇ ਬੱਚਿਓ।
1: ਸੋ ਜਿੱਥੇ ਸੁਖਦੀਪ ਜੀ ਨੇ ਇੱਕ ਪਾਸੇ ਗੱਲ ਕੀਤੀ ਹੈ ਇਹਨਾਂ ਕੋਲ ਮਾਈਨਰਸ ਦੀ, ਖਾਸ ਕਰਕੇ ਜਿਹਨਾਂ ਦਾ ਮਿਹਨਤ, ਹੌਸਲਾ ਅਤੇ ਸਮਰਪਣ ਜਿਹੜਾ ਹੈ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਸੁਖਾਲਾ ਬਣਾਉਣ ਦੇ ਵਿੱਚ ਮਦਦਗਾਰ ਸਾਬਤ ਹੁੰਦਾ, ਉੱਥੇ ਹੀ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ ਦੀ ਵੀ, ਜਿਸ ਦੇ ਤਹਿਤ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਹਾਦਰ ਅੱਗ ਬੁਝਾਊ ਕਰਮਚਾਰੀ ਹੁੰਦੇ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਿਹੜਾ ਹੈ ਉਹ ਦੂਸਰਿਆਂ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਪਹਿਲ ਕਦਮੀ ਦੇ ਆਧਾਰ 'ਤੇ ਕਦਮ ਚੁੱਕਦੇ ਨੇ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਦਸਾ ਹੁੰਦਾ, ਕਿਤੇ ਵੀ ਅੱਗ ਲੱਗਦੀ ਹੈ, ਕੋਈ ਸੰਕਟ ਵਾਲੀਆਂ ਘੜੀਆਂ ਜਿਹੜੀਆਂ ਨੇ ਜਦੋਂ ਸਾਡੇ ਸਾਹਮਣੇ ਆ ਜਾਂਦੀਆਂ ਨੇ, ਤਾਂ ਇਹ ਹਿੰਮਤ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਾਰੇ ਪਲਾਂ ਨੂੰ ਜੋ ਇਹਨਾਂ ਦੇ ਆਪਣੀ ਜ਼ਿੰਦਗੀ ਦੇ ਹੁੰਦੇ ਨੇ ਸਾਈਡ 'ਤੇ ਰੱਖ ਕੇ ਸਾਡੇ ਲਈ, ਖਾਸ ਕਰਕੇ ਸੁਰੱਖਿਆ ਦੇ ਲਈ ਅੱਗੇ ਆ ਜਾਂਦੇ ਨੇ। ਸੋ ਇਹ ਦਿਨ ਬਹੁਤ ਹੀ ਖਾਸ ਹੈ ਕਿਉਂਕਿ ਇਹ ਅਸੀਂ ਦੇਖ ਵੀ ਰਹੇ ਹਾਂ ਕਿ ਗਰਮੀਆਂ ਦੇ ਵਿੱਚ ਖਾਸ ਕਰਕੇ ਇਹੋ ਜਿਹੇ ਕੇਸਿਸ ਬਹੁਤ ਜ਼ਿਆਦਾ ਹੁੰਦੇ ਨੇ ਔਰ ਇਹ ਆਪਣੇ ਕੰਮਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਬਾਖੂਬੀ ਨਿਭਾ ਰਹੇ ਨੇ। ਸੋ ਸਲਿਊਟ ਹੈ ਹਰ ਉਸ ਕਰਮਚਾਰੀ ਨੂੰ, ਉਸ ਮਿਹਨਤਕਸ਼ ਲੋਕਾਂ ਨੂੰ ਜਿਹੜੇ ਖਾਸ ਕਰਕੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਦਾਅ ਉੱਤੇ ਲਗਾ ਕੇ ਦੂਸਰਿਆਂ ਦੀਆਂ ਜ਼ਿੰਦਗੀਆਂ ਦੇ ਲਈ ਕੰਮ ਕਰ ਰਹੇ ਨੇ।
0: ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਔਰ ਬਹੁਤ ਸਾਰੀ ਨੌਲੇਜ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਔਰ ਹੁਣ ਸਾਡੇ ਪ੍ਰੋਗਰਾਮ ਦੇ ਵਿੱਚ ਪਿਆਰੇ ਬੱਚਿਓ ਵੇਲਾ ਹੈ ਇੱਕ ਖੂਬਸੂਰਤ ਜੀ ਮਿਊਜ਼ੀਕਲ ਬ੍ਰੇਕ ਦਾ।

ਵਾਕਿਆ ਜੀ ਪਿਆਰੇ ਬੱਚਿਆਂ ਨੇ ਵੀ ਕਦੇ ਨਹੀਂ ਡੋਲਣਾ ਕਿਉਂਕਿ ਮੁਸੀਬਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਔਰ ਮੁਸੀਬਤਾਂ ਜਦੋਂ ਆਉਂਦੀਆਂ ਨੇ ਪਿਆਰੇ ਬੱਚੇ ਉਹਨਾਂ ਦਾ ਹੱਲ ਵੀ ਲੱਭਦੇ ਨੇ ਔਰ ਉਹਨਾਂ ਦੇ ਨਾਲ ਜੱਦੋ ਜਹਿਦ ਕਰਕੇ ਜਿੱਤ ਵੀ ਹਾਸਲ ਕਰਦੇ ਨੇ। ਸੋ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਹੈ। ਜਦੋਂ ਗੱਲ ਕਰਦੇ ਹਾਂ 5 ਮਈ ਦੀ, ਤਾਂ 5 ਮਈ ਦਾ ਜਿਹੜਾ ਦਿਨ ਹੈ ਉਹ ਸਮਰਪਿਤ ਹੈ ਵਰਲਡ ਅਸਥਮਾ ਡੇ ਨੂੰ। ਔਰ ਅਸਥਮਾ ਪਿਆਰੇ ਬੱਚੇ

0: ਤੇ ਨਾਲ ਜੱਦੋ ਜਹਿਦ ਕਰਕੇ ਜਿੱਤ ਵੀ ਹਾਸਲ ਕਰਦੇ ਨੇ। ਸੋ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਹੈ। ਜਦੋਂ ਗੱਲ ਕਰਦੇ ਹਾਂ 5 ਮਈ ਦੀ, ਤਾਂ 5 ਮਈ ਦਾ ਜਿਹੜਾ ਦਿਨ ਹੈ ਉਹ ਸਮਰਪਿਤ ਹੈ ਵਰਲਡ ਐਸਥਮਾ ਡੇ ਨੂੰ। ਔਰ ਐਸਥਮਾ ਪਿਆਰੇ ਬੱਚੇ ਜਾਣਦੇ ਹੀ ਨੇ ਕਿ ਕੀ ਚੀਜ਼ ਹੈ, ਕਿ ਜਿਨ੍ਹਾਂ ਲੋਕਾਂ ਨੂੰ ਸਾਹ ਦੀ ਸਮੱਸਿਆ ਹੋ ਜਾਂਦੀ ਹੈ, ਉਹਨਾਂ ਦੇ ਫੇਫੜੇ ਕਮਜ਼ੋਰ ਹੁੰਦੇ ਨੇ ਬਾਏ ਬਰਥ ਜਾਂ ਕਿਸੇ ਹੋਰ ਕਾਰਨ ਕਰਕੇ, ਤਾਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ। ਔਰ ਇਹਨਾਂ ਨੂੰ ਉਦੋਂ ਹੋਰ ਜ਼ਿਆਦਾ ਦਿੱਕਤ ਆਉਂਦੀ ਹੈ ਜਦੋਂ ਸੀਜ਼ਨ ਬਦਲਦਾ ਹੈ ਜਾਂ ਪੋਲਿਊਸ਼ਨ ਦੀ ਮਾਤਰਾ ਵੱਧਦੀ ਹੈ, ਤਾਂ ਇਹਨਾਂ ਦੇ ਲਈ ਵੱਡੀ ਮੁਸੀਬਤ ਹੋ ਜਾਂਦੀ ਹੈ। ਸੋ ਪਿਆਰੇ ਬੱਚਿਓ, ਸਾਨੂੰ ਇਹ ਗੱਲ ਸਮਝਣੀ ਪਏਗੀ ਕਿ ਸਾਡਾ ਵਾਤਾਵਰਣ ਅਸੀਂ ਆਪ ਹੀ ਸ਼ੁੱਧ ਰੱਖ ਸਕਦੇ ਹਾਂ, ਨਹੀਂ ਤਾਂ ਇਹ ਜਿਹੜੀ ਪ੍ਰੋਬਲਮ ਹੈ ਹੋਰ ਜ਼ਿਆਦਾ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਜੇ ਅਸੀਂ ਆਪਣੀ ਏਅਰ ਕੁਆਲਿਟੀ ਨੂੰ ਹੋਰ ਸਾਫ਼ ਨਾ ਕੀਤਾ ਤੇ।
1: ਜੀ ਬਿਲਕੁਲ, ਇਸ ਦੇ ਨਾਲ ਨਾਲ ਬੱਚਿਓ ਤੁਹਾਨੂੰ ਇੱਕ ਹੋਰ ਚੀਜ਼ ਜਿਹੜੀ ਹੈ ਉਹ ਜ਼ਰੂਰ ਬਖੂਬੀ ਪਤਾ ਹੋਏਗੀ ਕਿ ਅੱਜ ਕੱਲ੍ਹ ਬੜਾ ਹੀ ਰੁਝਾਨ ਚੱਲ ਰਿਹਾ ਜਦੋਂ ਅਸੀਂ ਡਾਇਟ ਕਰਦੇ ਹਾਂ ਕਿ ਕਿਹੜੀਆਂ ਚੀਜ਼ਾਂ ਖਾਣੀਆਂ ਨੇ, ਕਿਹੜੀਆਂ ਨਹੀਂ ਨੇ। ਔਰ ਜੇਕਰ ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਸਾਂਝ ਪਾਓ ਉਸ ਸਮੇਂ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਇਹੋ ਜਿਹਾ ਕੋਈ ਕੰਸੈਪਟ ਨਹੀਂ ਸੀ, ਵੈਸੇ ਆਪਣੀ ਬਾਡੀ ਨੂੰ ਡੀਟੌਕਸ ਕਰਨ ਲਈ ਵੱਖ ਵੱਖ ਕੰਮ ਜਿਹੜੇ ਨੇ ਉਹ ਕੀਤੇ ਜ਼ਰੂਰ ਜਾਂਦੇ ਸੀ, ਲੇਕਿਨ ਇਹੋ ਜਿਹਾ ਡਾਇਟ ਵਾਲਾ ਕੋਈ ਰੁਝਾਨ ਜਿਹੜਾ ਹੈ ਉਹ ਖਾਸਮ ਖਾਸ ਨਹੀਂ ਸੀ। ਸੋ ਇਸੇ ਕਰਕੇ ਹੀ ਇੱਕ ਦਿਨ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਜੀ ਇੰਟਰਨੈਸ਼ਨਲ ਨੋ ਡਾਇਟ ਡੇ। ਔਰ ਇਹ ਇੱਕ ਪ੍ਰਵਾਨਗੀ ਹੈ ਅਸੀਂ ਆਪਣੇ ਆਪ ਨੂੰ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਡੀ ਬਾਡੀ ਜਿਹੜੀ ਹੈ, ਸਾਡਾ ਸਰੀਰ ਜਿਹੜਾ ਹੈ ਉਸਨੂੰ ਅਸੀਂ ਸਵੀਕਾਰ ਕਰਨਾ, ਅਸੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਹੈ ਅਤੇ ਬੇਲੋੜੀਆਂ ਡਾਇਟ ਜਿਹੜੀਆਂ ਅਸੀਂ ਕਰਦੇ ਨੇ ਇਸ ਦੇ ਦਬਾਅ ਤੋਂ ਆਪਣੇ ਆਪ ਨੂੰ ਦੂਰ ਰੱਖਣਾ, ਕਿਉਂਕਿ ਖਾਸ ਕਰਕੇ ਸਾਡੇ ਉੱਪਰ ਜਦੋਂ ਦਬਾਅ ਪੈਦਾ ਹੋ ਜਾਂਦਾ ਕਿ ਇਹ ਖਾਣਾ ਇਹ ਨਹੀਂ ਖਾਣਾ, ਅਤੇ ਬ੍ਰੇਨ ਸਾਡਾ ਇੰਨਾ ਕੁ ਜ਼ਿਆਦਾ ਕਾਰਗਰ ਹੈ ਨਾ ਕਿ ਉਹ ਮੈਸੇਜਸ ਜਦੋਂ ਉਹਦੇ ਤੱਕ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ ਅਤੇ ਉਹ ਬੜੀ ਚਲਾਕੀ ਨਾਲ ਮੈਸੇਜ ਬਾਡੀ ਦੇ ਸਾਰੇ ਔਰਗਨਸ ਨੂੰ ਦੇਣਾ ਸ਼ੁਰੂ ਕਰ ਦਿੰਦਾ। ਸੋ ਜਿਹੜੀ ਚੀਜ਼ ਅਸੀਂ ਡਾਇਟ ਦੇ ਵਿੱਚ ਕੱਟ ਕਰਦੇ ਹਾਂ, ਅਗਰ ਸਾਡੇ ਬਾਡੀ ਦੇ ਕਿਸੇ ਔਰਗਨ ਨੂੰ ਉਹ ਚੀਜ਼ ਚਾਹੀਦੀ ਹੁੰਦੀ ਹੈ, ਤਾਂ ਉਹਨਾਂ ਦੀ ਆਪਸ 'ਚ ਲੜਾਈ ਜਿਹੜੀ ਹੈ ਨਾ ਬੱਚੇ ਉਹ ਸ਼ੁਰੂ ਹੋ ਜਾਂਦੀ ਹੈ। ਇਹੋ ਜਿਹੀ ਜੰਗ ਨਾ ਸ਼ੁਰੂ ਹੋਏ ਤਾਂ ਬਚਪਨ ਤੋਂ ਹੀ ਤੁਸੀਂ ਇਸ ਚੀਜ਼ ਨੂੰ ਬਿਲਕੁਲ ਵੀ ਨਹੀਂ ਕਰਨਾ। ਹਾਂ, ਬਿਲਕੁਲ ਕੌਨਸ਼ੀਅਸ ਹੋ ਕੇ ਚੰਗਾ ਵਧੀਆ ਕਲਰਫੁੱਲ ਭੋਜਨ ਜਿਹੜਾ ਹੈ ਉਹ ਤੁਹਾਡੀ ਥਾਲੀ ਦੇ ਵਿੱਚ ਜ਼ਰੂਰ ਤਾਂ ਜ਼ਰੂਰ ਆਉਣਾ ਚਾਹੀਦਾ। ਇਹ ਨਾ ਸੋਚੋ ਵਿਚਾਰੋ ਕਿ ਆਹ ਖਾਣਾ ਹੈ ਇਹ ਨਹੀਂ ਖਾਣਾ, ਕਿਉਂਕਿ ਇਹੋ ਜਿਹਾ ਕੱਟ ਕੀਤਾ ਹੋਇਆ ਜਿਹੜਾ ਤੁਹਾਡਾ ਡਾਇਟ ਦੇ ਹਿਸਾਬ ਦੇ ਨਾਲ ਉਹ ਮੁਸ਼ਕਲ ਪੈਦਾ ਕਰ ਸਕਦਾ। ਹਾਂ, ਜੇਕਰ ਤੁਹਾਨੂੰ ਤੁਹਾਡੇ ਹੈਲਥ ਪ੍ਰੈਕਟੀਸ਼ਨਰਸ, ਤੁਹਾਡੇ ਡਾਕਟਰਸ ਕਹਿ ਰਹੇ ਨੇ, ਉਹਨਾਂ ਦੀ ਗੱਲ ਬਖੂਬੀ ਜ਼ਰੂਰ ਤਾਂ ਜ਼ਰੂਰ ਮੰਨਣੀ ਹੈ ਤੁਸੀਂ।
0: ਸੋ ਪਿਆਰੇ ਬੱਚਿਓ, 7 ਮਈ ਦਾ ਦਿਨ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਵਰਲਡ ਅਥਲੈਟਿਕਸ ਡੇ ਵਜੋਂ। ਔਰ ਵਾਹ ਜੀ ਵਾਹ, ਪਿਆਰੇ ਬੱਚਿਆਂ ਨੂੰ ਤਾਂ ਦੌੜਨ ਦਾ ਬਹੁਤ ਹੀ ਮਜ਼ਾ ਰਹਿੰਦਾ ਹੈ, ਬਹੁਤ ਹੀ ਚੰਗਾ ਲੱਗਦਾ ਹੈ। ਔਰ ਇਹ ਹੌਲੀ ਹੌਲੀ ਪਿਆਰੇ ਬੱਚਿਓ ਤੁਸੀਂ ਆਦਤ ਵਿਸਾਰ ਦਿੰਦੇ ਹੋ, ਔਰ ਵਿਸਾਰਨੀ ਬਿਲਕੁਲ ਨਹੀਂ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਮੈਰਾਥੋਨਸ ਹੁੰਦੀਆਂ ਨੇ ਤੁਹਾਡੇ ਲੋਕਲ ਲੈਵਲ 'ਤੇ, ਤੁਹਾਡੇ ਸਿਟੀ ਲੈਵਲ 'ਤੇ, ਪਿੰਡਾਂ ਦੇ ਲੈਵਲ 'ਤੇ, ਔਰ ਇਹਦੇ ਵਿੱਚ ਪਾਰਟੀਸਪੇਟ ਜ਼ਰੂਰ ਕਰਨਾ। ਔਰ ਅਥਲੈਟਿਕਸ ਪਿਆਰੇ ਬੱਚਿਓ ਸਿਰਫ ਦੌੜਨ ਤੱਕ ਹੀ ਨਹੀਂ ਸੀਮਤ, ਅਥਲੈਟਿਕਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵਿਧਾਵਾਂ ਹੁੰਦੀਆਂ ਨੇ, ਤੁਸੀਂ ਉਹਨਾਂ ਦੇ ਵਿੱਚ ਵੀ ਪਾਰਟੀਸਪੇਟ ਕਰ ਸਕਦੇ ਹੋ, ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖ ਸਕਦੇ ਹੋ, ਔਰ ਆਪਣਾ ਇੱਕ ਚੰਗਾ ਸਪੋਰਟਸ ਕਰੀਅਰ ਵੀ ਬਣਾ ਸਕਦੇ ਹੋ। ਸੋ ਅਥਲੈਟਿਕਸ ਦੀ ਇੰਪੋਰਟੈਂਸ ਤੁਸੀਂ ਸਮਝਦੇ ਹੀ ਹੋ, ਕਿਉਂਕਿ ਤੁਸੀਂ ਆਪਣੇ ਸਕੂਲ ਦੇ ਵਿੱਚ ਬਹੁਤ ਸਾਰੀ ਪਾਰਟੀਸਪੇਸ਼ਨ ਕਰਦੇ ਹੋ ਇਹਨਾਂ ਖੇਡਾਂ ਦੇ ਵਿੱਚ, ਔਰ ਜਦੋਂ ਤੁਸੀਂ ਪਹਿਲੇ ਨੰਬਰ 'ਤੇ ਆਉਂਦੇ ਹੋ ਤਾਂ ਵਧੀਆ ਜਿਹਾ ਇੱਕ ਤਮਗਾ ਮਿਲਦਾ ਹੈ, ਔਰ ਉਹ ਤਮਗਾ ਤੁਹਾਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ ਕਿ ਹਾਂ ਮੈਂ ਅਥਲੈਟਿਕਸ ਜ਼ਰੂਰ ਤੇ ਜ਼ਰੂਰ ਕਰਨੀਆਂ ਨੇ।
1: ਜੀ ਬਿਲਕੁਲ, ਔਰ ਜਦੋਂ ਅਸੀਂ ਮਹਾਨ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਨਾਮਾ ਖੱਟਿਆ ਹੁੰਦਾ ਹੈ, ਉਹਨਾਂ ਨੇ ਕੁਝ ਨਾ ਕੁਝ ਕਾਰਗੁਜ਼ਾਰੀਆਂ ਉਹ ਜਿਹੇ ਕੀਤੀਆਂ ਹੁੰਦੀਆਂ ਨੇ ਜਿਸ ਦੇ ਜ਼ਰੀਏ ਕਿ ਉਹਨਾਂ ਦਾ ਨਾਮ ਤਾਂ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਂਦਾ ਹੀ ਹੈ, ਅਸੀਂ ਵੀ ਉਹਨਾਂ ਦੇ ਬਣਾਏ ਹੋਏ ਰਸਤਿਆਂ ਦੇ ਉੱਪਰ ਚੱਲਣ ਦੀ ਕੋਸ਼ਿਸ਼ ਜ਼ਰੂਰ ਤੇ ਜ਼ਰੂਰ ਕਰਦੇ ਹਾਂ। ਸੋ ਜਦੋਂ ਮਹਾਨ ਹਸਤੀਆਂ ਦੀ ਗੱਲ ਕਰਦੇ ਹਾਂ, ਜਦੋਂ ਮਹਾਨ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ, ਤਾਂ ਇੱਕ ਨਾਮ ਜ਼ਰੂਰ ਤੇ ਜ਼ਰੂਰ ਆਉਂਦਾ ਹੈ ਜੀ, ਰਵਿੰਦਰ ਨਾਥ ਟੈਗੋਰ ਦਾ। ਸੋ ਰਵਿੰਦਰ ਨਾਥ ਟੈਗੋਰ ਜਯੰਤੀ ਜਿਹੜੀ ਆ ਉਹ ਅਸੀਂ ਮਨਾ ਰਹੇ ਹਾਂ, ਖਾਸ ਕਰਕੇ ਜਦੋਂ ਅਸੀਂ ਇਹੋ ਜਿਹੇ ਮਹਾਨ ਕਵੀ ਦੀ, ਦਾਰਸ਼ਨਿਕ ਦੀ, ਲੇਖਕ ਦੀ ਅਤੇ ਨਾਲ ਦੇ ਨਾਲ ਸੰਗੀਤਕਾਰ ਦੀ ਗੱਲ ਕਰਦੇ ਹਾਂ, ਅਤੇ ਇਹਨਾਂ ਨੇ ਖਾਸ ਕਰਕੇ ਵਿਸ਼ਵ ਪੱਧਰ 'ਤੇ ਆਪਣਾ ਨਾਮ ਜ਼ਰੂਰ ਤੇ ਜ਼ਰੂਰ ਬਣਾਇਆ। ਔਰ ਇਸ ਦੇ ਲਈ ਖਾਸ ਕਰਕੇ ਗੀਤਾਂਜਲੀ ਦੀ ਜਦੋਂ ਅਸੀਂ ਇਹਨਾਂ ਦੀ ਰਚਨਾ ਦੀ ਗੱਲ ਕਰਦੇ ਤਾਂ ਉਸਨੂੰ ਨੋਬਲ ਪ੍ਰਾਈਜ਼ ਇਨ ਲਿਟਰੇਚਰ ਜਿਹੜਾ ਹੈ ਜ਼ਰੂਰ ਦਿੱਤਾ ਗਿਆ। ਸੋ ਇਹਨਾਂ ਦੀਆਂ ਸਾਰੀਆਂ ਹੀ ਰਚਨਾਵਾਂ ਮਨੁੱਖਤਾ, ਪ੍ਰੇਮ, ਆਜ਼ਾਦੀ, ਇਹ ਸਾਰੇ ਹੀ ਮਿਲੇ ਜੁਲੇ ਸੰਦੇਸ਼ ਸਾਨੂੰ ਜ਼ਰੂਰ ਤੇ ਜ਼ਰੂਰ ਦਿੰਦੀਆਂ ਨੇ ਔਰ ਪ੍ਰੇਰਿਤ ਅਤੇ ਸਾਨੂੰ ਪ੍ਰੇਰਿਤ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਗਿਆਨ, ਸੱਚਾਈ ਅਤੇ ਮਨੁੱਖਤਾ ਦੇ ਰਾਹ 'ਤੇ ਚੱਲਣਾ ਸਾਨੂੰ ਜ਼ਰੂਰ ਤੇ ਜ਼ਰੂਰ ਚਾਹੀਦਾ ਹੈ।
0: ਪਿਆਰੇ ਬੱਚਿਓ, 8 ਮਈ ਦੀ ਗੱਲ ਕਰੀਏ ਤਾਂ 8 ਮਈ ਦਾ ਦਿਨ ਵਰਲਡ ਰੈੱਡ ਕ੍ਰੋਸ ਡੇ ਵਜੋਂ ਮਨਾਇਆ ਜਾਂਦਾ ਹੈ। ਜਦੋਂ ਵੀ ਦੁਨੀਆ ਦੇ ਉੱਤੇ ਕਿਤੇ ਮੁਸੀਬਤ ਆਉਂਦੀ ਹੈ ਤਾਂ ਰੈੱਡ ਕ੍ਰੋਸ ਦੇ ਝੰਡੇ ਸਾਨੂੰ ਸਭ ਤੋਂ ਪਹਿਲਾਂ ਨਜ਼ਰ ਆਉਂਦੇ ਨੇ, ਔਰ ਸਾਂਝੀਵਾਲਤਾ ਦਾ, ਸ਼ਾਂਤੀ ਦਾ, ਅਮਨ ਦਾ ਪੈਗਾਮ ਰੈੱਡ ਕ੍ਰੋਸ ਦਿੰਦੀ ਹੈ। ਔਰ ਪਿਆਰੇ ਬੱਚਿਓ, ਤੁਸੀਂ ਵੀ ਇਸ ਚੀਜ਼ ਨੂੰ ਭਲੀ ਭਾਂਤੀ ਜਾਣਦੇ ਹੋ। ਤੇ ਲਓ ਪਿਆਰੇ ਬੱਚਿਓ,

ਗੱਲਾਂ ਬਾਤਾਂ ਮਨੋਰੰਜਨ ਜਾਣਕਾਰੀਆਂ ਦੀ ਸਾਂਝ ਤੁਹਾਡੇ ਨਾਲ ਪਵਾਉਂਦੇ ਪਾਉਂਦੇ ਘੜੀ ਦੀਆਂ ਸੂਈਆਂ ਹੁਣ ਸਾਨੂੰ ਇਸ਼ਾਰਾ ਇਹ ਕਰਦੀਆਂ ਪਈਆਂ ਨੇ ਕਿ ਸੁਖਦੀਪ ਔਰ ਗੁਰਪ੍ਰੀਤ ਤੁਹਾਡੇ ਜਾਣ ਦਾ ਵੇਲਾ ਹੁਣ ਹੋ ਚੱਲਿਆ, ਪਰ ਉਸ ਤੋਂ ਪਹਿਲਾਂ ਪਿਆਰੇ ਬੱਚਿਆਂ ਨੂੰ ਆਪਣਾ ਨੰਬਰ ਦੱਸ ਦਿਓ ਜਿਹਦੇ ਉੱਪਰ ਉਹਨਾਂ ਨੇ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਕਰਕੇ ਭੇਜਣੀਆਂ ਨੇ। ਅਤੇ ਲਓ ਜੀ ਪਿਆਰੇ ਬੱਚਿਓ, ਚੁੱਕੋ ਕਾਪੀ ਪੈੱਨ ਜਾਂ ਆਪਣੇ ਮੋਬਾਈਲ ਫੋਨ ਦਾ ਕੀਪੈਡ ਔਨ ਕਰ ਲਓ, ਜਿਹਦੇ ਉੱਪਰ ਤੁਸੀਂ ਟਾਈਪ ਕਰਕੇ ਸਾਡਾ ਨੰਬਰ ਸੇਵ ਕਰ ਸਕਦੇ ਹੋ। ਨੰਬਰ ਹੈ ਜੀ ਸਾਡਾ 888-485-1799, ਯਾਨੀ 8284851789। ਇਸ ਨੰਬਰ ਦੇ ਉੱਤੇ ਸਾਨੂੰ ਤੁਹਾਡੀਆਂ ਪਿਆਰੇ ਵਾਲੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਦਾ ਰਹੇਗਾ ਇੰਤਜ਼ਾਰ। ਹੁਣ ਸੁਖਦੀਪ ਔਰ ਗੁਰਪ੍ਰੀਤ ਨੂੰ ਦਿਓ ਇਜਾਜ਼ਤ ਇਸ ਵਾਅਦੇ ਦੇ ਨਾਲ ਕਿ ਅਗਲੇ ਹਫ਼ਤੇ ਇਸੇ ਟਾਈਮ ਇਸੇ ਫ੍ਰੀਕੁਐਂਸੀ ਦੇ ਉੱਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਜੈ।

0: ਧਰਤੀ ਇਸ ਅੰਤਰਗਤ ਸੁਣੋਗੇ ਹਰਦੇਵ ਸਿੰਘ ਲਾਲ ਭਾਈ ਕਵੀਸ਼ਰ ਅਤੇ ਸਾਥੀਆਂ ਦੀ ਗਾਈ ਹੋਈ ਕਵੀਸ਼ਰੀ। ਸ਼ਾਮ 4 ਵਜੇ ਸਮਾਂ ਰਹੇਗਾ ਮੁੱਖ ਖਬਰਾਂ ਦਾ, ਅਤੇ ਉਸ ਤੋਂ ਬਾਅਦ ਹੋਏਗਾ ਪੰਜਾਬੀ ਸਾਹਿਤਕ ਪੱਤਰਿਕਾ ਸਿਰਜਣਾ। ਅੱਜ ਇਸ ਵਿੱਚ ਸਾਹਿਤ ਅਕੈਡਮੀ 2025 ਜੇਤੂ ਪੁਰਸਕਾਰ ਹਰਜਿੰਦਰਪਾਲ ਜਿੰਦਰ ਨਾਲ ਗੱਲਬਾਤ ਸੁਣਾਈ ਜਾਏਗੀ, ਅਤੇ ਗੱਲਬਾਤ ਕੀਤੀ ਹੈ ਡਾਕਟਰ ਸ਼ਰਨਜੀਤ ਕੌਰ ਹੋਰਾਂ ਨੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋ ਸ਼ਾਮੀ 4:30 ਵਜੇ, ਅਤੇ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:00 ਵਜੇ, ਜਿਸ ਵਿੱਚ ਕੰਮ ਦੀਆਂ ਗੱਲਾਂ ਝੋਨੇ ਦੀ ਸਿੱਧੀ ਬਿਜਾਈ ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਰਾਕੇਸ਼ ਕੁਮਾਰ। ਰਾਤ 7:40 'ਤੇ ਵਗਦੇ ਪਾਣੀ ਇਸ ਵਿੱਚ ਮਲਵਿੰਦਰ ਸਿੰਘ ਹੋਰਾਂ ਦਾ ਕਵਿਤਾ ਪਾਠ ਹੋਏਗਾ, ਇਸ ਤੋਂ ਬਾਅਦ ਤੁਸੀਂ ਕੁਝ ਗਜ਼ਲਾਂ ਸੁਣੋਗੇ। ਰਾਤ 8:00 ਤੁਹਾਡੀ ਚਿੱਠੀ ਮਿਲੀ ਤੁਹਾਡੇ ਖਾਤੇ 'ਤੇ ਆਧਾਰਿਤ ਪ੍ਰੋਗਰਾਮ ਹੋਏਗਾ, ਅਤੇ ਉਸ ਤੋਂ ਬਾਅਦ ਕੁਝ ਫਿਲਮੀ ਗੀਤ ਸੁਣੋਗੇ। ਰਾਤ 8:45 'ਤੇ ਸਮਾਚਾਰ ਸੰਧਿਆ 9:00 ਨਿਊਜ਼ ਐਟ 9 ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ, ਅਤੇ ਰਾਤ 9:30 ਰੂਪਕਾਂ ਦਾ ਅਖਿਲ ਭਾਰਤੀ ਪ੍ਰੋਗਰਾਮ ਹੋਏਗਾ ਦਿੱਲੀ ਕੇਂਦਰ ਤੋਂ। ਰਾਤ 9:15 'ਤੇ ਸਪੋਟਲਾਈਟ, ਅਤੇ ਰਾਤ 10:00 ਰਵੀਵਾਸੀ ਅਖਿਲ ਭਾਰਤੀ ਸੰਗੀਤ ਸਭਾ ਵਿੱਚ ਅੱਜ ਦੇ ਕਲਾਕਾਰ ਹੋਣਗੇ ਨੀਰਜ ਮਿਸ਼ਰਾ, ਇਹਨਾਂ ਦਾ ਸਿਤਾਰ ਵਾਦਨ ਹੋਏਗਾ। ਸਮਾਂ ਰਹੇਗਾ ਰਾਤ 10 ਤੋਂ ਲੈ ਕੇ 11 ਵਜੇ ਤੱਕ। ਇਹ ਪ੍ਰੋਗਰਾਮ ਦਿੱਲੀ ਕੇਂਦਰ ਤੋਂ ਹੀ ਰਿਲੇਅ ਹੋਣਗੇ, ਅਤੇ ਦਿੱਲੀ ਕੇਂਦਰ ਤੋਂ ਹੀ ਸਮਾਚਾਰ ਹੋਣਗੇ ਹਿੰਦੀ ਵਿੱਚ 11:00 ਦੇ, ਅੰਗਰੇਜ਼ੀ ਸਮਾਚਾਰ ਹੋਣਗੇ। ਸਾਡੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਹੋਏਗਾ ਪ੍ਰੋਗਰਾਮ ਖਤਾਂ 'ਤੇ ਆਧਾਰਿਤ ਚਿੱਠੀਆਂ ਮਿੱਠੀਆਂ, ਜਿਸ ਦਾ ਸਮਾਂ ਰਹੇਗਾ ਬਾਅਦ ਦੁਪਹਿਰ 3 ਤੋਂ ਲੈ ਕੇ 4 ਵਜੇ ਤੱਕ, ਜਿਸ ਵਿੱਚ ਆਪ 'ਤੇ ਭੇਜੇ ਹੋਏ ਖਤਾਂ ਨੂੰ ਸ਼ਾਮਿਲ ਕੀਤਾ ਜਾਂਦਾ। ਇਸ ਕਰਕੇ ਪ੍ਰੋਗਰਾਮ ਦਾ ਨਾਮ ਹੈ ਚਿੱਠੀਆਂ ਮਿੱਠੀਆਂ। ਇਸ ਤੋਂ ਇਲਾਵਾ ਤੁਸੀਂ ਰਾਤ 11:10 'ਤੇ DTH ਦੀ ਹੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਸੁਣਦੇ ਹੋ ਪ੍ਰੋਗਰਾਮ ਸੌਗਾਤ, ਜਿਸ ਦਾ ਸਮਾਂ ਹੁੰਦਾ ਰਾਤ 11:10 ਤੋਂ ਲੈ ਕੇ ਅਤੇ ਰਾਤ 1 ਵਜੇ ਤੱਕ। ਇਹ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਪ੍ਰੋਗਰਾਮਾਂ ਦੇ ਵੇਰਵੇ ਦੇ ਅੰਤਰਗਤ, ਅਤੇ ਇਸ ਸਮੇਂ ਦਿਨ ਦੇ 1:10 ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਅੱਜ ਇੱਕ ਵਫਦ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਪੰਜਾਬ 'ਚ ਸੰਵਿਧਾਨਕ ਬੇਤਰਤੀਬੀ, ਸ਼ਾਸਨ ਪ੍ਰਣਾਲੀ 'ਚ ਗਿਰਾਵਟ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਬਾਰੇ ਗੰਭੀਰ ਦੋਸ਼ ਲਾਏ ਗਏ ਨੇ। ਵਫਦ ਨੇ ਇਸ ਮੰਗ ਪੱਤਰ ਰਾਹੀਂ ਦੱਸਿਆ ਕਿ ਜਿਵੇਂ ਕਿ ਮੀਡੀਆ ਦੇ ਕੁਝ ਹਿੱਸਿਆਂ 'ਚ ਰਿਪੋਰਟਾਂ ਆ ਰਹੀਆਂ ਨੇ ਕਿ ਮੁੱਖ ਮੰਤਰੀ ਹੁਣੇ ਜਿਹੇ ਸੰਪੰਨ ਹੋਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਨਸ਼ੇ ਦੀ ਹਾਲਤ 'ਚ ਸ਼ਾਮਲ ਹੋਏ ਸਨ, ਜੋ ਕਿ ਚਿੰਤਾ ਦਾ ਕਾਰਨ ਹੈ। ਹਾਲਾਂਕਿ ਆਮ ਆਦਮੀ ਪਾਰਟੀ ਇਹ ਇਲਜ਼ਾਮ ਸਪਸ਼ਟ ਤੌਰ 'ਤੇ ਰੱਦ ਕਰ ਚੁੱਕੀ ਹੈ। ਵਫਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸੁਰੱਖਿਆ ਦੇਣ ਸੰਬੰਧੀ ਫੈਸਲੇ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਅਤੇ ਪੰਜਾਬ ਦੇ ਪੁਲਿਸ ਮੁਖੀ ਅਤੇ ਮੁੱਖ ਸਕੱਤਰ ਨੂੰ ਦੱਸਿਆ ਜਾਵੇ ਕਿ ਕਿਸੇ ਭ੍ਰਿਸ਼ਟ ਵਿਅਕਤੀ ਨੂੰ ਸੁਰੱਖਿਆ ਮੁਹੱਈਆ ਨਾ ਕਰਵਾਈ ਜਾਵੇ। ਵਫਦ ਵਿੱਚ ਸੁਨੀਲ ਜਾਖੜ ਦੇ ਨਾਲ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਅਤੇ ਹੋਰ ਆਗੂ ਮੌਜੂਦ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਉਹਨਾਂ ਦੀ ਬਦਨਾਮੀ ਲਈ ਸਾਜ਼ਿਸ਼ਾਂ ਰਚ ਰਹੀਆਂ ਨੇ, ਕਿਉਂਕਿ ਉਹ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਈਰਖਾ ਕਰ ਰਹੀਆਂ ਨੇ। ਕੱਲ੍ਹ ਮੋਹਾਲੀ ਦੇ ਇੱਕ ਪਿੰਡ ਵਿੱਚ ਲੋਕ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਖਿਲਾਫ਼ ਕੋਈ ਮਸਲਾ ਨਾ ਹੋਣ ਕਰਕੇ ਵਿਰੋਧੀ ਪਾਰਟੀਆਂ ਉਹਨਾਂ ਉੱਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੀਆਂ ਨੇ। ਸ਼੍ਰੀ ਮਾਨ ਨੇ ਕਿਹਾ ਕਿ ਉਹ 5 ਮਈ ਨੂੰ ਦੇਸ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਅਤੇ ਸਿਆਸਤਦਾਨਾਂ ਦੀ ਦਲ ਬਦਲੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਨਗੇ, ਕਿਉਂਕਿ ਇਹ ਲੋਕਾਂ ਦੇ ਫੈਸਲੇ ਦਾ ਅਪਮਾਨ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ 6 ਰਾਜ ਸਭਾ ਮੈਂਬਰ ਹਾਲ ਹੀ ਵਿੱਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸਨ।

0: ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨੌਕਰੀ ਲੱਭਣ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਵੱਲ ਕਦਮ ਵਧਾਉਣ, ਕਿਉਂਕਿ ਉਹਨਾਂ ਦੀ ਸਰਕਾਰ ਅਜਿਹਾ ਮਾਹੌਲ ਤਿਆਰ ਕਰ ਰਹੀ ਹੈ ਜਿੱਥੇ ਨੌਜਵਾਨ ਸਰਕਾਰ ਦੇ ਸਹਿਯੋਗ ਨਾਲ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਹੈ। ਇਹ ਪ੍ਰੈਸ ਦੀ ਆਜ਼ਾਦੀ ਲਈ ਕੀਤੀਆਂ ਜਾ ਰਹੀਆਂ ਪਹਿਲਾਂ ਨੂੰ ਉਤਸ਼ਾਹਿਤ ਕਰਨ, ਵਿਕਸਿਤ ਕਰਨ ਅਤੇ ਸੰਸਾਰ ਪੱਧਰ ਉੱਤੇ ਪ੍ਰੈਸ ਦੀ ਆਜ਼ਾਦੀ ਦੀ ਸਥਿਤੀ ਦਾ ਮੁਲਾਂਕਣ ਕਰਨ ਦਾ ਮੌਕਾ ਹੈ। ਇਸ ਸਾਲ ਦਾ ਵਿਸ਼ਾ ਸ਼ਾਂਤਮਈ ਭਵਿੱਖ ਦਾ ਨਿਰਮਾਣ ਹੈ। ਇਸ ਸਾਲ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਪ੍ਰਗਟਾਵੇ ਦੀ ਆਜ਼ਾਦੀ ਦੀ ਪੁਸ਼ਟੀ ਕਰਨ ਅਤੇ ਪੱਤਰਕਾਰੀ ਮਸ਼ੀਨੀ ਬੁੱਧੀਮਾਨੀ ਸਮੇਤ ਤਕਨੀਕਾਂ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਭਵਿੱਖ ਲਈ ਜਾਣਕਾਰੀ ਦੇਣ ਦੇ ਵਿਹਾਰਕ ਤਰੀਕਿਆਂ ਲਈ ਪ੍ਰਣਾਲੀ ਮਜ਼ਬੂਤ ਕਰਨ ਦਾ ਅਹਿਮ ਮੌਕਾ ਹੈ। ਆਲਮੀ ਪ੍ਰੈਸ ਆਜ਼ਾਦੀ ਦਿਵਸ ਦਾ ਐਲਾਨ ਸੰਯੁਕਤ ਰਾਸ਼ਟਰ ਮਹਾਂਸਭਾ ਨੇ 1993 'ਚ ਯੂਨੈਸਕੋ ਵੱਲੋਂ 1991 'ਚ 26ਵੀਂ ਮਹਾਂਸਭਾ ਕਾਨਫਰੰਸ 'ਚ ਅਪਣਾਈ ਗਈ ਸਿਫਾਰਿਸ਼ ਤੋਂ ਬਾਅਦ ਕੀਤਾ ਸੀ। ਇਹ ਦਿਨ ਪ੍ਰੈਸ ਦੀ ਆਜ਼ਾਦੀ ਦੇ ਬੁਨਿਆਦੀ ਸਿਧਾਂਤਾਂ ਨੂੰ ਮਾਨਤਾ ਦੇਣ, ਮੀਡੀਆ ਪੇਸ਼ੇਵਰਾਂ ਲਈ ਪ੍ਰੈਸ ਦੀ ਆਜ਼ਾਦੀ ਅਤੇ ਪੇਸ਼ੇਵਰ ਨੈਤਿਕਤਾ ਦੇ ਮੁੱਦਿਆਂ 'ਤੇ ਚਿੰਤਨ ਕਰਨ ਦਾ ਵੀ ਮੌਕਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਦੀਆਂ ਅਨਾਜ ਮੰਡੀਆਂ 'ਚ ਪ੍ਰਬੰਧਾਂ ਸੰਬੰਧੀ ਮੰਡੀ ਬੋਰਡ ਦੇ ਅਧਿਕਾਰੀਆਂ, ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਕਣਕ ਦੀ ਖਰੀਦ ਅਤੇ ਭੁਗਤਾਨ ਪ੍ਰਕਿਰਿਆ 'ਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ 'ਚ ਸਫਾਈ, ਪੀਣ ਵਾਲੇ ਪਾਣੀ, ਬਿਜਲੀ, ਛਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਮੀਟਿੰਗ 'ਚ ਮਾਰਕੀਟ ਕਮੇਟੀ, ਖਰੀਦ ਏਜੰਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਡੀਆਂ ਦੇ ਪ੍ਰਬੰਧਾਂ ਬਾਰੇ ਸਪੀਕਰ ਸੰਧਵਾਂ ਨੂੰ ਜਾਣਕਾਰੀ ਦਿੱਤੀ। ਪੰਜਾਬ ਪੁਲਿਸ ਨੂੰ ਹੁਣ ਪੰਜਾਬ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਅਧੀਨ ਆਧੁਨਿਕ ਵੋਇਸ ਰੈਕਗਨੇਸ਼ਨ ਸਿਸਟਮ ਨਾਲ ਲੈਸ ਕੀਤਾ ਗਿਆ ਹੈ। AI ਸਿਸਟਮ ਹੇਠ AI ਆਧਾਰਿਤ ਵੋਇਸ ਰੈਕਗਨੇਸ਼ਨ ਸਿਸਟਮ ਵਿੱਚ 84,000 ਤੋਂ ਵੱਧ ਅਪਰਾਧੀਆਂ ਅਤੇ ਸ਼ੱਕੀਆਂ ਦੇ ਆਵਾਜ਼ਾਂ ਦੇ ਨਮੂਨਿਆਂ ਦਾ ਵੋਇਸ ਬੈਂਕ ਮੌਜੂਦ ਹੈ। ਇਸ AI ਸਿਸਟਮ ਵਿੱਚ 390,000 ਤੋਂ ਵੱਧ ਅਪਰਾਧੀਆਂ ਦਾ ਮਜ਼ਬੂਤ ਡਾਟਾਬੇਸ ਏਕੀਕ੍ਰਿਤ ਹੈ, ਜਿਸ ਵਿੱਚ ਉਹਨਾਂ ਦੀਆਂ ਗਿਰੋਹ ਸੰਬੰਧੀ ਜਾਣਕਾਰੀਆਂ ਅਤੇ ਫੋਨੋਟਿਕ ਸਰਚ ਵਰਗੀਆਂ ਖੂਬੀਆਂ ਸ਼ਾਮਲ ਨੇ। ਇਸ ਦਾ ਉੱਨਤ ਗੈਂਗ ਟ੍ਰੀ ਸਰਚ ਟੂਲ ਸੰਗਠਿਤ ਅੱਤਵਾਦੀ ਨੈੱਟਵਰਕ ਦੀ ਪੂਰੀ ਬਣਤਰ ਨੂੰ ਵਿਜ਼ੂਅਲ ਰੂਪ 'ਚ ਦਰਸਾਉਂਦਾ ਹੈ, ਜਿਸ ਨਾਲ ਸਥਾਨਕ ਅਪਰਾਧੋਂ ਤੋਂ ਉਹਨਾਂ ਦੇ ਅੰਤਰਰਾਸ਼ਟਰੀ ਸਾਜ਼ਿਸ਼ਕਰਤਾ ਦਾ ਪਤਾ ਲਗਾਇਆ ਜਾ ਸਕਦਾ ਹੈ। ਪੰਜਾਬ ਨਾਲ ਸੰਬੰਧਿਤ 60 ਖਤਰਨਾਕ ਗੈਂਗਸਟਰ ਕੈਨੇਡਾ, ਅਮਰੀਕਾ, ਇਟਲੀ ਸਮੇਤ ਹੋਰ ਦੇਸ਼ਾਂ 'ਚ ਸਰਗਰਮ ਨੇ। ਅੱਜ ਸਵੇਰੇ ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਥਾਈਂ ਬਿਜਲੀ ਕੜਕਣ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲੀਆਂ। ਮੋਹਾਲੀ 'ਚ ਗੜੇ ਵੀ ਪਏ। ਇਸ ਦੌਰਾਨ ਤੇਜ਼ ਹਨੇਰੀ ਕਾਰਨ ਕਈ ਦਰਖਤ ਜੜ੍ਹਾਂ ਤੋਂ ਪੁੱਟੇ ਗਏ ਅਤੇ ਕਈ ਥਾਵਾਂ 'ਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੀ। ਇਹਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪੇਸ਼ ਕਰ ਰਹੇ ਹਾਂ ਤੁਹਾਡੇ ਮਨੋਰੰਜਨ ਲਈ ਫਿਲਮੀ ਨਕਮੇ। ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਨੂੰ। ਫਿਲਮ ਹੈ ਅੰਨਦਾਤਾ।

ਅੰਨਦਾਤਾ, ਹੁਣੇ ਤੁਸੀਂ ਇਸ ਫਿਲਮ ਦਾ ਇਹ ਗੀਤ ਸੁਣ ਰਹੇ ਸੀ, ਲਤਾ ਮੰਗੇਸ਼ਕਰ ਦਾ ਗਾਇਆ ਹੋਇਆ। ਹੁਣ ਸੁਣਦੇ ਹਾਂ ਮੁਹੰਮਦ ਰਫੀ ਨੂੰ, ਫਿਲਮ ਹੈ ਗਾਈਡ।

0: ਤੁਸੀਂ ਲਤਾ ਮੰਗੇਸ਼ਕਰ ਨੂੰ ਸੁਣ ਰਹੇ ਸੀ, ਫਿਲਮ ਸੀ ਬਸੇਰਾ। ਆਉਣ ਸੁਣਦੇ ਹਾਂ ਕਿਸ਼ੋਰ ਕੁਮਾਰ ਨੂੰ, ਫਿਲਮ ਹੈ ਖਾਮੋਸ਼ੀ।
1: ਕੁਛ

ਤੁਸੀਂ ਕਿਸ਼ੋਰ ਕੁਮਾਰ ਨੂੰ ਸੁਣ ਰਹੇ ਸੀ, ਫਿਲਮ ਸੀ ਖਾਮੋਸ਼ੀ। ਸੁਣਦੇ ਹਾਂ ਅਗਲਾ ਗੀਤ, ਫਿਲਮ ਹੈ ਫਾਗੁਨ, ਆਵਾਜ਼ ਲਤਾ ਮੰਗੇਸ਼ਕਰ ਦੀ।

0: ਤੋ ਸੀ ਫਾਗੁਨ ਫਿਲਮ ਦਾ ਗੀਤ ਸੁਣ ਰਹੇ ਸੀ। 1:40 ਹੋ ਰਹੇ ਨੇ, ਸੁਣਦੇ ਹਾਂ ਖ਼ਬਰਾਂ ਪਹਿਲਾਂ ਪੰਜਾਬੀ ਵਿੱਚ ਅਤੇ ਉਸ ਤੋਂ ਬਾਅਦ ਉਰਦੂ ਵਿੱਚ, ਜੋ ਕਿ ਦਿੱਲੀ ਕੇਂਦਰ ਤੋਂ ਰਿਲੇਅ ਹੋਣਗੀਆਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖ਼ਾਸ ਖ਼ਬਰਾਂ। ਪੱਛਮੀ ਬੰਗਾਲ, ਕੇਰਲਮ, ਤਾਮਿਲਨਾਡੂ, ਅਸਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ ਸਵੇਰੇ ਕੀਤੀ ਜਾਵੇਗੀ। ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਕਿਰਨ ਰਿਜੀਜੂ ਨੇ ਇਲਜ਼ਾਮ ਲਗਾਇਆ ਵਿਰੋਧੀ ਪਾਰਟੀਆਂ, ਸਰਕਾਰੀ ਏਜੰਸੀਆਂ, ਚੋਣ ਕਮਿਸ਼ਨ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਮੀਡੀਆ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਲਗਾਤਾਰ ਨਿਆਂਪਾਲਿਕਾ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ 'ਚ ਸੰਵਿਧਾਨਕ ਦੁਰਵਿਵਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਵੱਲੋਂ 5 ਮਈ ਤੱਕ ਸੂਬੇ 'ਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਦੁਪਹਿਰ 3:30 ਅਤੇ ਪੰਜਾਬ ਕਿੰਗਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਹੋਵੇਗਾ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ, ਕੇਰਲਮ, ਤਾਮਿਲਨਾਡੂ, ਅਸਮ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ ਸਵੇਰੇ ਕੀਤੀ ਜਾਵੇਗੀ। ਤਾਮਿਲਨਾਡੂ ਵਿੱਚ ਕੁੱਲ 10,545 ਗਿਣਤੀ ਕਰਮਚਾਰੀ, 4,624 ਮਾਈਕਰੋ ਅਬਜ਼ਰਵਰਾਂ ਦੀ ਮਦਦ ਨਾਲ ਗਿਣਤੀ ਡਿਊਟੀ ਵਾਸਤੇ ਤੈਨਾਤ ਕੀਤੇ ਜਾਣਗੇ। ਸਾਡੇ ਪੱਤਰਕਾਰ ਨੇ ਦੱਸਿਆ ਕਿ 234 ਗਿਣਤੀ ਨਿਰੀਖਕ ਹਰੇਕ ਵਿਧਾਨ ਸਭਾ ਹਲਕੇ ਲਈ ਕਾਰਵਾਈ ਦੀ ਨਿਗਰਾਨੀ ਕਰਨਗੇ ਅਤੇ ਕਮਿਸ਼ਨ ਦੇ ਮੌਜੂਦਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ। ਪੱਛਮੀ ਬੰਗਾਲ ਵਿੱਚ ਚੋਣ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਭਰ ਦੇ 77 ਗਿਣਤੀ ਕੇਂਦਰਾਂ 'ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਬਹੁ ਪੱਧਰੀ ਸੁਰੱਖਿਆ ਦੇ ਨਾਲ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੇ ਸਹਾਇਕ ਵੋਟ ਕੇਂਦਰਾਂ ਸਮੇਤ

0: ਸਾਰੇ 285 ਪੋਲਿੰਗ ਸਟੇਸ਼ਨਾਂ ਤੇ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਨੇ। ਕਮਿਸ਼ਨ ਨੇ ਜ਼ਿਕਰ ਕੀਤਾ ਕਿ ਬੁੱਧਵਾਰ ਨੂੰ ਫਾਲਟਾ ਵਿਧਾਨ ਸਭਾ ਹਲਕੇ ਦੀ ਵੱਡੀ ਗਿਣਤੀ 'ਚ ਵੋਟ ਕੇਂਦਰਾਂ 'ਤੇ ਵੋਟਿੰਗ ਦੌਰਾਨ ਗੰਭੀਰ ਚੋਣ ਅਪਰਾਧ ਹੋਏ ਨੇ ਅਤੇ ਲੋਕਤੰਤਰੀ ਪ੍ਰਕਿਰਿਆ 'ਚ ਵਿਘਨ ਪਾਇਆ ਗਿਆ। ਇਸ ਮਹੀਨੇ ਦੀ 21 ਤਰੀਕ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸਾਰੇ ਵੋਟ ਕੇਂਦਰਾਂ 'ਤੇ ਮੁੜ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 24 ਮਈ ਨੂੰ ਹੋਵੇਗੀ। ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਕਿਰੇਨ ਰਿਜੀਜੂ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਪਾਰਟੀਆਂ, ਸਰਕਾਰੀ ਏਜੰਸੀਆਂ, ਚੋਣ ਕਮਿਸ਼ਨ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਮੀਡੀਆ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਲਗਾਤਾਰ ਨਿਆਂਪਾਲਿਕਾ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਉਹ ਦੇਸ਼ ਦੇ ਲੋਕਤੰਤਰ ਦੀ ਬੁਨਿਆਦ 'ਤੇ ਹਮਲਾ ਕਰ ਰਹੀਆਂ ਨੇ। ਸ੍ਰੀ ਰਿਜੀਜੂ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਦੌਰਾਨ 1975 'ਤੇ ਦੇਸ਼ 'ਤੇ ਐਮਰਜੈਂਸੀ ਲਗਾਈ ਗਈ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਕਾਂਗਰਸ ਸਰਕਾਰ ਦੌਰਾਨ ਸੰਵਿਧਾਨਕ ਅਹੁਦਿਆਂ ਅਤੇ ਏਜੰਸੀਆਂ 'ਚ ਉੱਚ ਅਹੁਦਿਆਂ 'ਤੇ ਨਿਯੁਕਤੀਆਂ ਸਿੱਧੇ ਸਰਕਾਰੀ ਪੱਧਰ 'ਤੇ ਕੀਤੀਆਂ ਜਾਂਦੀਆਂ ਸਨ, ਜਦਕਿ ਹੁਣ ਇਹ ਨਿਯੁਕਤੀ ਇੱਕ ਕਮੇਟੀਆਂ ਵੱਲੋਂ ਕੀਤੀ ਜਾਂਦੀ ਹੈ। ਸ੍ਰੀ ਰਿਜੀਜੂ ਨੇ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਪਾਰਟੀ ਦੀ ਅਸਲੀਅਤ ਜਾਣਦੇ ਨੇ ਅਤੇ ਇਹਨਾਂ ਪਾਰਟੀਆਂ ਨੂੰ ਕਦੇ ਨਾ ਭੁੱਲਣ ਵਾਲਾ ਸਬਕ ਸਿਖਾਉਣਗੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇੱਕ ਵਫਦ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿੱਚ ਪੰਜਾਬ 'ਚ ਸੰਵਿਧਾਨਕ ਦੁਰਵਿਵਹਾਰ, ਵਿਗੜਦੇ ਸ਼ਾਸਨ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਨੇ। ਮੰਗ ਪੱਤਰ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਮੀਡੀਆ ਰਿਪੋਰਟਾਂ ਅਤੇ ਜਨਤਕ ਚਰਚਾਵਾਂ ਮੁਤਾਬਕ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਨਸ਼ੇ ਦੀ ਹਾਲਤ 'ਚ ਇੱਕ ਦਿਨਾਂ ਵਿਸ਼ੇਸ਼ ਵਿਧਾਨ ਸਭਾ ਇਜਲਾਸ 'ਚ ਸ਼ਿਰਕਤ ਕੀਤੀ ਸੀ, ਜੋ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਇਸ ਇਲਜ਼ਾਮ ਨੂੰ ਆਮ ਆਦਮੀ ਵੱਲੋਂ ਨਕਾਰਿਆ ਗਿਆ। ਪਾਰਟੀ ਨੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਆਚਰਣ ਬਾਰੇ ਵੇਰਵੇ ਸਮੇਤ ਰਿਪੋਰਟ ਮੰਗਣ ਅਤੇ ਢੁਕਵੇਂ ਸੰਵਿਧਾਨਕ ਉਪਾਅ ਕਰਨ ਦੀ ਬੇਨਤੀ ਕੀਤੀ ਹੈ। ਪਾਰਟੀ ਨੇ ਰਾਜਨੀਤਿਕ ਉਦੇਸ਼ਾਂ ਲਈ ਪੁਲਿਸ ਅਤੇ ਨਿਆਮਕ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੀ ਸਿੱਧੀ ਅਤੇ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ ਹੈ। ਸ੍ਰੀ ਜਾਖੜ ਦੇ ਨਾਲ ਬੀਜੇਪੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਤੋਂ ਇਲਾਵਾ ਹੋਰ ਪਾਰਟੀ ਆਗੂ ਵੀ ਮੌਜੂਦ ਰਹੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਮੋਹਾਲੀ 'ਚ ਇੱਕ ਲੋਕ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਸਾਜਿਸ਼ਾਂ ਰਚ ਰਹੀਆਂ ਨੇ, ਕਿਉਂਕਿ ਉਹ ਸੂਬਾ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਤੋਂ ਈਰਖਾ ਕਰਦੀਆਂ ਨੇ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਅੱਜ ਸ੍ਰੀ ਕਾਕੁਲਮ ਜ਼ਿਲ੍ਹੇ ਦੇ ਸੋਮਪੇਟਾ ਮੰਡਲ ਦੇ ਮੁੱਲਾ ਪਲੇਮ ਪਿੰਡ ਵਿੱਚ ਉਦੈ ਐਕੁਆ ਇੰਡਸਟਰੀਜ਼ ਦਾ ਦੌਰਾ ਕੀਤਾ। ਇੱਥੇ ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ ਦੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਨੇ। ਦੌਰੇ ਦੌਰਾਨ ਉਨ੍ਹਾਂ ਨੇ ਮੱਛੀ ਉਤਪਾਦਨ ਵਧਾਉਣ, ਆਮਦਨ ਦੇ ਸਰੋਤਾਂ ਨੂੰ ਵਧਾਉਣ ਅਤੇ ਸਥਾਨਕ ਨਿਵਾਸੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਕੰਬੋਡੀਆ ਦਰਮਿਆਨ ਦੂਜੇ ਫੌਜੀ ਅਭਿਆਸ ਸਿਨਬੈਕਸ ਲਈ ਭਾਰਤੀ ਫੌਜ ਦੀ ਇੱਕ ਟੁਕੜੀ ਕੰਬੋਡੀਆ ਲਈ ਰਵਾਨਾ ਹੋ ਗਈ ਹੈ। ਫੌਜ ਦੇ ਜਨਤਕ ਸੂਚਨਾ ਦੇ ਵਧੀਕ ਡਾਇਰੈਕਟਰ ਜਨਰਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ 4 ਤੋਂ 17 ਮਈ ਤੱਕ ਹੋਣ ਵਾਲੇ ਇਸ ਅਭਿਆਸ ਦਾ ਉਦੇਸ਼ ਅਰਧ ਸ਼ਹਿਰੀ ਵਾਤਾਵਰਣ ਵਿੱਚ ਕਾਰਵਾਈਆਂ ਲਈ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਤਾਲਮੇਲ ਨੂੰ ਬਿਹਤਰ ਬਣਾਉਣਾ ਹੈ। ਇਹ ਅਭਿਆਸ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਕਾਰਜਾਂ ਵੱਲੋਂ ਸ਼ਾਂਤੀ ਰੱਖਿਅਕ ਬਲਾਂ ਵੱਲੋਂ ਕੀਤੇ ਗਏ ਦਹਿਸ਼ਤਗਰਦੀ ਵਿਰੋਧੀ ਕਾਰਜਾਂ ਦੀ ਤਰ੍ਹਾਂ ਹੀ ਕੰਮ ਕਰੇਗਾ। ਨਵੀਂ ਅਤੇ ਨਵਿਆਉਣਯੋਗ ਊਰਜਾ ਸਕੱਤਰ ਸੰਤੋਸ਼ ਕੁਮਾਰ ਸਾਰੰਗੀ ਨੇ ਅੱਜ ਅੰਤਰਰਾਸ਼ਟਰੀ ਸੂਰਜ ਦਿਵਸ 'ਤੇ ਰਾਸ਼ਟਰ ਰਾਜਧਾਨੀ ਦਿੱਲੀ 'ਚ ਰਨ ਫੋਰ ਦਾ ਸਨ ਮੈਰਾਥਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਸ੍ਰੀ ਸਾਰੰਗੀ ਨੇ ਕਿਹਾ ਕਿ ਸੂਰਜ ਦੀ ਰੌਸ਼ਨੀ ਸਾਰਿਆਂ ਲਈ ਊਰਜਾ ਦਾ ਸਭ ਤੋਂ ਵੱਡਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਮਾਗਮ ਸੂਰਜੀ ਊਰਜਾ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਬਿਜਲੀ ਉਤਪਾਦਨ ਦੇ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਜਾ ਰਿਹਾ। ਉਨ੍ਹਾਂ ਦੱਸਿਆ,
1: ਸੂਰਯ ਕਿਰਨ ਹਮ ਲੋਗੋਂ ਕੇ ਲਈ ਅਲਟੀਮੇਟ ਸੋਰਸ ਆਫ ਐਨਰਜੀ ਹੈ। ਉਸਕਾ ਇਤਨਾ ਸਾਲੋਂ ਤੱਕ ਹਮ ਲੋਗ ਵਿਵਹਾਰ ਨਹੀਂ ਕਰ ਪਾ ਰਹੇ ਥੇ, ਲੇਕਿਨ ਆਜ ਉਸਕਾ ਵਿਵਹਾਰ ਕਰਕੇ ਦੇਸ਼ ਮੇਂ 1,50,000 ਮੈਗਾਵਾਟ ਕਾ ਇੰਸਟਾਲੇਸ਼ਨ ਹੋ ਚੁਕਾ ਹੈ ਔਰ ਵੀ ਆਗੇ ਬਢਨਾ ਹੈ ਹਮ ਲੋਗੋਂ।
0: ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਹੈ। ਇਹ ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਸਿਤ ਕਰਨ ਅਤੇ ਵਿਸ਼ਵ ਪੱਧਰ 'ਤੇ ਪ੍ਰੈਸ ਆਜ਼ਾਦੀ ਦੀ ਸਥਿਤੀ ਦਾ ਮੁਲਾਂਕਣ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਸਾਲ ਦਾ ਵਿਸ਼ਵ ਪ੍ਰੈਸ ਦਿਵਸ ਪ੍ਰਗਟਾਵੇ ਦੀ ਆਜ਼ਾਦੀ ਦੀ ਪੁਸ਼ਟੀ ਕਰਨ ਅਤੇ ਪੱਤਰਕਾਰਾਂ, ਆਰਟੀਫਿਸ਼ਲ ਇੰਟੈਲੀਜੈਂਸ ਸਮੇਤ ਤਕਨਾਲੋਜੀ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਭਵਿੱਖ ਲਈ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਿਵਹਾਰਕ ਤਰੀਕਿਆਂ 'ਤੇ ਇਕਜੁੱਟ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 1993 'ਚ ਯੂਨੈਸਕੋ ਮਹਾਸਭਾ ਦੀ ਸਿਫਾਰਿਸ਼ ਤੋਂ ਬਾਅਦ ਪ੍ਰੈਸ ਆਜ਼ਾਦੀ ਦਿਵਸ ਦਾ ਐਲਾਨ ਕੀਤਾ ਸੀ। ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਅੱਜ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ ਨੀਟ ਵਿੱਚ ਸ਼ਾਮਲ ਹੋ ਰਹੇ ਨੇ। ਦੁਬਈ ਅਤੇ ਸ਼ਾਰਜਾ ਵਿੱਚ ਟੈਸਟ ਕੇਂਦਰ ਸਥਾਪਿਤ ਕੀਤੇ ਗਏ ਨੇ। ਪ੍ਰੀਖਿਆ ਦੀ ਨਿਗਰਾਨੀ ਦੁਬਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਕੀਤੀ ਜਾ ਰਹੀ ਹੈ। ਦਿੱਲੀ ਦੇ ਵਿਵੇਕ ਵਿਹਾਰ ਖੇਤਰ ਵਿੱਚ ਅੱਜ ਲੱਗੀ ਭਿਆਨਕ ਅੱਗ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਉ

0: ਵਿਭਾਗ ਮੁਤਾਬਕ ਅੱਗ ਇੱਕ 4 ਮੰਜ਼ਿਲਾ ਇਮਾਰਤ ਵਿੱਚ ਲੱਗੀ ਸੀ। ਸਵੇਰੇ ਲਗਭਗ 6:30 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਇਮਾਰਤ ਵਿੱਚੋਂ 15 ਲੋਕਾਂ ਨੂੰ ਬਚਾਇਆ ਗਿਆ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਗ ਵਿੱਚ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸੰਧੂ ਨੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਜ਼ਖਮੀਆਂ ਨੂੰ ਹਰ ਜ਼ਰੂਰੀ ਡਾਕਟਰੀ ਸਹਾਇਤਾ ਅਤੇ ਪੀੜਿਤਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਪੀੜਿਤਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਸਥਿਤੀ 'ਤੇ ਲਗਾਤਾਰ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਪ੍ਰਭਾਵਿਤ ਲੋਕਾਂ ਲਈ ਹਰ ਸੰਭਵ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਰਿਹੈ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਨਵੀਂ ਦਿੱਲੀ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮਿਲੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੱਖਿਆ ਮੰਤਰੀ ਨਾਲ ਵਿਕਸਿਤ ਬਿਹਾਰ ਪ੍ਰਾਪਤ ਕਰਨ ਦੇ ਟੀਚੇ 'ਤੇ ਚਰਚਾ ਕੀਤੀ। ਸ੍ਰੀ ਚੌਧਰੀ ਨੇ ਕਿਹਾ ਕਿ ਰੇਲ ਮੰਤਰੀ ਨਾਲ ਮੁਲਾਕਾਤ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਰੇਲ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਬਿਹਾਰ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕਰਨ 'ਤੇ ਕੇਂਦਰਿਤ ਰਹੀ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਸਵੇਰੇ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਦਰਮਿਆਨੇ ਤੋਂ ਭਾਰੀ ਬਾਰਿਸ਼ ਹੋਈ। ਮੋਹਾਲੀ ਸਮੇਤ ਕੁਝ ਇਲਾਕਿਆਂ 'ਚ ਗੜੇਮਾਰੀ ਵੀ ਹੋਈ ਹੈ। ਇਸ ਦੇ ਨਾਲ ਹੀ ਆਮ ਜਨਜੀਵਨ ਪ੍ਰਭਾਵਿਤ ਹੋਇਆ। ਕਈ ਥਾਈਂ ਦਰਖਤ ਉੱਖੜ ਗਏ ਅਤੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਰਹੀ। ਕਈ ਥਾਵਾਂ 'ਤੇ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਦੇ ਉੱਖੜਨ ਕਾਰਨ ਖੜ੍ਹੇ ਵਾਹਨਾਂ ਨੂੰ ਨੁਕਸਾਨ ਹੋਣ ਦੀ ਵੀ ਖਬਰ ਮਿਲੀ ਹੈ। ਜਿੱਥੇ ਉਮੀਦ ਮੁਤਾਬਕ ਮੌਸਮ ਨੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਇਸਨੇ ਕਿਸਾਨਾਂ ਦੇ ਨਾਲ ਨਾਲ ਸੂਬੇ ਭਰ ਦੀਆਂ ਵੱਖ ਵੱਖ ਦਾਣਾ ਮੰਡੀਆਂ 'ਚ ਪਈ ਜੁਣਸ ਲਈ ਵੀ ਚਿੰਤਾਵਾਂ ਵਧਾ ਦਿੱਤੀਆਂ ਨੇ। ਮੌਸਮ ਵਿਭਾਗ ਨੇ ਚੰਡੀਗੜ੍ਹ, ਮੋਹਾਲੀ, ਪਟਿਆਲਾ, ਰਾਜਪੁਰਾ, ਰੋਪੜ ਅਤੇ ਫਤਿਹਗੜ੍ਹ ਸਾਹਿਬ ਦੇ ਕੁਝ ਹਿੱਸਿਆਂ 'ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਲਈ ਰੈੱਡ ਅਲਰਟ, ਜਦਕਿ ਸੂਬੇ ਦੇ ਬਾਕੀ ਹਿੱਸਿਆਂ 'ਚ ਵੀ ਗਰਜ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ। ਵਿਭਾਗ ਨੇ ਪਹਿਲਾਂ ਹੀ 4 ਅਤੇ 5 ਮਈ ਨੂੰ ਪੰਜਾਬ ਭਰ ਵਿੱਚ ਵੱਖ ਵੱਖ ਥਾਵਾਂ 'ਤੇ ਤੇਜ਼ ਹਵਾਵਾਂ, ਗਰਜ ਚਮਕ ਨਾਲ ਮੀਂਹ ਅਤੇ ਗੜੇਮਾਰੀ ਦਾ ਔਰੇਂਜ ਅਲਰਟ ਜਾਰੀ ਕੀਤਾ ਹੋਇਆ। IPL ਕ੍ਰਿਕਟ ਵਿੱਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਸ ਨਾਲ ਦੁਪਹਿਰ ਬਾਅਦ 3:30 ਵਜੇ ਅਤੇ ਇੱਕ ਹੋਰ ਮੈਚ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੱਛਮੀ ਬੰਗਾਲ, ਕੇਰਲਮ, ਤਾਮਿਲਨਾਡੂ, ਅਸਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ ਸਵੇਰੇ ਕੀਤੀ ਜਾਵੇਗੀ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ 'ਚ ਸੰਵਿਧਾਨਿਕ ਦੁਰਵਿਵਹਾਰ ਬਾਰੇ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹੈ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਵੱਲੋਂ 5 ਮਈ ਤੱਕ ਸੂਬੇ ਵਿੱਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: आदाब, ये आकाशवाणी है, खबरों के साथ मैं असदुल्ला। चार रियासती असेंबलियों और मरकज के जेर इंतजाम एक इलाके के लिए कल होने वाली वोटों की गिनती के लिए सभी तैयारियां पूरी कर ली गई हैं। चुनाव कमीशन ने मगरबी बंगाल में फाल्टा असेंबली हलके के सभी 285 पोलिंग स्टेशनों में दोबारा पोलिंग का हुक्म दिया है। पोलिंग इस माह की 21 तारीख को होगी। दिल्ली के विवेक विहार में भयानक आग लगने के वाकये में 9 अफराद हलाक हो गए। मगरबी एशिया में जारी लड़ाई के दौरान ओपेक प्लस ममालिक जून में तेल की पैदावार से मुतालिक अपने निशानों में इजाफा करने पर उसूली तौर पर रजामंद हो गए हैं। आज दुनिया भर में प्रेस का आलमी दिन मनाया जा रहा है और IPL क्रिकेट में आज से पहर सनराइजर्स हैदराबाद का मुकाबला कोलकाता नाइट राइडर्स से होगा। अब खबरें तफसील से। मगरबी बंगाल, केरलम, तमिलनाडु, आसाम और मरकज के जेर इंतजाम इलाके पुदुचेरी में हुए असेंबली चुनाव के लिए वोटों की गिनती कल सुबह शुरू होगी। आसाम में असेंबली चुनाव के लिए वोटों की गिनती के सिलसिले में सभी इंतजाम मुकम्मल कर लिए गए हैं। सभी 126 नशिस्तों के लिए वोटों की गिनती सुबह 35 अजला के 40 गिनती मराकज में होगी और इसके लिए सिक्योरिटी के सख्त इंतजाम किए गए हैं। कुल 59 खवातीन समेत 722 उम्मीदवारों की किस्मत का फैसला होगा। आसाम में 9 अप्रैल को वोट डाले गए थे और वहां 85.96% पोलिंग हुई थी। मगरबी बंगाल में असेंबली चुनाव के लिए वोटों की गिनती 77 मराकज में होगी। तमिलनाडु में गिनती के फराइज अंजाम देने के लिए 10,545 गिनती के

ਤੁਸੀਂ ਆਹ ਫਿਲਮ ਦਾ ਇਹ ਗੀਤ ਸੁਣ ਰਹੇ ਸੀ ਮੁਕੇਸ਼ ਅਤੇ ਲਤਾ ਮੰਗੇਸ਼ਕਰ ਦਾ ਗਾਇਆ ਹੋਇਆ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਹੈ ਅਦਾਲਤ।

ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਅਦਾਲਤ ਦਾ ਇਹ ਗੀਤ। ਅਤੇ ਫੌਜੀ ਵੀਰੋ, ਅਦਾਲਤ ਫਿਲਮ ਦੇ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦਾ ਹੈ। ਆਗਿਆ ਚਾਹਾਂਗੇ। ਜੈ ਹਿੰਦ।

0: ਵਿਛੜੇ ਨੇ। ਬਾਬੂ ਰਜਬ ਅਲੀ ਖਾਨ ਸਾਹੋਕਿਆਂ ਵਾਲਿਆਂ ਦਾ ਸੇਵਕ ਜੱਥਾ ਉਹਨਾਂ ਲੈਣਾਂ ਨੂੰ ਕਵਿਤਾ ਰਾਹੀਂ ਇਉਂ ਬਿਆਨ ਕਰਦਾ ਹੈ।
1: ਗੁਰੂ ਨਾਨਕ ਜੀ ਪਹੁੰਚ ਗਏ ਇਹ ਭੂਮੀ ਦੇ ਦਰਬਾਰ ਬਣੇ ਮਹਾ

ਫੇਰ ਭੂਮੀਆਂ ਜ਼ਬਾਨ ਚੋਂ ਅਚਾਰਦਾ, ਦਿਨੇ ਡਾਕੇ ਮੈਂ ਹਮੇਸ਼ਾ ਰਾਹੀਂ ਮਾਰਦਾ, ਘਰ ਲੁੱਟਾਂ ਰਾਤੀ ਬਾਣੀਏ ਸੁਨਿਆਰਦਾ, ਹੋਰ ਕੰਮ ਨੂੰ ਮੈਂ ਹੱਥ ਨਾ ਲਗਾਵਾਂ ਮਾਲਕਾ, ਪੈਸਾ ਲੋਕਾਂ ਦੇ ਘਰਾਂ ਤੋਂ ਲੁੱਟ

ਭੂਮੀਆਂ ਚੋਰ ਕਹਿਣ ਲੱਗਿਆ ਮਹਾਰਾਜ ਮੈਥੋਂ ਚੋਰੀ ਨਹੀਂ ਛੱਡੀ ਜਾਣੀ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦਾ ਜੀ ਚੋਰੀ ਕਰਨ ਦਾ ਕਿੱਤਾ ਤਾਂ ਮੈਨੂੰ ਵਿਰਸੇ 'ਚੋਂ ਮਿਲਿਆ ਹੈ। ਮੇਰਾ ਬਾਪ ਚੋਰ, ਮੇਰਾ ਦਾਦਾ ਚੋਰ, ਮੇਰਾ ਨੱਕੜ ਦਾਦਾ ਚੋਰ, ਖਾਨਦਾਨੀ ਚੋਰਾਂ ਦਾ ਹੈ ਸਤਿਗੁਰੂ, ਹੋਰ ਮੈਂ ਕੋਈ ਕੰਮ ਕਰ ਹੀ ਨਹੀਂ ਸਕਦਾ। ਅਤੇ ਜਿਹੜੇ ਲੰਗਰ ਚੱਲਦੇ ਨੇ ਪੈਸਾ, ਇਹ ਲੋਕਾਂ ਦੇ ਘਰੋਂ ਲੁੱਟ ਮਾਰ ਦਾ ਪੈਸਾ ਲੈ ਕੇ ਆਉਂਦਾ ਮੈਂ। ਮਹਾਰਾਜ ਕਹਿੰਦੇ ਫਿਰ ਤੈਨੂੰ ਚੋਰੀ ਮਾਫ਼, ਸਾਡੇ ਤਿੰਨ ਵਚਨ ਮੰਨ ਲੈ। ਕਹਿਣ ਲੱਗਿਆ ਮੈਨੂੰ ਮਨਜ਼ੂਰ ਆ, ਦੱਸੋ ਪਹਿਲਾ ਵਚਨ। ਮਹਾਰਾਜ ਕਹਿੰਦੇ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਜਿਹਨੇ ਸੱਚ ਦਾ ਪੱਲਾ ਫੜ ਲਿਆ ਦੁਨੀਆ 'ਤੇ ਉਹਨੂੰ ਕੋਈ ਹਰਾ ਨਹੀਂ ਸਕਦਾ। ਅੱਜ ਤੋਂ ਬਾਅਦ ਭਾਵੇਂ ਤੇਰਾ ਪੁਰਜਾ ਪੁਰਜਾ ਕੱਟਿਆ ਜਾਵੇ, ਪਰ ਕਦੇ ਝੂਠ ਨਾ ਬੋਲੀ। ਕਹਿਣ ਲੱਗਿਆ ਸਤਿਗੁਰੂ ਸੱਤ ਵਚਨ, ਮੈਨੂੰ ਤੁਹਾਡਾ ਪਹਿਲਾ ਵਚਨ ਪ੍ਰਵਾਨ ਹੈ, ਦੂਜਾ ਵਚਨ ਦੱਸੋ। ਸਤਿਗੁਰੂ ਨਾਨਕ ਪਾਤਸ਼ਾਹ ਦੂਸਰਾ ਵਚਨ ਸਮਝਾਉਂਦੇ ਹੋਏ ਭੂਮੀਆਂ ਚੋਰ ਨੂੰ ਕਹਿ ਰਹੇ ਨੇ, ਲੈ ਸੱਜਣਾ ਦਿਲ ਦੀ ਸਲੇਟ 'ਤੇ ਲਿਖ ਲੈ ਦੂਸਰਾ ਵਚਨ, ਜਿਹਦਾ ਲੂਣ ਖਾ ਲਿਆ ਉਸ ਘਰੇ ਚੋਰੀ ਨਾ ਕਰੀ, ਕਿਉਂਕਿ ਨਮਕ ਹਰਾਮੀ ਨਾਲ ਦੀ ਹੋਰ ਦੁਨੀਆ 'ਤੇ ਬੁਰੀ ਕਾਰ ਕੋਈ ਨਹੀਂ। ਜਿਵੇਂ ਦੂਸਰਾ ਉਪਦੇਸ਼ ਦਿੰਦੇ ਹੋਏ ਗੁਰੂ ਨਾਨਕ ਪਾਤਸ਼ਾਹ ਭੂਮੀਆਂ ਚੋਰ ਨੂੰ ਸਮਝਾਉਂਦੇ ਨੇ, ਸਵਰਗਵਾਸੀ ਜਥੇਦਾਰ ਬਚਿੱਤਰ ਸਿੰਘ ਜੀ ਸਾਹੋਕਿਆਂ ਵਾਲਿਆਂ ਦੀ ਕਲਮ ਤੋਂ, ਲਾਲਬਾਈ ਵਾਲਾ ਕਵੀਸ਼ਰ ਜੱਥਾ ਇਉਂ ਬੇਨਤੀ ਕਰਦਾ ਹੈ।

0: ਅਥ ਧਰਤੀ ਐ ਗਾਫਲਾ ਸ਼ਾਮ ਲਾਟ ਵਿੱਚ ਤੇਰੀ ਪਏ ਰਹਿਣ ਮਰੱਬੇ ਜੀ ਕਰਦਾ ਫਿਰਦਾ ਮੇਰੀ ਮੇਰੀ
1: ਉਹ ਜਿਹੜਾ ਧੁੱਪ

0: ਮੰਗਾਂ
1: ਤੋ ਮੁਨਸ਼ੀ ਮੋਢੇ ਤੇ ਦਿਨ ਤੇ ਰਾਤ ਲਿਖਣ ਤੇ ਡਾਇਰੀ ਲਿਖਾ ਦੇਣ ਹਰ ਦੇ ਵਸਿਆ ਹੋ ਕੇ ਬੇਫਿਕਰ ਬੋਲਦਾ ਸ਼ਾਇਰੀ
0: ਓ ਅਮਰਜੀਤ ਗਰ ਨੇ ਕਸਿਆ ਪਾਪ

ਕਹਿਣ ਲੱਗਿਆ ਮਹਾਰਾਜ ਮੈਨੂੰ ਤੁਹਾਡਾ ਦੂਸਰਾ ਬਚਨ ਪ੍ਰਵਾਨ ਹੈ, ਸਤਿਗੁਰੂ ਕਿਰਪਾ ਕਰੋ ਤੀਸਰਾ ਬਚਨ ਵੀ ਮੇਰੀ ਝੋਲੀ ਵਿੱਚ ਪਾ ਕੇ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ ਸੁਣ ਫਿਰ ਤੀਸਰਾ ਬਚਨ, ਗਊ ਅਤੇ ਗਰੀਬ ਦੀ ਰਾਖੀ ਕਰਨੀ ਹੈ, ਗਰੀਬ ਦਾ ਦਿਲ ਨਹੀਂ ਦਿਖਾਉਣਾ ਅਤੇ ਗਰੀਬ ਦੇ ਘਰੇ ਚੋਰੀ ਨਹੀਂ ਕਰਨੀ। ਕਹਿੰਦਾ ਮਹਾਰਾਜ ਮੈਨੂੰ ਪ੍ਰਵਾਨ ਹੈ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੇਵਾ ਵਾਸਤੇ ਨਿਉਂ ਗਿਆ, ਲਿਆਂਦਾ ਪ੍ਰਸ਼ਾਦਾ, ਗੁਰੂ ਨਾਨਕ ਪਾਤਸ਼ਾਹ ਅਤੇ ਉਹਨਾਂ ਦੇ ਸਾਥੀ ਬਾਲੇ ਅਤੇ ਮਰਦਾਨੇ ਨੇ ਭੋਜਨ ਛਕਿਆ, ਸਤਨਾਮ ਵਾਹਿਗੁਰੂ ਦਾ ਉਪਦੇਸ਼ ਦੇ ਕੇ ਮਹਾਰਾਜ ਲੰਕਾ ਵੱਲ ਚਲੇ ਗਏ ਅਤੇ ਕਹਿਣ ਲੱਗੇ ਸੱਜਣਾ ਆਹ ਤੇਰੀ ਲੰਗਰ ਦੀ ਸੇਵਾ ਸਾਨੂੰ ਖਿੱਚ ਕੇ ਲੈ ਕੇ ਆਈ ਹੈ, ਕੋਈ ਸਾਧੂ ਸੰਤ ਮੰਗਤਾ ਆਵੇ 24 ਘੰਟੇ ਖਾਲੀ ਨਾ ਮੋੜੀਏ, ਲੰਗਰ ਚੱਲਦਾ ਰਹੇ ਜਿਵੇਂ ਮਰਜ਼ੀ ਕਰੀ। ਕਹਿਣ ਲੱਗਿਆ ਮਹਾਰਾਜ ਮੈਨੂੰ ਪ੍ਰਵਾਨ ਹੈ। ਸਤਿਗੁਰੂ ਚਲੇ ਗਏ, ਕਈ ਦਿਨ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ, ਨਾਮ ਦਾ ਨਸ਼ਾ ਚੜਿਆ ਰਿਹਾ, ਤਿਜੋਰੀ ਖਾਲੀ ਹੋ ਗਈ, ਭੰਡਾਰੀਆ ਦਾ ਮਹਾਰਾਜ ਇਕੱਲਾ ਵਾਹਿਗੁਰੂ ਵਾਹਿਗੁਰੂ ਕਰਿਆ ਨਹੀਂ ਸਰਨਾ,

0: ਲਿਆਓ ਸਮਾਨ ਅਤੇ ਪੈਸਾ ਤਿਜੋਰੀ ਵਿੱਚ ਹੈ ਨਹੀਂ ਅਤੇ ਗੁਰੂ ਸਾਹਿਬ ਕਹਿ ਕੇ ਲੰਗਰ ਮਸਤਾਨਾ ਨਹੀਂ ਹੋਣ ਦੇਣਾ ਅਤੇ ਲੰਗਰ ਤਾਂ ਹੀ ਚੱਲੂ ਜੇ ਰਸਤਾਂ ਆਉਣਗੀਆਂ ਅਤੇ ਰਸਤਾਂ ਤਾਂ ਹੀ ਆਉਣਗੀਆਂ ਜੇ ਖਜ਼ਾਨੇ ਵਿੱਚ ਪੈਸੇ ਹੋਣਗੇ। ਕਹਿੰਦਾ ਅੱਜ ਹੀ ਪ੍ਰਬੰਧ ਕਰਦੇ ਹੈ। ਸਿਆਲ ਦਾ ਮਹੀਨਾ, ਕਾਲੀ ਰਾਤ, ਧੁੰਦ ਪੈਂਦੀ ਹੈ, ਸੋਹਣੇ ਕੱਪੜੇ ਪਾ ਕੇ ਰਾਜਕੁਮਾਰ ਬਣ ਕੇ ਉਹ ਭੂਮੀਆਂ ਚੋਰ ਘੋੜੇ 'ਤੇ ਚੜ੍ਹ ਕੇ ਤੁਰਨ ਲੱਗਿਆ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਦਾ, ਲੈ ਮਾਲਕਾ ਲੂਣ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਗਰੀਬ ਦੇ ਘਰੇ ਚੋਰੀ ਨਹੀਂ ਕਰਨੀ, ਅੱਜ ਮੈਂ ਚੱਲਿਆ ਚੋਰੀ ਕਰਨ ਢਾਕੇ ਦੇ ਬਾਦਸ਼ਾਹ ਚੰਦਰਕੇਤ ਦੇ ਘਰੇ ਅਤੇ ਮੇਰੇ ਅੰਗ ਸੰਗ ਹੋ ਕੇ ਮੇਰੀ ਮਦਦ ਕਰਨੀ। ਆਓ ਭੂਮੀਆਂ ਚੋਰ ਜਿਵੇਂ ਚੋਰੀ ਕਰਨ ਜਾਂਦਾ ਹੈ ਅਤੇ ਜਿਵੇਂ ਪਹਿਰੇਦਾਰ ਗੇਟ ਖੋਲਦੇ ਨੇ, ਦੇਖੀਏ ਅੱਗੇ ਅੱਗੇ ਹੋਤਾ ਹੈ ਕਿਆ। ਹਰਦੇਵ ਕਵੀਸ਼ਰ ਦਾ ਜੱਥਾ ਇਉਂ ਬਿਆਨ ਕਰਦਾ ਹੈ।
1: ਚਾਲੇ ਪਾ ਗਏ ਸਤਿਗੁਰੂ ਮਨ ਵਿੱਚ ਕਰੇ ਵਿਚਾਰ, ਚੋਰੀ ਜੇ ਕਰ ਨਾ ਕਰੀ ਰੁਕ ਜੂ

ਘੁੰਮੀਆਂ ਚੋਰ ਘੋੜੇ ਤੇ ਸਵਾਰ ਹੋ ਕੇ, ਉਂਗਲਾਂ ਵਿੱਚ ਛਾਪਾਂ, ਹੱਥਾਂ ਵਿੱਚ ਸੋਨੇ ਦੇ ਕੜੇ, ਗਲ ਵਿੱਚ ਕੰਠਾ ਪਾ ਕੇ, ਸੋਹਣੀ ਦਸਤਾਰ, ਸੋਹਣੀ ਪੁਸ਼ਾਕ ਪਾ ਕੇ, ਜੁੱਤੀ ਪਾ ਕੇ, ਗਾਤਰੇ ਤੇਗ ਪਾ ਕੇ, ਹਥਿਆਰ ਲਾ ਕੇ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ। ਸਾਰਾ ਸ਼ਹਿਰ ਸੁੱਤਾ ਪਿਆ, ਅੱਧੀ ਰਾਤ ਦਾ ਸਮਾਂ ਤੇ ਰਾਜੇ ਚੰਦਰਕੇਤ ਦੇ ਮਹੱਲਾ ਅੱਗੇ ਪਹੁੰਚ ਗਿਆ। ਪਹਿਰੇਦਾਰਾਂ ਨੇ ਮਸਾਲਾਂ ਬਾਲੀਆਂ ਤੇ ਮਸਾਲਾਂ ਦੀ ਅੱਗ ਦੀ ਰੌਸ਼ਨੀ ਭੂਮੀਏ ਚੋਰ ਦੇ ਗਲ ਵਿੱਚ ਪਾਏ ਕੰਠੇ ਸੋਨੇ ਦੇ ਨਾਲ ਟਕਰਾਈ ਤੇ ਪਹਿਰੇਦਾਰਾਂ ਨੂੰ ਚਮਕਾਂ ਦਿਸੀਆਂ। ਕਹਿਣ ਲੱਗੇ, ਕੋਈ ਰਾਜਕੁਮਾਰ ਖੜਾ ਹੈ, ਰਾਜੇ ਦਾ ਰਿਸ਼ਤੇਦਾਰ ਜ਼ਰੂਰੀ ਕੰਮ ਆਇਆ, ਪਰ ਪੁੱਛਣ ਦਾ ਆਪਣਾ ਫਰਜ਼ ਬਣਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗੁਰੂ ਨਾਨਕ ਕਿਹਦਾ ਹੋਇਆ, ਮਨ ਵੇਚੈ ਸਤਿਗੁਰ ਕੇ ਪਾਸ। ਜਿਹਨੇ ਗੁਰੂ ਨਾਨਕ ਨੂੰ ਆਪਣਾ ਮਨ ਵੇਚਤਾ, ਤਨ ਮਨ ਧਨ ਤੋਂ ਜਿਹੜਾ ਗੁਰੂ ਨਾਨਕ ਦਾ ਹੋ ਗਿਆ, ਅਤੇ ਗੁਰੂ ਨਾਨਕ ਨੇ ਉਹਦਾ ਪੱਲਾ ਫੜ ਲਿਆ, ਰਹਿੰਦੀ ਦੁਨੀਆ ਤੱਕ ਅਮਰ ਕਰ ਦਿੱਤਾ। ਇੱਕ ਚੋਰ ਚੋਰੀ ਕਰਨ ਚੱਲਿਆ ਅਤੇ ਗੁਰੂ ਨਾਨਕ ਨੂੰ ਯਾਦ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਖਿਆਲ ਰੱਖੀ, ਮੇਰਾ ਪਰਦਾ ਕੱਜਲੀ। ਪਹਿਰੇਦਾਰ ਕਹਿਣ ਲੱਗੇ, ਜਨਾਬ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿੱਥੇ ਜਾਣਾ ਹੈ? ਜਦੋਂ ਪਹਿਰੇਦਾਰਾਂ ਨੇ ਨਾਮ ਪੁੱਛਿਆ ਤੇ ਗੁਰੂ ਦਾ ਬਚਨ ਯਾਦ ਆ ਗਿਆ, ਲੈ ਭੂਮੀਆਂ ਅੱਜ ਤੋਂ ਬਾਅਦ ਤੇਰਾ ਜਨਮ ਮਰਨ ਦਾ ਚੱਕਰ ਕੱਟਿਆ ਜਾਵੇਗਾ, ਤੂੰ ਆਵਾਗਮਨ ਦੇ ਚੱਕਰ ਤੋਂ ਮੁਕਤ ਹੋ ਜਾਵੇਂਗਾ, ਗੁਰੂ ਨੇ ਤੇਰੇ ਵੇੜੇ ਬੰਨੇ ਲਾ ਦੇਣੇ ਹੈ, ਪਰ ਗੁਰੂ ਦਾ ਬਚਨ ਤਨ ਮਨ ਧਨ ਕਰਕੇ ਕਮਾਵੀਂ ਤੇ ਬਚਨਾਂ ਤੋਂ ਮੂੰਹ ਨਾ ਫੇਰੀ, ਮਨਮੁੱਖ ਨਾ ਹੋਵੀਂ, ਕਦੇ ਸੱਚ ਬੋਲਣਾ, ਝੂਠ ਨਹੀਂ ਬੋਲਣਾ, ਕਦੇ ਵੀ ਝੂਠ ਨਾ ਬੋਲੀ। ਕਹਿਣ ਲੱਗਿਆ, ਯਾਦ ਆ ਗਿਆ ਗੁਰੂ ਦਾ ਬਚਨ। ਕਹਿੰਦਾ, ਸੱਜਣੋ ਮੈਂ ਹਾਂ ਚੋਰ, ਮੇਰਾ ਨਾਮ ਹੈ ਭੂਮੀਆਂ, ਜਿਹੜਾ ਬਾਰ ਬਾਰ ਹਵੇਲੀ ਹੈ ਉਹ ਮੇਰੀ ਆ, ਉੱਥੇ ਦਿਨੇ ਲੰਗਰ ਚੱਲਦੇ ਹੈ ਅਤੇ ਰਾਤ ਨੂੰ ਮੈਂ ਡਾਕੇ ਮਾਰਦਾ ਅਤੇ ਮੈਂ ਚੋਰੀ ਕਰਨਾ ਹੈ। ਸੱਚ ਬੋਲਿਆ ਅੱਜ, ਅਤੇ ਦੁਨੀਆ ਦੇ ਲੋਕੋ ਸੱਚ ਵਿੱਚ ਤਾਕਤ ਵੇਖੋ। ਪਹਿਰੇਦਾਰਾਂ ਨੂੰ ਯਕੀਨ ਨਹੀਂ ਆਇਆ, ਕੋਈ ਦੁਨੀਆ ਦਾ ਇਤਿਹਾਸ ਨਹੀਂ ਦੱਸਦਾ, ਚੋਰ ਚੋਰੀ ਕਰਕੇ ਪੁਲਿਸ ਵਾਲੇ ਕੋਲ ਜਾਵੇ ਅਤੇ ਆਖੇ ਮੈਂ ਚੋਰੀ ਕਰੀ ਆ, ਮੈਨੂੰ ਗ੍ਰਿਫਤਾਰ ਕਰੋ, ਇਹ ਕਿਸੇ ਇਤਿਹਾਸ ਵਿੱਚ ਨਹੀਂ ਲਿਖਿਆ। ਪਰ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿੱਚ ਆਉਂਦਾ ਹੈ ਕਿ ਉਹਨਾਂ ਦੀ ਸਿੱਖਿਆ ਨੇ ਕੰਧਾਂ ਕੱਢ ਦਿੱਤੀਆਂ, ਮਜਬੂਰ ਹੋ ਗਿਆ ਆਪਣਾ ਸੱਚ ਇਕਬਾਲ ਕਰਨ ਵਾਸਤੇ। ਭੂਮੀਆਂ ਚੋਰ ਕਹਿਣ ਲੱਗਿਆ, ਸੱਜਣੋ ਮੈਂ ਚੋਰ ਹਾਂ, ਚੋਰੀ ਕਰਨ ਜਾਣਾ ਹੈ। ਅਤੇ ਪਹਿਰੇਦਾਰ ਕਹਿੰਦੇ, ਜਨਾਬ ਚੋਰਾਂ ਦੇ ਮੈਲੇ ਕੱਪੜੇ, ਨੰਗੇ ਪੈਰ, ਮੂੰਹ ਬੰਨੇ, ਉਹ ਗੇਟ ਦੇ ਲਾਗਿਓਂ ਨਹੀਂ ਆਉਂਦੇ, ਉਹ ਤਾਂ ਪਿੱਛੋਂ ਕੰਧ ਦੇ ਪਾਰ ਲਾ ਕੇ ਆਉਂਦੇ ਹੈ। ਤੁਹਾਡੇ ਤਾਂ ਸੋਨਾ ਬੜਾ ਪਾਇਆ, ਚੜ੍ਹਦੀ ਜਵਾਨੀ, ਘੋੜੇ 'ਤੇ ਸਵਾਰ, ਤੁਸੀਂ ਤਾਂ ਰਾਜਕੁਮਾਰ ਲੱਗਦੇ ਹੋ, ਰਾਜੇ ਦੇ ਰਿਸ਼ਤੇਦਾਰ ਹੋ, ਕੰਮ ਜ਼ਰੂਰੀ, ਜੇ ਰਾਤ ਠੰਡ ਵਿੱਚ ਤੁਹਾਨੂੰ ਕੋਈ ਤਕਲੀਫ ਹੋ ਗਈ ਤਾਂ ਤੜਕੇ ਸਾਡੀ ਤਾਂ ਨੌਕਰੀ ਗਈ, ਝੂਠ ਨਾ ਬੋਲੋ, ਜਾਓ ਗੇਟ ਖੋਲ੍ਹ ਦਿੱਤਾ।

ਤਾਂ ਭੂਮੀਆਂ ਚੋਰ ਅੰਦਰ ਚਲਾ ਗਿਆ। ਹੀਰੇ ਮੋਤੀ ਜਵਾਹਰਾਤਾਂ ਦੀ ਖਜ਼ਾਨਾ ਭੰਨ ਕੇ ਪੰਡ ਬਣ ਲਈ, ਬੰਨ ਕੇ ਪੰਡ ਚੁੱਕਣ ਲੱਗਿਆ, ਭਾਰ ਜ਼ਿਆਦਾ ਹੋ ਗਿਆ, ਲਾਲਚ ਕਰ ਬੈਠਾ, ਚੁੱਕਿਆ ਨਾ ਗਿਆ। ਫਿਰ ਖਿਆਲ ਆ ਗਿਆ, ਮੇਰੀ ਦਾਦੀ ਮੈਨੂੰ ਗੋਦ ਵਿੱਚ ਬਿਠਾ ਕੇ ਕਹਾਣੀ ਸੁਣਾਉਂਦੀ ਹੁੰਦੀ ਸੀ ਕਿ ਰਾਜਾ ਮਹਾਰਾਜਾ ਕੋਲ ਪਾਰਸ ਹੁੰਦਾ ਅਤੇ ਪਾਰਸ ਆ ਜਿਹੜਾ ਲੋਹੇ ਨੂੰ ਲਾ ਦਿਓ, ਨਾਲ ਦੀ ਨਾਲ ਉਹਨੂੰ ਸੋਨੇ ਵਿੱਚ ਬਦਲ ਦਿੰਦਾ। ਮੈਂ ਆ ਭਾਰਤੋਂ ਕੀ ਕਰਾਉਣਾ ਜੇ ਮੈਨੂੰ ਪਾਰਸ ਮਿਲ ਜਾਵੇ। ਲੱਭਦਿਆਂ ਲੱਭਦਿਆਂ ਇੱਕ ਬਰਤਨ ਵਿੱਚ ਹੱਥ ਮਾਰ ਬੈਠਾ, ਉੱਥੇ ਰਾਜੇ ਦਾ ਪਿਆ ਸੀ ਚੂਰਨ। ਉਂਗਲੀ ਲਾ ਕੇ ਚੱਟ ਕੇ ਵੇਖਿਆ, ਉਹ ਸੀ ਚੂਰਨ। ਚੂਰਨ ਵਿੱਚੋਂ ਨਮਕ ਦਾ ਸਵਾਦ ਆ ਗਿਆ ਅਤੇ ਗੁਰੂ ਦਾ ਦੂਜਾ ਬਚਨ ਯਾਦ ਆ ਗਿਆ, ਭੂਮੀਆਂ ਜਿਹਦਾ ਲੂਣ ਖਾ ਲਿਆ ਉਹਦੇ ਘਰੇ ਚੋਰੀ।

0: ਘਰ ਤੋਂ ਕੀ ਕਰਾਉਣਾ ਜੇ ਮੈਨੂੰ ਪਾਸ ਮਿਲ ਜਾਵੇ। ਲੱਭਦਿਆਂ ਲੱਭਦਿਆਂ ਇੱਕ ਬਰਤਨ ਵਿੱਚ ਹੱਥ ਮਾਰ ਬੈਠਾ, ਉੱਥੇ ਰਾਜੇ ਦਾ ਪਿਆ ਸੀ ਚੂਰਨ। ਉਂਗਲੀ ਲਾ ਕੇ ਚੱਟ ਕੇ ਵੇਖਿਆ, ਉਹ ਸੀ ਚੂਰਨ। ਚੂਰਨ ਵਿੱਚੋਂ ਨਮਕ ਦਾ ਸਵਾਦ ਆ ਗਿਆ ਤੇ ਗੁਰੂ ਦਾ ਦੂਜਾ ਬਚਨ ਯਾਦ ਆ ਗਿਆ, ਭੂਮੀਆਂ ਜਿਹਦਾ ਲੂਣ ਖਾ ਲਿਆ ਉਹਦੇ ਘਰੇ ਚੋਰੀ ਨਾ ਕਰੀ। ਬੱਧੀ ਪੰਡ ਛੱਡ ਕੇ ਘਰ ਨੂੰ ਮੁੜ ਗਿਆ। ਤੜਕੇ 10 ਨੰਬਰ ਜੇ ਪਹਿਰੇ ਬਦਮਾਸ਼ ਸ਼ਹਿਰ ਦੇ ਇਕੱਠੇ ਕਰਕੇ ਉਹਨਾਂ ਨੂੰ ਕੁੱਟਿਆ ਜਾਣ ਲੱਗਿਆ। ਉਹਨਾਂ ਦੀਆਂ ਦਰਦ ਭਰੀਆਂ ਹੁੱਕਾਂ ਭੂਮੀਏ ਚੋਰ ਦੇ ਮਹੱਲਾਂ ਕੋਲ ਪਹੁੰਚੀਆਂ। ਇਹਦਾ CID ਵਾਲਾ ਬੰਦਾ ਆ ਕੇ ਕਹਿੰਦਾ, ਜਨਾਬ ਆਸੇ ਪਾਸੇ ਹੋ ਜਾਓ, ਰਾਤ ਰਾਜੇ ਦਾ ਖਜ਼ਾਨਾ ਭੰਨਿਆ ਗਿਆ, ਪੁਲਿਸ ਛਾਪੇ ਮਾਰਦੀ ਫਿਰਦੀ ਹੈ, ਉੱਥੇ ਪਹਿਰੇਦਾਰਾਂ ਨੂੰ ਅਤੇ ਬਦਮਾਸ਼ਾਂ ਨੂੰ ਸ਼ਹਿਰਦਿਆਂ ਨੂੰ ਫੜ ਕੇ ਕੁੱਟਿਆ ਜਾ ਰਿਹਾ, ਉਹਨਾਂ ਦੀ ਹਾਲ ਦੁਹਾਈ ਸੁਣੀ ਨਹੀਂ ਜਾਂਦੀ। ਭੂਮੀਆਂ ਚੋਰ ਕਹਿੰਦਾ, ਕਸੂਰ ਮੇਰਾ ਅਤੇ ਡੰਡ ਭਰਨ ਉਹ ਬੇਕਸੂਰ ਗਰੀਬ ਲੋਕ, ਅਤੇ ਮੇਰੇ ਗੁਰੂ ਨੇ ਕਿਹਾ ਕਦੇ ਗਰੀਬ ਮਾਰ ਨਹੀਂ ਹੋਣ ਦੇਣੀ। ਹੋ ਕੇ ਘੋੜੇ 'ਤੇ ਸਵਾਰ ਮਹੱਲਾ ਵਿੱਚ ਰਾਜੇ ਚੰਦਰ ਕੇਤ ਕੋਲ ਚਲਾ ਗਿਆ। ਬਾਦਸ਼ਾਹ, ਚੋਰੀ ਮੈਂ ਕੀਤੀ ਹੈ, ਇਹ ਨਿਰਦੋਸ਼ ਹੈ, ਇਹਨਾਂ ਨੂੰ ਛੱਡ ਦੇ। ਬਾਦਸ਼ਾਹ ਕਹਿੰਦਾ, ਸੱਜਣਾ ਅੰਦਰ ਕਿਵੇਂ ਆਇਆ? ਜੇ ਅੰਦਰ ਆ ਗਿਆ ਖਜ਼ਾਨਾ ਕਿਵੇਂ ਭੰਨਿਆ? ਜੇ ਖਜ਼ਾਨਾ ਭੰਨਿਆ ਫਿਰ ਇੱਕ ਵੀ ਪੈਸਾ ਲੈ ਕੇ ਕਿਉਂ ਨਹੀਂ ਗਿਆ? ਭੂਮੀਆਂ ਚੋਰ ਕਹਿੰਦਾ, ਬਾਦਸ਼ਾਹ ਜੋ ਸਜ਼ਾ ਦੇਣੀ ਹੈ ਮੈਨੂੰ ਦੇ, ਇਹ ਬ੍ਰਹਮ ਗਿਆਨ ਦੀਆਂ ਗੱਲਾਂ ਨੇ। ਮੇਰੇ ਗੁਰੂ ਨੇ ਮੈਨੂੰ 3 ਬਚਨ ਆਖੇ ਨੇ, ਚੋਰੀ ਦੇ ਅੱਗੇ ਉਹ 3 ਬਚਨ ਕੰਧ ਬਣ ਕੇ ਖੜ ਗਏ, ਤਾਂ ਮੈਂ ਚੋਰੀ ਨਹੀਂ ਕੀਤੀ। ਆਓ, ਗੁਰੂ ਦੀ ਮਹਾਨਤਾ ਪ੍ਰਗਟ ਕਰਦਾ ਹੋਇਆ ਜਿਵੇਂ ਗੁਰੂ ਦੇ ਬਚਨ ਮੰਨ ਕੇ ਭੂਮੀਆਂ ਚੋਰ ਬਦਲ ਗਿਆ ਅਤੇ ਸਾਰੀ ਦੁਨੀਆ ਨੂੰ ਬਦਲਣ ਵਾਸਤੇ ਸੰਦੇਸ਼ ਦੇ ਰਿਹਾ ਤੱਕੀਓ ਨਾ ਲੈਣਾ ਨੂੰ, ਜਿਵੇਂ ਰਾਜੇ ਚੰਦਰ ਕੇਤ ਨੂੰ ਗੁਰੂ ਨਾਨਕ ਦੀ ਮਹਿਮਾ ਕਰਦਾ ਹੋਇਆ ਭੂਮੀਆਂ ਚੋਰ ਜਵਾਬ ਦੇ ਰਿਹਾ। ਹਰਦੇਵ ਪਵਿੱਤਰ ਦਾ ਜਥਾ ਸਵਰਗਵਾਸੀ ਜਥੇਦਾਰ ਬਚਿੱਤਰ ਸਿੰਘ ਸਾਹੋਕਿਆਂ ਵਾਲਿਆਂ ਦੀ ਕਲਮ ਤੋਂ ਇਉਂ ਬਿਆਨ ਕਰਦਾ ਹੈ।
1: ਰਾਜਾ ਪੁੱਛਦਾ ਚੋਰ ਨੂੰ, ਸੱਚਾ ਦੱਸ ਬਿਆਨ, ਖਾਲੀ ਮੁੜਿਆ

0: कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 meter ਯਾਨੀ 873 ਕਿਲੋ ਹਰਟਜ਼ 'ਤੇ ਦਿਨ ਦੇ 3 ਵੱਜ ਰਹੇ ਨੇ। ਸਾਡੀ ਇਹ ਸਭਾ ਸਮਾਪਤ ਹੁੰਦੀ ਹੈ। ਮਿਲਾਂਗੇ 4 ਵਜੇ ਅਗਲੀ ਸਭਾ ਨਾਲ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਧੰਨਵਾਦ।
3: ਨਮਸਕਾਰ। DTHA ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਇਸ ਵਕਤ 3:07 ਹੋ ਚੁੱਕੇ ਨੇ ਤੇ ਸਮਾਂ ਹੋ ਰਿਹਾ ਹੈ ਨਿਊਜ਼ ਹੈਡਲਾਈਨਸ ਦਾ।

ਪੱਛਮੀ ਬੰਗਾਲ, ਕੇਰਲਮ, ਤਮਿਲਨਾਡੂ, ਅਸਾਮ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ ਸਵੇਰੇ ਕੀਤੀ ਜਾਏਗੀ। ਸੰਸਦੀ ਮਾਮਲਿਆਂ ਦੇ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਨੇਤਾ ਕਿਰਨ ਰਿਜਿਜੂ ਨੇ ਇਲਜ਼ਾਮ ਲਗਾਇਆ ਵਿਰੋਧੀ ਪਾਰਟੀਆਂ, ਸਰਕਾਰੀ ਏਜੰਸੀਆਂ, ਚੋਣ ਕਮਿਸ਼ਨ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ ਮੀਡੀਆ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਲਗਾਤਾਰ ਨਿਆਂਪਾਲਿਕਾ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ ਵਿੱਚ ਸੰਵਿਧਾਨਕ ਦੁਰਵਿਵਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਦਿੱਲੀ ਦੇ ਵਿਵੇਕ ਵਿਹਾਰ ਖੇਤਰ 'ਚ ਲੱਗੀ ਭਿਆਨਕ ਅੱਗ ਵਿੱਚ 9 ਲੋਕਾਂ ਦੀ ਮੌਤ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਇੱਕ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 7 ਆਧੁਨਿਕ ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ ਵਿੱਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਵਿਭਾਗ ਵੱਲੋਂ 5 ਮਈ ਤੱਕ ਸੂਬੇ ਵਿੱਚ ਮੀਂਹ ਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਦੁਪਹਿਰ ਬਾਅਦ 3:30 ਵਜੇ ਅਤੇ ਪੰਜਾਬ ਕਿੰਗਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਇਹ ਸੀ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ ਅਤੇ ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ।

ਹਾਂਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਮੈਂ ਆਰਜੀ ਪੂਨਮ ਸੇਠੀ ਇਸ ਵਕਤ ਤੁਹਾਡੇ ਨਾਲ ਜੁੜੀ ਹੋਈ ਹਾਂ। ਹੁਣੇ ਆਪਾਂ ਫਿਰੋਜ਼ ਖਾਨ ਦੀ ਆਵਾਜ਼ ਵਿੱਚ ਇੱਕ ਗੀਤ ਸੁਣ ਰਹੇ ਸੀ, ਗੀਤ ਦੇ ਬੋਲ ਸੀ ਦਿਲ ਦਾ ਕਰਾਰ। ਅਤੇ ਫਿਰੋਜ਼ ਖਾਨ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਵੀ ਕਰ ਲੈਣੀ ਚਾਹੀਦੀ ਹੈ। ਫਿਰੋਜ਼ ਖਾਨ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਹਨ ਜੋ ਆਪਣੇ ਭਾਵੁਕ ਅਤੇ ਰੋਮਾਂਟਿਕ ਗੀਤਾਂ ਲਈ ਜਾਣੇ ਜਾਂਦੇ ਨੇ। ਉਹਨਾਂ ਦਾ ਜਨਮ 12 ਦਸੰਬਰ 1982 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਸੰਗਰੂਰ ਦੇ ਪਿੰਡ ਢਲੇਰ ਵਿੱਚ ਪਲੇ ਹਨ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਢਲੇਰ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਲਈ ਪਿੰਡ ਝੁਨੇਰ ਗਏ। ਉਹਨਾਂ ਨੇ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਵਰਤਮਾਨ ਵਿੱਚ ਉਹ ਆਪਣੇ ਪਰਿਵਾਰ ਨਾਲ ਫਗਵਾੜਾ ਵਿੱਚ ਰਹਿ ਰਹੇ ਨੇ। ਫਿਰੋਜ਼ ਖਾਨ ਨੂੰ ਪੰਜਾਬੀ ਸੰਗੀਤ ਜਗਤ ਦੇ ਸਭ ਤੋਂ ਸੁਰੀਲੇ ਅਤੇ ਸਿੱਖੇ ਹੋਏ ਗਾਇਕਾਂ ਵਿੱਚ ਇੱਕ ਮੰਨਿਆ ਜਾਂਦਾ ਹੈ। ਉਹਨਾਂ ਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚ ਜ਼ਮਾਨਾ, ਤੇਰੀ ਸੌਂ, ਜਾਨ ਤੋਂ ਪਿਆਰਾ ਅਤੇ ਦਿਲ ਦੀ ਦੀਵਾਨਗੀ ਸ਼ਾਮਲ ਹਨ। ਉਹ ਆਪਣੇ ਧਾਰਮਿਕ ਗੀਤਾਂ ਅਤੇ ਭਜਨਾਂ ਲਈ ਵੀ ਦੁਨੀਆ ਭਰ ਵਿੱਚ ਜਾਣੇ ਜਾਂਦੇ ਨੇ। ਉਹਨਾਂ ਨੇ ਕਈ ਪੰਜਾਬੀ ਫਿਲਮਾਂ ਜਿਵੇਂ ਕਿ ਬਲੈਕਿਆ, ਮੰਨਤ ਅਤੇ ਯਾਰਾਂ ਨਾਲ ਬਹਾਰਾਂ ਵਿੱਚ ਪਲੇਬੈਕ ਗਾਇਕ ਵਜੋਂ ਕੰਮ ਕੀਤਾ। ਸਾਲ 2025-26 ਵਿੱਚ ਉਹਨਾਂ ਦੇ ਮਲਕਾ, ਜ਼ਮਾਨਾ 2 ਅਤੇ ਚੜ੍ਹਦੀ ਕਲਾ, ਸਰਬੱਤ ਦਾ ਭਲਾ ਵਰਗੇ ਨਵੇਂ ਟਰੈਕ ਰਿਲੀਜ਼ ਹੋਏ ਹਨ। ਉਹ ਅਕਸਰ ਦੇਸ਼ ਵਿਦੇਸ਼ ਵਿੱਚ ਆਪਣੇ ਲਾਈਵ ਸ਼ੋਅ ਕਰਦੇ ਰਹਿੰਦੇ ਹਨ, ਜਿਵੇਂ ਕਿ ਕੈਨੇਡਾ ਦੇ ਟੋਰੋਂਟੋ ਵਿੱਚ ਉਹਨਾਂ ਦੀਆਂ ਪੇਸ਼ਕਾਰੀਆਂ ਕਾਫੀ ਚਰਚਿਤ ਰਹੀਆਂ ਨੇ। ਇਹ ਸੀ ਫਿਰੋਜ਼ ਖਾਨ। ਹੁਣ ਕੁਝ ਹੋਰ ਚਿੱਠੀਆਂ ਵੀ ਆਪਾਂ ਪੜ੍ਹ ਲੈਂਦੇ ਹਾਂ। ਚਿੱਠੀਆਂ ਤਾਂ ਬਹੁਤ ਨੇ, ਇੱਕ ਇੱਕ ਕਰਕੇ ਮੈਂ ਤੁਹਾਡੇ ਵਾਸਤੇ ਉਹ ਚਿੱਠੀਆਂ ਸਿਲੈਕਟ ਕਰਦੀ ਹਾਂ, ਫਿਰ ਪੜ੍ਹਦੀ ਹਾਂ, ਫਿਰ ਉਹਨਾਂ ਦੇ ਨਾਂ ਬੋਲਦੀ ਹਾਂ, ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਅਸੀਂ ਜ਼ਰੂਰ ਪੂਰੀਆਂ ਕਰੀਦੀਆਂ। ਚਿੱਠੀ ਆਈ ਹੈ ਪਿੰਡ ਖਾਨੇ ਦੀ ਢਾਬ ਮਲੋਟ ਤੋਂ। ਭੇਜਣ ਵਾਲੇ ਨੇ ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ। ਕਿਸੇ ਵੀ ਪੰਜਾਬੀ ਗੀਤ ਨੂੰ ਸੁਣਨ ਦੀ ਇਹਨਾਂ ਨੇ ਇੱਛਾ ਰੱਖੀ ਹੈ। ਫਿਰ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਜਗਤਾਰ ਗਿੱਲ, ਧਰਮਿੰਦਰ ਸ਼ਰਮਾ ਵੱਲੋਂ ਚਿੱਠੀ ਆਈ ਹੈ। ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਟਾਲੀਵਾਲਾ ਜੱਟਾ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ ਕੌਰ, ਹਰਜਿੰਦਰ ਗਿੱਦੜਬਾਹਾ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਚਿੱਠੀ ਭੇਜੀ ਹੈ। ਸਾਡੇ ਰੈਗੂਲਰ ਸਰੋਤੇ ਨੇ, ਬਹੁਤ ਚਿੱਠੀਆਂ ਲਿਖਦੇ ਨੇ, ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ। ਹਰ ਹਫ਼ਤੇ ਇਹਨਾਂ ਦੇ ਨਾਂ ਪੜ੍ਹੀਦੇ ਨੇ, ਇਹਨਾਂ ਦੀ ਫਰਮਾਇਸ਼ਾਂ ਪੂਰੀਆਂ ਕਰੀਦੀਆਂ। ਫਿਰ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ ਨਿਹਾਰਿਕਾ ਅਤੇ ਵੰਸ਼ ਬੱਤਾ ਵੱਲੋਂ ਚਿੱਠੀ ਆਈ ਹੈ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਭੇਜੀ ਹੈ ਉਹ ਆਈ ਹੈ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਬਾਬਾ ਤ੍ਰਿਲੋਕ ਸਿੰਘ ਸੁਖਨਾ, ਭਰਾ ਰਾਮਾ ਕੈਨੇਡਾ ਤੋਂ, ਇਹਨਾਂ ਦੀ ਭੈਣ ਰੀਨੂ ਅਤੇ ਦੋਤਾ ਸ਼ਿਵਜੋਤ ਸਿੰਘ। ਫਿਰ ਕੁਛ ਰਿਸ਼ਤੇਦਾਰਾਂ ਦੇ ਵੀ ਨਾਂ ਲਿਖੇ ਨੇ। ਰਿਸ਼ਤੇਦਾਰ ਪਿੰਡ ਜੰਡਵਾਲਾ ਖਰਤਾ ਫਾਜ਼ਿਲਕਾ ਤੋਂ, ਹੋਮੀ ਸੋਮੀ, ਜਗਦੇਵ ਸਿੰਘ, ਸਿੱਧੂ, ਰਹਿਮਤ, ਨਵਨੀਤ, ਦੋਸਤ ਬਲਤੇਜ ਸਿੰਘ ਕੁੜਿਆਣਾ ਅਤੇ ਇੱਕ ਨਾਂ ਹੋਰ ਲਿਖਿਆ ਹੈ, ਮੈਂ ਉਹਨੂੰ ਪੜ੍ਹ ਨਹੀਂ ਪਾ ਰਹੀ। ਕੋਈ ਗੱਲ ਨਹੀਂ, ਫਿਰ ਕਦੀ ਫਿਰ ਦੁਬਾਰਾ ਜ਼ਰੂਰ ਪੜ੍ਹਾਂਗੇ। ਲਿਖਾਈ ਥੋੜ੍ਹੀ ਜਿਹੀ ਮੈਨੂੰ ਸਮਝ ਨਹੀਂ ਆਈ ਅਤੇ ਮੈਂ ਇਸ ਲਈ ਬੋਲ ਨਹੀਂ ਪਾਈ। ਫਿਰ ਚਿੱਠੀ ਆਈ ਹੈ ਮੰਡੀ ਹਰਜ਼ੀ ਰਾਮ ਮਲੋੜ ਤੋਂ, ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਜਸ਼ਨ ਗਰਗ। ਅਤੇ ਇਹ ਹਰਭਜਨ ਮਾਨ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨਾ ਚਾਹੁੰਦੇ ਆ, ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਬਹੁਤ ਹੀ ਪਿਆਰਾ ਗੀਤ ਹੈ, ਦਿਲ ਦੀਆਂ ਗੱਲਾਂ। ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਹੁਣੇ ਆਪਾਂ ਹਰਭਜਨ ਮਾਨ ਦੀ ਆਵਾਜ਼ ਵਿੱਚ ਇੱਕ ਗੀਤ ਸੁਣ ਰਹੇ ਸੀ, ਦਿਲ ਦੀਆਂ ਗੱਲਾਂ। ਬਹੁਤ ਹੀ ਖੂਬਸੂਰਤ ਗੀਤ ਸੀ। ਹਰਭਜਨ ਮਾਨ ਇੱਕ ਮਸ਼ਹੂਰ ਪੰਜਾਬੀ ਗਾਇਕ, ਅਦਾਕਾਰ ਅਤੇ ਫਿਲਮ ਨਿਰਮਾਤਾ ਹਨ, ਜਿਨ੍ਹਾਂ ਨੂੰ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਉਹਨਾਂ ਦਾ ਜਨਮ 30 ਦਸੰਬਰ 1965 ਵਿੱਚ ਹੋਇਆ ਸੀ, ਪਿੰਡ ਖੇਮੂਆਣਾ, ਜ਼ਿਲ੍ਹਾ ਬਠਿੰਡਾ, ਪੰਜਾਬ ਵਿੱਚ। ਉਹਨਾਂ ਦੀ ਪਤਨੀ ਦਾ ਨਾਮ ਹਰਮਨਦੀਪ ਕੌਰ ਮਾਨ ਹੈ। ਉਹਨਾਂ ਦੇ ਦੋ ਬੇਟੇ ਵੀ ਨੇ ਅਤੇ ਇੱਕ ਬੇਟੀ ਵੀ ਹੈ। ਉਹਨਾਂ ਦਾ ਭਰਾ ਗੁਰਸੇਵਕ ਮਾਨ ਵੀ ਇੱਕ ਮਸ਼ਹੂਰ ਗਾਇਕ ਹੈ। ਉਹ ਛੋਟੀ ਉਮਰ ਵਿੱਚ ਹੀ ਕੈਨੇਡਾ ਚਲੇ ਗਏ ਸਨ, ਪਰ ਸੰਗੀਤ ਵਿੱਚ ਆਪਣਾ ਕਰੀਅਰ ਬਣਾਉਣ ਲਈ ਪੰਜਾਬ ਵਾਪਸ ਆ ਗਏ। ਉਹਨਾਂ ਨੇ 1980-81 ਵਿੱਚ ਇੱਕ ਗਾਇਕੀ ਸ਼ੁਰੂ ਕੀਤੀ ਅਤੇ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਤੋਂ ਸੰਗੀਤ ਦੀ ਸਿੱਖਿਆ ਲਈ। ਉਹਨਾਂ ਦੀ ਪਹਿਲੀ ਕੈਸੇਟ ਇਸ਼ਕ ਦੇ ਮਾਮਲੇ ਵਿੱਚ ਰਿਲੀਜ਼ ਹੋਈ ਸੀ। 1999 ਵਿੱਚ ਆਈ ਐਲਬਮ ਓਏ ਹੋਏ ਨੇ ਉਹਨਾਂ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਿਵਾਈ। ਚਿੱਠੀਏ ਨੀ ਚਿੱਠੀਏ, ਗਿੱਧਾ ਪੰਜਾਬਣਾਂ ਦਾ, ਮੁੰਦਰੀ ਨਿਸ਼ਾਨੀ ਅਤੇ ਸਤਰੰਗੀ ਪੀਂਗ, ਇਹ ਇਹਨਾਂ ਦੇ ਪ੍ਰਸਿੱਧ ਗੀਤ ਸੀ। ਹਰਭਜਨ ਮਾਨ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਨਵਾਂ ਮੋੜ ਦਿੱਤਾ। ਉਹਨਾਂ ਦੀਆਂ ਮੁੱਖ ਫਿਲਮਾਂ ਬਹੁਤ ਸਾਰੀਆਂ ਸੀ, ਜਿਵੇਂ ਕਿ ਜੀ ਆਇਆਂ ਨੂੰ 2002 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨਾਲ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਇਆ। ਅਸਾਂ ਨੂੰ ਮਾਨ ਵਤਨਾਂ ਦਾ ਇਹ ਇੱਕ ਪ੍ਰਵਾਸੀ ਪੰਜਾਬੀਆਂ ਦੇ ਦਰਦ ਨੂੰ ਬਿਆਨ ਕਰਦੀ ਫਿਲਮ ਹੈ। ਫਿਰ ਫਿਲਮ ਸੀ ਮਿੱਟੀ ਵਾਜਾ ਮਾਰਦੀ, ਪੰਜਾਬ ਦੀ ਮਿੱਟੀ ਨਾਲ ਜੁੜੀ ਇਹ ਕਹਾਣੀ ਹੈ। ਕੁਝ ਹੋਰ ਵੀ ਫਿਲਮਾਂ ਸੀ, ਜਿਵੇਂ ਕਿ ਦਿਲ ਆਪਣਾ ਪੰਜਾਬੀ, ਮੇਰਾ ਪਿੰਡ, ਮਾਈ ਹੋਮ, ਜੱਗ ਜਿਉਂਦਿਆਂ ਦੇ ਮੇਲੇ, ਹੀਰ ਰਾਂਝਾ ਅਤੇ ਹਾਣੀ। ਹਰਭਜਨ ਮਾਨ ਅੱਜ ਵੀ ਆਪਣੀ ਸਾਫ਼ ਸੁਥਰੀ ਗਾਇਕੀ ਅਤੇ ਅਦਾਕਾਰੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਇਹ ਸੀ ਹਰਭਜਨ ਮਾਨ। ਹੁਣ ਕੁਝ ਹੋਰ ਚਿੱਠੀਆਂ ਵੀ ਪੜ੍ਹ ਲੈਂਦੇ ਹਾਂ। ਚਿੱਠੀ ਆਈ ਹੈ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ ਚੁਗ, ਗੋਵਿੰਦ ਚੁੰਗ, ਟੋਨੀ ਦੀਵਾਨ, ਲਵ ਦੀਵਾਨ ਵੱਲੋਂ, ਰਾਧੇ ਭਾਵਿਕ ਢਿੰਗਰਾ ਅਤੇ ਇਹਨਾਂ ਦੇ ਕੁਝ ਹੋਰ ਸੱਜਣ ਮਿੱਤਰ। ਫਿਰ ਚਿੱਠੀ ਆਈ ਹੈ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਵੱਲੋਂ। ਬਠਿੰਡਾ ਰੋਡ ਡਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ ਵੱਲੋਂ ਚਿੱਠੀ ਆਈ ਹੈ। ਫਿਰ ਚਿੱਠੀ ਆਈ ਹੈ ਜਮਸ਼ੇਦਪੁਰ ਤੋਂ ਹਰਜਿੰਦਰ ਪਾਟੀਆ, ਇੰਜਲ ਪਾਟੀਆ, ਪੱਪੀ ਪਾਟੀਆ ਅਤੇ ਸੋਨੂ ਪਾਟੀਆ ਵੱਲੋਂ। ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਨੇ ਚਿੱਠੀ ਭੇਜੀ ਹੈ। ਇਹਨਾਂ ਤੋਂ ਇਲਾਵਾ ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ, ਸਾਹਿਲ ਬਜਾਜ ਵੱਲੋਂ ਚਿੱਠੀ ਆਈ ਹੈ। ਮੈਂ ਦੱਸਦਾਂ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਕ, ਅਸ਼ਵਨੀ ਚੁੱਕ, ਗੋਵਿੰਦ ਚੁੱਕ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਡਿੰਗਰਾ ਵੱਲੋਂ ਜੋ ਚਿੱਠੀ ਆਈ ਸੀ, ਉਹਨਾਂ ਨੇ ਹੰਸ ਰਾਜ ਹੰਸ ਵੱਲੋਂ ਹੰਸ ਰਾਜ ਹੰਸ ਦਾ ਇੱਕ ਗੀਤ ਸੁਣਨ ਦੀ ਇੱਛਾ ਰੱਖੀ ਹੈ। ਤੁਹਾਨੂੰ ਜ਼ਰੂਰ ਸੁਣਾਵਾਂਗੇ। ਇੱਕ ਬਹੁਤ ਹੀ ਪਿਆਰਾ ਗੀਤ ਹੈ, ਆ ਲੈ ਛੱਲਾ ਆ ਲੈ ਮੁੰਦਰੀ। ਸੁਣਦੇ ਹਾਂ ਇਹ ਗੀਤ।

ਅਤੇ ਹੋਰ ਕੁਛ ਪ੍ਰਮੁੱਖ ਪੁਰਸਕਾਰ ਵੀ ਮਿਲੇ ਨੇ, ਜਿਵੇਂ ਕਿ ਸੰਗੀਤ ਨਾਟਕ ਅਕਾਦਮੀ ਵੱਲੋਂ ਵੀ ਉਹਨਾਂ ਨੂੰ ਪੁਰਸਕਾਰ ਮਿਲਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ। ਜੇਕਰ ਉਹਨਾਂ ਦੇ ਗਾਇਕੀ ਦੇ ਸਫ਼ਰ ਦੇ ਬਾਰੇ ਗੱਲ ਕੀਤੀ ਜਾਏ ਤਾਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੁਵਕ ਮੇਲਿਆਂ ਵਿੱਚ ਪ੍ਰਦਰਸ਼ਨ ਕਰਕੇ ਕੀਤੀ। ਦੇਖਿਆ ਜਾਂਦਾ ਹੈ ਕਿ ਯੂਨੀਵਰਸਿਟੀ ਅਤੇ ਕਾਲਜ ਪੱਧਰ 'ਤੇ ਯੂਥ ਫੈਸਟੀਵਲਸ ਹੁੰਦੇ ਨੇ, ਉਹਨਾਂ ਨੂੰ ਆਪਾਂ ਯੁਵਕ ਮੇਲੇ ਵੀ ਕਹਿੰਦੇ ਨੇ, ਉੱਥੋਂ ਇਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਦੀ ਪਹਿਲੀ ਐਲਬਮ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਸੀ। ਉਹਨਾਂ ਨੇ ਪ੍ਰਸਿੱਧ ਸੂਫੀ ਗਾਇਕ ਨੁਸਰਤ ਫਤਿਹ ਅਲੀ ਖਾਨ ਨਾਲ ਫਿਲਮਾਂ 'ਚ ਫਿਲਮ ਕੱਚੇ ਧਾਗੇ ਵਿੱਚ ਵੀ ਕੰਮ ਕੀਤਾ। ਉਹਨਾਂ ਨੂੰ ਅਮਰੀਕਾ ਦੀਆਂ ਵਾਸ਼ਿੰਗਟਨ DC ਅਤੇ ਸੈਨ ਜੋਸ ਯੂਨੀਵਰਸਿਟੀਆਂ ਵਿੱਚ ਆਨਰੇਰੀ ਸੰਗੀਤ ਪ੍ਰੋਫੈਸਰ ਵਜੋਂ ਵੀ ਨਿਯੁਕਤ ਕੀਤਾ ਗਿਆ। ਇਹ ਸੀ ਉਹਨਾਂ ਦੀਆਂ ਕੁਝ ਉਪਲਬਧੀਆਂ। ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ, ਕੁਝ ਹੋਰ ਚਿੱਠੀਆਂ ਨੂੰ ਪੜ੍ਹਦੇ ਹਾਂ ਅਤੇ ਕੁਝ ਹੋਰ ਗੀਤ ਵੀ ਸੁਣਾਂਗੇ। ਚਿੱਠੀ ਆਈ ਹੈ ਚੌਧਰੀ ਮਾਰਕੀਟ ਅਬੋਹਰ ਰੋਡ ਮਲੋੜ ਤੋਂ। ਭੇਜਣ ਵਾਲੇ ਨੇ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਠਾਕਰ ਅਤੇ ਹਰਫੁਲ। ਇਹਨਾਂ ਤੋਂ ਇਲਾਵਾ ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ, ਦਰਸ਼ਨ ਲੋਟ ਵੱਲੋਂ ਚਿੱਠੀ ਆਈ ਹੈ। ਫਿਰ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ ਵੱਲੋਂ ਚਿੱਠੀ ਆਈ ਹੈ। ਫਿਰ ਪਟੇਲ ਨਗਰ ਮਲੋਟ ਪੰਜਾਬ ਤੋਂ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜੂ ਜਜੋਰੀਆ ਵੱਲੋਂ ਚਿੱਠੀ ਆਈ ਹੈ। ਫਿਰ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਵੱਲੋਂ। ਫਿਰ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਵੱਲੋਂ ਚਿੱਠੀ ਆਈ ਹੈ। ਇਹਨਾਂ ਤੋਂ ਇਲਾਵਾ ਪਿੰਡ ਨੁਕੇਰੀਆਂ, ਪਿੰਡ ਨੇੜੇ ਮੰਡੀ ਰੋਡ ਵਾਲੀ ਡਿਸਟ੍ਰਿਕਟ ਫਾਜ਼ਿਲਕਾ ਤੋਂ ਚਿੱਠੀ ਆਈ ਹੈ। ਭੇਜਣ ਵਾਲੇ ਨੇ ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਕਰਨਾਵਲ, ਸੁਖਚਰਨ ਸਿੰਘ ਬਰਾੜ, ਪਿੰਡ ਜੰਡਵਾਲਾ, ਭੀਮੇ ਸਾਹ ਤੋਂ ਚਿੱਠੀ ਆਈ ਹੈ। ਕਰਤਾਰ ਸਿੰਘ, ਰਾਣਾ ਚੱਕ ਪੱਖੀ, ਮਹਿੰਦਰ ਸਿੰਘ ਸੌਧਕੇ, ਪੋਤਰੀ ਅਨਮੋਲ, ਸਹਿਜਪ੍ਰੀਤ, ਪੋਤਰਾ ਰਹਿਮਤ, ਖੁਸ਼ਪ੍ਰੀਤ ਅਤੇ ਗੁਰਫਤਿਹ। ਇਹ AS ਕੰਗ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨਾ ਚਾਹੁੰਦੇ ਹਾਂ। ਇੱਕ ਬਹੁਤ ਹੀ ਪਿਆਰਾ ਜਿਹਾ ਗਾਣਾ ਮੈਂ ਤੁਹਾਡੇ ਵਾਸਤੇ ਲੱਭਿਆ AS ਕੰਗ ਦੀ ਆਵਾਜ਼ ਵਿੱਚ, ਗੱਲ ਤੇਰੇ ਮੁਖੜੇ ਦੀ। ਆਓ ਸੁਣਦੇ ਹਾਂ ਗੀਤ।

ਜੀ ਦੋਸਤੋ, ਇਹ ਸੀ ਗੀਤ ਹੁਸਨ ਜਵਾਨੀ ਮਾਲੋ ਮਾਲ ਹਰਭਜਨ ਮਾਨ ਦੀ ਆਵਾਜ਼ ਵਿੱਚ। ਹੁਣ ਆਪਾਂ ਕੁਝ ਹੋਰ ਚਿੱਠੀਆਂ ਵੀ ਪੜ੍ਹ ਲੈਂਦੇ ਹਾਂ। ਚਿੱਠੀ ਆਈ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰਾਂਝੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਾਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ, ਅਰੁਣਪੁਰੀ, ਨੇਹਾਪੁਰੀ, ਏਕਤਾਪੁਰੀ, ਸ਼ੰਮੀਪੁਰੀ, ਬੋਡੀਪੁਰੀ, ਸੁਨੀਲਪੁਰੀ, ਵੀਕੇਪੁਰੀ ਅਤੇ ਆਰਐਸਪੁਰੀ ਵੱਲੋਂ ਕਿਸੇ ਵੀ ਗੀਤ ਨੂੰ ਸੁਣਨ ਦੀ ਇੱਛਾ ਰੱਖੀ ਹੈ। ਫਿਰ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ ਵੱਲੋਂ ਚਿੱਠੀ ਆਈ ਹੈ। ਫਿਰ ਚਿੱਠੀ ਆਈ ਹੈ ਜ਼ਿਲ੍ਹਾ ਫਾਜ਼ਿਲਕਾ ਤੋਂ, ਤਹਿਸੀਲ ਅਬੋਹਰ, ਪਿੰਡ ਰਾਜਪੁਰਾ ਤੋਂ। ਲਿਖਦੇ ਨੇ, ਸਾਰੀ ਆਕਾਸ਼ਵਾਣੀ ਨੂੰ ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੇਜਣ ਵਾਲੇ ਨੇ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਲੋਹਰੜ ਅਤੇ ਗੁਰਸਾਹਿਬ ਸਿੰਘ ਚਹਿਲ। ਫਿਰ ਚਿੱਠੀ ਆਈ ਹੈ ਮੁਕਤਸਰ ਤੋਂ, ਬੱਬੂ ਸਿੰਘ ਧੀਮਨ, ਬਲਜਿੰਦਰ ਕੌਰ ਧੀਮਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ ਵੱਲੋਂ। ਫਿਰ ਚਿੱਠੀ ਆਈ ਹੈ ਰਿੰਗਰੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਵੱਲੋਂ। ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਕ੍ਰਿਸ਼ਨਾ ਕੁਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ ਅਤੇ ਜੇ ਬੀ ਰਾਓ ਵੱਲੋਂ, ਮੁੱਲਾਪੁਰ ਦਾਖਾ ਮੰਡੀ ਤੋਂ। ਫਿਰ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਆਕਾਸ਼ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ ਵੱਲੋਂ। ਫਿਰ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਕੁਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਮਨੋਜ ਜੈਨ, ਸਮਤਾ ਜੈਨ ਅਤੇ ਮੋਨੂ ਜੈਨ ਵੱਲੋਂ। ਫਿਰ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਵਿਵਾਨ, ਗੁਰਚਰਨ ਅਤੇ ਵੀਰ ਸਿੰਘ ਲਾਟੀ ਵੱਲੋਂ। ਫਿਰ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਸ਼ਿਵ ਕੁਮਾਰ ਸੇਠੀ, ਸੁਨੀਲ ਸੇਠੀ, ਕਮਲ ਸੇਠੀ, ਜੋਤੀ ਸੇਠੀ, ਸ਼ਬਦ ਸੇਠੀ, ਬਾਨੀ ਸੇਠੀ, ਰਾਜੂ ਟੁਟੇਜਾ ਵੱਲੋਂ। ਇਹ ਆਸਾ ਸਿੰਘ ਮਸਤਾਨਾ ਦਾ ਗੀਤ ਹੈ, ਬਹੁਤ ਹੀ ਪਿਆਰਾ ਗੀਤ ਹੈ। ਇੱਧਰ ਕਣਕਾਂ ਉੱਧਰ ਕਣਕਾਂ ਨੂੰ ਸੁਣਨਾ ਚਾਹੁੰਦੇ ਨੇ, ਅਸੀਂ ਤੁਹਾਡੇ ਲਈ ਇਹ ਗੀਤ ਸਿਲੈਕਟ ਕਰ ਲਿਆ ਹੈ, ਹੁਣੇ ਤੁਸੀਂ ਸੁਣੋਗੇ ਥੋੜ੍ਹੀ ਦੇਰ 'ਚ ਹੀ। ਇੱਧਰ ਕਣਕਾਂ ਉੱਧਰ ਕਣਕਾਂ, ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ।

ਪੱਛਮੀ ਬੰਗਾਲ, ਕੇਰਲਮ, ਤਮਿਲਨਾਡੂ, ਅਸਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ ਸਵੇਰੇ ਕੀਤੀ ਜਾਵੇਗੀ। ਸਿਆਸੀ ਮਾਮਲਿਆਂ ਦੇ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਕਿਰਨ ਰਿਜਿਜੂ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਪਾਰਟੀਆਂ, ਸਰਕਾਰੀ ਏਜੰਸੀਆਂ, ਚੋਣ ਕਮਿਸ਼ਨ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਮੀਡੀਆ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਲਗਾਤਾਰ ਨਿਆਂਪਾਲਿਕਾ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ ਵਿੱਚ ਸੰਵਿਧਾਨਿਕ ਦੁਰਵਿਵਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਦਿੱਲੀ ਦੇ ਵਿਵੇਕ ਵਿਹਾਰ ਖੇਤਰ ਵਿੱਚ ਲੱਗੀ ਭਿਆਨਕ ਅੱਗ ਵਿੱਚ 9 ਲੋਕਾਂ ਦੀ ਮੌਤ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਰ ਹਥਿਆਰ ਤਸਕਰੀ ਕਰਨ ਵਾਲੇ ਇੱਕ ਮੋਡਿਊਲ ਦਾ ਪਰਦਾ ਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 7 ਆਧੁਨਿਕ ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ ਵਿੱਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਵਿਭਾਗ ਵੱਲੋਂ 5 ਮਈ ਤੱਕ ਸੂਬੇ ਵਿੱਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਤੇ ਅਗਲੀਆਂ ਮੁੱਖ ਖਬਰਾਂ ਦਾ ਸਮਾਂ ਰਹੇਗਾ ਕੱਲ੍ਹ ਸਵੇਰੇ 7 ਵਜੇ।

0: ਰਾਮ ਸਿਜਨਾ ਚ ਆਪ ਸਭ ਦਾ ਸਵਾਗਤ। ਅੱਜ ਅਸੀਂ ਪੰਜਾਬੀ ਦੇ ਸਮਰੱਥ ਕਹਾਣੀਕਾਰ ਜਿੰਦਰ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ। 2025 ਦੇ ਸਾਹਿਤ ਅਕਾਦਮੀ ਵਿਜੇਤਾ ਜਿੰਦਰ ਨੇ ਆਪਣੀ ਲਿਖਤਾਂ ਰਾਹੀਂ ਪੰਜਾਬੀ ਸਾਹਿਤ ਨੂੰ ਨਵੀਂ ਦਿਸ਼ਾ ਦਿੱਤੀ। ਜਿੰਦਰ ਦੀਆਂ ਲਿਖਤਾਂ ਦੀ ਖਾਸ ਗੱਲ ਇਹ ਹੈ ਕਿ ਉਹ ਜੋ ਕੁਝ ਵੀ ਆਪਣੇ ਆਲੇ ਦੁਆਲੇ ਵਾਪਰਦਾ ਦੇਖਦੇ ਹਨ ਉਸ ਨੂੰ ਆਪਣੀਆਂ ਕਹਾਣੀਆਂ ਵਿੱਚ ਬੜੀ ਹੀ ਸਾਦਗੀ ਤੇ ਸੱਚਾਈ ਨਾਲ ਪੇਸ਼ ਕਰ ਦਿੰਦੇ ਹਨ। ਜਿੰਦਰ ਦੀਆਂ ਕਹਾਣੀਆਂ ਵਿੱਚ ਖਾਸ ਤੌਰ ਤੇ ਔਰਤਾਂ ਦੀ ਸੰਵੇਦਨਸ਼ੀਲਤਾ ਨੂੰ ਦਰਸਾਇਆ ਗਿਆ ਹੁੰਦਾ ਹੈ। ਉਹਨਾਂ ਦੇ ਸੰਘਰਸ਼ ਅਤੇ ਸਮਾਜ ਵਿੱਚ ਉਹਨਾਂ ਦੀ ਸਥਿਤੀ ਨੂੰ ਪੇਸ਼ ਕੀਤਾ ਗਿਆ ਹੁੰਦਾ ਹੈ। ਜਿੰਦਰ ਦੀਆਂ ਕਹਾਣੀਆਂ ਸਮਾਜ ਵਿੱਚ ਰਹਿੰਦੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ ਨੇ ਕਿ ਅਸੀਂ ਸਮਾਜ ਨੂੰ ਕਿਵੇਂ ਹੋਰ ਬਿਹਤਰ ਬਣਾ ਸਕਦੇ ਹਾਂ। ਉਹਨਾਂ ਦੀਆਂ ਕਹਾਣੀਆਂ ਵਿੱਚ ਸੱਚਮੁੱਚ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ ਤੇ ਆਓ ਫਿਰ ਜਾਣੀਏ ਇਹਨਾਂ ਦੀ ਜ਼ਿੰਦਗੀ ਤੇ ਸਿਰਜਣਾ ਪ੍ਰਕਿਰਿਆ ਬਾਰੇ। ਜਿੰਦਰ ਨਾਲ ਗੱਲਬਾਤ ਕਰ ਰਹੇ ਨੇ ਡਾਕਟਰ ਸ਼ਰਨਜੀਤ ਕੌਰ।
1: ਸਿਰਜਣਾ ਪ੍ਰੋਗਰਾਮ ਸੁਣ ਰਹੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸਰੋਤਿਆਂ ਨੂੰ

0: ਮੇਰੇ ਵੱਲੋਂ ਯਾਨੀ ਡਾਕਟਰ ਸ਼ਰਨਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਿਸ ਨਾਮਵਰ ਹਸਤੀ ਦੇ ਨਾਲ ਮੈਂ ਆਪ ਨੂੰ ਰੂਬਰੂ ਕਰਾਉਣ ਜਾ ਰਹੀ ਹਾਂ, ਉਹ ਨਾਮ ਕਿਸੇ ਸ਼ਬਦੀ ਜਾਣ ਪਛਾਣ ਦਾ ਮੁਤਾਜ ਨਹੀਂ ਹੈ। ਜੀ ਹਾਂ, ਪੰਜਾਬੀ ਕਹਾਣੀ ਦੇ ਸਮਰੱਥ ਕਹਾਣੀਕਾਰ ਜਿੰਦਰ ਜਿੰਦਰ ਜੀ, ਜਿਨ੍ਹਾਂ ਨੇ ਕਹਾਣੀ ਵਿਧਾ ਕਹਾਣੀ ਖੇਤਰ ਦੇ ਵਿੱਚ ਨਵੀਆਂ ਪੈੜਾਂ, ਨਵੀਆਂ ਦਿਸ਼ਾਵਾਂ ਸਥਾਪਿਤ ਕੀਤੀਆਂ ਅਤੇ ਨਵੇਂ ਦਿਸ਼ਹੱਦਿਆਂ ਵੱਲ ਨਿਰੰਤਰ ਅਗਰਸ਼ੀਲ ਹਨ। ਉਹਨਾਂ ਦੀਆਂ ਵਾਢਾਕਾਰੀ ਪ੍ਰਾਪਤੀਆਂ ਅਤੇ ਵਿਲੱਖਣ ਸ਼ਖਸੀਅਤ ਨੂੰ ਬਿਆਨ ਕਰਨ ਲਈ ਮੈਨੂੰ ਸੱਚਮੁੱਚ ਹੀ ਲਫ਼ਜ਼ ਥੁੜਦੇ ਜਾਪ ਰਹੇ ਨੇ। ਇਸ ਲਈ ਮੈਂ ਪਦਮ ਸ਼੍ਰੀ ਸ਼੍ਰੀ ਸੁਰਜੀਤ ਪਾਤਰ ਜੀ ਦੀਆਂ ਇਹਨਾਂ ਸਤਰਾਂ ਦੇ ਨਾਲ ਉਹਨਾਂ ਦੇ ਔਰੇ ਨੂੰ ਸਪਸ਼ਟ ਕਰਾਂਗੀ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਧਰਾ ਬਣਦੇ। ਸਰੋਤੇ ਵੀ ਯਕੀਨਨ ਮੇਰੇ ਨਾਲ ਸਹਿਮਤ ਹੋਣਗੇ ਕਿ ਇਹ ਸਤਰਾਂ ਉਹਨਾਂ ਦੀ ਕਾਰਜਸ਼ੀਲਤਾ ਲਈ ਐਨ ਢੁਕਵੀਆਂ ਹਨ। 1992 ਤੋਂ ਲੈ ਕੇ ਹੁਣ ਤੱਕ ਆਪਣੀ ਕਲਮ ਦੇ ਜ਼ਰੀਏ ਬਤੌਰ ਕਹਾਣੀਕਾਰ, ਸੰਪਾਦਕ ਅਤੇ ਨਾਵਲਕਾਰ ਇਹਨਾਂ ਨੇ ਗਿਣਾਤਮਕ ਅਤੇ ਗੁਣਾਤਮਕ ਦੋਨਾਂ ਹੀ ਪੱਖਾਂ ਤੋਂ ਪੰਜਾਬੀ ਸਾਹਿਤ ਦੇ ਘੇਰੇ ਨੂੰ ਮੋਕਲਿਆਂ ਕਰਦਿਆਂ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ ਅਤੇ ਇਸੇ ਪ੍ਰਤਿਭਾ ਦਾ ਨਤੀਜਾ ਹੈ ਕਿ ਇਹਨਾਂ ਨੂੰ ਹੁਣ ਤੱਕ ਪੰਜਾਬੀ ਸਾਹਿਤ ਦੇ ਨਾਲ ਜੁੜੇ ਵੱਡੇ ਸਨਮਾਨਾਂ ਦੇ ਨਾਲ ਨਿਵਾਜਿਆ ਜਾ ਚੁੱਕਾ ਹੈ। ਹਾਲ ਹੀ ਵਿੱਚ ਇਹਨਾਂ ਦੀ ਪੁਸਤਕ ਸੇਫਟੀ ਕਿੱਟ ਨੂੰ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਹੋਇਆ ਹੈ ਔਰ ਇਸੇ ਕਿਤਾਬ ਨੂੰ ਢਾਹਾਂ ਅਵਾਰਡ ਵੀ ਮਿਲ ਚੁੱਕਾ ਹੈ। ਅੱਜ ਮੈਂ ਵਾਕਈ ਬੜਾ ਫਖਰ ਮਹਿਸੂਸ ਕਰ ਰਹੀ ਹਾਂ ਕਿ ਪੰਜਾਬੀ ਸਾਹਿਤ ਅਤੇ ਪੰਜਾਬੀ ਕਹਾਣੀ ਦੀ ਵਿਦਿਆਰਥਣ ਅਤੇ ਪਾਠਕ ਹੋਣ ਦੇ ਨਾਤੇ ਜਿਸ ਸ਼ਖਸੀਅਤ ਨੂੰ ਮੈਂ ਹੁਣ ਤੱਕ ਕੇਵਲ ਉਹਨਾਂ ਦੀਆਂ ਕਹਾਣੀਆਂ ਦੇ ਜ਼ਰੀਏ ਸਮਝਦੀ ਰਹੀ ਹਾਂ, ਅੱਜ ਉਹ ਐਨ ਮੇਰੇ ਸਨਮੁੱਖ ਬਿਰਾਜਮਾਨ ਹਨ। ਬੜੀਆਂ ਗੱਲਾਂ ਕਹਿਣ, ਬੜਾ ਕੁਝ ਸੁਣਨ ਲਈ ਉਤਸੁਕ ਹਾਂ, ਪਰ ਸਮੇਂ ਦੀਆਂ ਸੂਈਆਂ ਲਗਾਤਾਰ ਇਸ਼ਾਰਾ ਦੇ ਰਹੀਆਂ ਨੇ, ਸੋ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਣੇ ਪ੍ਰੋਗਰਾਮ ਦੇ ਵੱਲ ਵੱਧਦੇ ਹਾਂ। ਸੋ ਜਿੰਦਰ ਜੀ, ਤੁਹਾਡਾ ਅੱਜ ਦੇ ਇਸ ਸਿਰਜਣਾ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ 'ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ। ਖੁਸ਼ਾਮਦੀਦ ਜੀ ਆਇਆਂ ਨੂੰ।
1: ਥੈਂਕਸ।
0: ਸਭ ਤੋਂ ਪਹਿਲਾਂ ਤਾਂ ਸਰ, ਸੇਫਟੀ ਕਿੱਟ ਕਿਤਾਬ ਜਿਸਨੇ ਬੜੇ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਇਹਨਾਂ ਨਾਮਣਾ ਖੱਟ ਲਿਆ, ਉਸ ਕਿਤਾਬ ਦੀ ਇਸ ਵੱਡੀ ਜਿੱਤ ਦੇ ਬਦਲੇ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ।
1: ਥੈਂਕਸ।
0: ਅਤੇ ਸਰ, ਸਾਡੇ ਸਰੋਤੇ ਬੜੇ ਉਤਾਵਲੇ ਨੇ ਕਿ ਇਸ ਕਿਤਾਬ ਬਾਰੇ ਉਹਨਾਂ ਨੂੰ ਦੱਸਿਆ ਜਾਵੇ, ਸੋ ਤੁਸੀਂ ਆਪਣੀ ਜ਼ੁਬਾਨੀ ਥੋੜ੍ਹਾ ਜਿਹਾ ਇਸ ਕਿਤਾਬ ਦੀ ਸਮੁੱਚੀ ਸਿਰਜਣ ਪ੍ਰਕਿਰਿਆ ਬਾਰੇ ਸਾਡੀ ਜਾਣ ਪਛਾਣ ਕਰਾਓ।
1: ਇਹ ਕਿਤਾਬ 2023 ਵਿੱਚ ਛਪਦੀ ਆ ਅਤੇ 2023 ਤੋਂ ਪਹਿਲਾਂ 4 ਜਾਂ 5 ਸਾਲ 'ਚ ਜਿਹੜੀਆਂ ਮੈਂ ਕਹਾਣੀਆਂ ਲਿਖੀਆਂ ਉਹ 10 ਕਹਾਣੀਆਂ 'ਚ ਸ਼ਾਮਿਲ ਆ
0: ਜੀ।
1: ਅਤੇ ਇਸ ਵਾਰ 15 ਮੇਰੇ ਲਾਗੇ ਸ਼ਾਗੇ ਜੋ ਕੁਛ ਵਾਪਰ ਰਿਹਾ ਸੀ, ਖਾਸ ਕਰ ਜਿਹੜੇ ਬੱਚੇ ਸਾਡੇ ਕਨੇਡਾ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਟੱਡੀ ਬੇਸ 'ਤੇ ਜਾਂਦੇ ਸੀ
0: ਜੀ,
1: ਉਹ ਕੀ ਸਮੱਸਿਆਵਾਂ ਨੂੰ ਆਉਂਦੀਆਂ ਸੀਗੀਆਂ। ਮੇਰੇ ਕੋਲ ਰਿਸ਼ਤੇਦਾਰ, ਮੇਰੇ ਦੋਸਤਾਂ 'ਚ ਜਾਂ ਮੇਰਾ ਆਪਣਾ ਬਹੁਤ ਵੱਡਾ ਘੇਰਾ ਵਾ, ਅਤੇ ਉਹ ਕਈ ਅਜੀਬੋ ਗਰੀਬ ਘਟਨਾਵਾਂ ਹੋਈਆਂ
0: ਜੀ।
1: ਉਹ ਅਜੀਬੋ ਗਰੀਬ ਘਟਨਾਵਾਂ ਮੇਰੇ ਸਬਕੌਂਸ਼ੀਅਸ ਮਾਇੰਡ ਵਿੱਚ ਸਟੋਰ ਹੁੰਦੀਆਂ ਗਈਆਂ
0: ਜੀ।
1: ਫਿਰ ਇਸੇ ਵਿੱਚੋਂ ਮੇਰਾ ਕੋਈ ਕਸੂਰ ਨਹੀਂ ਅਤੇ ਸੇਫਟੀ ਕਿੱਟ ਕਹਾਣੀ ਨਿਕਲਦੀ ਆ, ਜਿਹਦਾ ਸਿੱਧਾ ਹੀ ਸੰਬੰਧ ਇੰਗਲੈਂਡ ਅਤੇ ਕਨੇਡਾ ਦੀ ਧਰਤੀ ਨਾਲ ਸੰਬੰਧਿਤ ਆ। ਕਿਉਂਕਿ ਕਿਸੇ ਵੀ ਕਹਾਣੀ ਲਿਖਣ ਲਈ ਉਹਦੀ ਪਿੱਠਭੂਮੀ ਲਈ, ਜਿਸ ਬਾਰੇ ਅਸੀਂ ਖਿੱਤੇ ਬਾਰੇ ਸਾਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਆ। ਕਿਉਂਕਿ ਮੈਂ ਬਹੁਤ ਵਾਰੀ ਇੰਗਲੈਂਡ ਗਿਆ, ਕਨੇਡਾ ਗਿਆ ਸੀ, ਮੈਨੂੰ ਉਹ ਜਿਹੜੀ ਪਿੱਠਭੂਮੀ ਜਾਂ ਉੱਥੇ ਦਾ ਮਾਹੌਲ ਸਰਦੀਆਂ 'ਚ ਮੈਨੂੰ ਕੋਈ ਦਿੱਕਤ ਨਹੀਂ ਹੋਈ। ਜਿੱਦਾਂ ਸੇਫਟੀ ਕਿੱਟ ਵੀ ਕਹਾਣੀ ਆ, ਉਹ ਇੰਗਲੈਂਡ 'ਚ ਵਾਪਰਦੀ ਆ। ਇੰਗਲੈਂਡ 'ਚ ਮੇਰਾ ਨੇੜਲਾ ਦੋਸਤ ਅਜੀਤ ਅਟਵਾਲ ਆ, ਮੈਂ ਘਰ 'ਚ ਬਹੁਤ ਅੱਛਾ ਰਿਹਾ, ਮੈਨੂੰ ਉਹ ਸਾਰਾ ਮੈਂ ਘਰ ਦੀ ਲੋਕੇਸ਼ਨ ਬਣਾ ਦਿੱਤੀ।
0: ਠੀਕ ਹੈ।
1: ਇੱਦਾਂ ਹੀ ਮੇਰਾ ਕੋਈ ਕਸੂਰ ਨਹੀਂ, ਉਹ 'ਚ ਇੱਕ ਪੋਰਸ਼ਨ ਕਹਾਣੀ ਦਾ ਟੋਰਾਂਟੋ ਵਾਪਰਦਾ, ਬ੍ਰਿੰਪਟਨ ਸ਼ਹਿਰ 'ਚ। ਮੈਂ ਮੇਰੇ ਦਿਮਾਗ 'ਚ ਮੈਨੂੰ ਪਤਾ ਵੀ ਸ਼ਹਿਰਾਂ ਦੀ ਬਣਤਰੀ ਇੱਦਾਂ ਦੀ, ਮੈਂ ਉਹਨੂੰ ਸਭ ਕੁਝ ਡਿਸਕ੍ਰਾਈਬ ਕਰਤਾ। ਇੱਦਾਂ ਇੱਕ ਉਹਦੇ ਵਿੱਚ ਸ਼ਰਤ ਕਹਾਣੀ ਆ, ਸ਼ਰਤ ਕਹਾਣੀ ਦਾ ਜਿਹੜਾ ਪਾਤਰ ਸੀ ਉਹ ਪਾਕਿਸਤਾਨੀ ਸੀ। ਉਹ ਮੈਨੂੰ 2022 ਜਦੋਂ ਆਸਟ੍ਰੇਲੀਆ ਜਾਣਾ ਅਤੇ ਮੈਲਬੋਰਨ ਸ਼ਹਿਰ 'ਚ ਸੈਰ ਕਰਦੇ ਮੈਨੂੰ ਮਿਲਿਆ, ਉਹਨੇ ਮੈਨੂੰ ਕਹਾਣੀ ਸੁਣਾਈ।
0: ਓਕੇ।
1: ਉਹ ਕਹਾਣੀ ਮੈਨੂੰ ਸੁਣਾਈ, ਮੈਨੂੰ ਉਹਦੀ ਗੱਲ 'ਚ ਮੇਰੇ ਦਿਮਾਗ 'ਚ ਇੱਕਦਮ ਬਹਿ ਗਏ। ਫਿਰ ਜਦੋਂ ਮੈਂ ਕਹਿੰਦਾ ਵੀ ਕੁਦਰਤੀ ਉਹ ਨੇਚਰ ਓਵਰਫਲੋ ਆਇਆ ਅਤੇ ਮੇਰੇ ਤੋਂ ਕਹਾਣੀ ਸ਼ਰਤ ਲਿਖੀ ਗਈ।
0: ਠੀਕ ਹੈ। ਜਿੰਦਰ ਜੀ, ਅਸੀਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਆਪਣੀਆਂ ਜ਼ਿਆਦਾਤਰ ਕਹਾਣੀਆਂ ਦੇ ਵਿੱਚ ਔਰਤ ਨੂੰ ਇੱਕ ਵੱਖਰੀ ਸ਼ਕਤੀ ਦੇ ਰੂਪ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ ਆ। ਉਹ ਔਰਤ ਜਿਹੜੀ ਰਵਾਇਤੀ ਡਰਾਂ ਤੋਂ ਉੱਪਰ ਉੱਠ ਕੇ ਸਮਾਜ ਨੂੰ ਇੱਕ ਚੁਣੌਤੀ ਦਿੰਦੀ ਨਜ਼ਰ ਆਉਂਦੀ ਆ, ਅਤੇ ਅਜਿਹੀ ਔਰਤ ਦਾ ਬਿੰਬ ਸਿਰਜਣ ਪਿੱਛੇ ਤੁਹਾਡਾ ਮਕਸਦ ਕੀ ਹੈ, ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋ।
1: ਜਦੋਂ ਸ਼ਨ ਬਿਲਕੁਲ ਯੰਗ ਏਜ ਦੀ ਕੁੜੀ ਜਾਂ ਔਰਤ ਗੱਲ ਕਰਦੀ ਤਾਂ ਮੈਂ ਉਹਨੂੰ ਕਹਿੰਦਾ ਵੀ ਤੂੰ ਸੋਸਾਇਟੀ ਵਿੱਚ ਇੱਦਾਂ ਵਿਚਰ ਵੀ ਜਿੱਦਾਂ

0: ਵਿਚਰਦੇ ਹਾਂ
1: ਜੀ।
0: ਮਿਲੀ ਵੀ ਮਿਲੀ ਜਿੱਦਾਂ ਬੰਦਾ ਉੱਦਾਂ ਹੀ ਔਰਤ ਆ, ਜਦੋਂ ਔਰਤ ਨੂੰ ਅਸੀਂ ਡਰਾਉਂਦੇ ਹਾਂ ਜਾਂ ਔਰਤ ਦੇ ਮਨ ਵਿੱਚ ਡਰ ਬਹਿੰਦੇ ਹਾਂ, ਉਹ ਜਿਹੜਾ ਡਰ ਉਹ ਔਰਤ ਨੂੰ ਜੀ ਨਹੀਂ ਦਿੰਦੇ
1: ਜੀ।
0: ਜਿੰਨੀ ਔਰਤ ਫਰੀ ਮਾਈਨਸ ਸੋਚੂਗੀ, ਫਰੀ ਮਾਹੌਲ 'ਚ ਵਿਚਰੂਗੀ ਤਾਂ ਉਹਦੇ ਡਰ ਚੱਕ ਜਾਣਗੇ। ਦੇਖੋ ਜੇ ਕੋਈ ਬੰਦਾ ਡਰਿਆ ਵਾ, ਅਸੀਂ ਉਹਨੂੰ ਹੋਰ ਡਰਾਉਂਦੇ ਹਾਂ, ਬਿਸ਼ਰਤੇ ਕਿ ਅਸੀਂ ਉਹਨੂੰ ਉਸ ਡਰਾਂ 'ਚੋਂ ਕੱਢਣ ਲਈ। ਜਿੱਦਾਂ ਸੇਫਟੀ ਕਿੱਟ ਦੀ ਕੁੜੀ ਇੱਥੋਂ ਜਸਪ੍ਰੀਤ ਪੜ੍ਹਨੀ ਜਾਂਦੀ ਹੈ, ਉਹਦੇ ਮਨ 'ਚ ਡਰ ਆਵੇ, ਰੇਪ ਦਾ ਬਹੁਤ ਵੱਡਾ ਡਰ ਆ
1: ਜੀ।
0: ਉੱਥੇ ਇੰਗਲੈਂਡ ਜਾ ਕੇ ਵੀ ਉਹ ਉੱਥੇ ਲਾਈਫ ਨੂੰ ਇੰਜੋਏ ਨਹੀਂ ਕਰ ਸਕਦੀ। ਜਦੋਂ ਕਿ ਉੱਥੇ ਵੀ ਜੰਮੀ ਕੁੜੀ ਸਮਰਥਾਂ ਜਿਹੜੀ ਅਕਸਰ ਦੂਜੇ ਮੁਲਕਾਂ 'ਚ ਘੁੰਮਣ ਫਿਰਨ ਜਾਂਦੀ, ਉਹਨੇ ਉੱਥੋਂ ਸੈਂਟਰਲ ਲੰਡਨ 'ਚ ਇੱਕ ਅਕੈਡਮੀ ਆ, ਰਿਚਰਡਸਨ ਅਕੈਡਮੀ, ਜਿੱਥੇ ਇਹ ਸਿਖਾਇਆ ਜਾਂਦਾ ਵੀ ਜਦੋਂ ਤੁਸੀਂ ਬਾਹਰ ਜਾਣਾ ਤੁਹਾਡੇ ਕੋਲ ਇੱਕ ਸੇਫਟੀ ਕਿੱਟ ਹੋਣੀ ਚਾਹੀਦੀ ਜਿਹੜੀ ਤੁਹਾਨੂੰ ਲੋੜ ਪੈਣ 'ਤੇ ਕੰਮ ਆਉਂਦੇ। ਦੇਖੋ ਸਮਰਥਾਂ ਨੇ ਜਿਵੇਂ ਰੇਪ ਵੀ ਹੁੰਦਾ, ਰੇਪ ਨੂੰ ਵੀ ਭੁੱਲ ਕੇ ਉਹ ਲਾਈਫ ਨੂੰ ਇੰਜੋਏ ਕਰਦੀਆਂ। ਸਾਡੇ ਜੇ ਕਿਸੇ ਨਾਲ ਰੇਪ ਨਹੀਂ ਵੀ ਤਾਂ ਵੀ ਇੰਨੇ ਮਨ 'ਚ ਡਰ ਪੈ ਜਾਂਦੇ, ਅਤੇ ਉਹ ਡਰ ਨਿਕਲਦੇ ਨਹੀਂ। ਮੇਰਾ ਹੁੰਦਾ ਵੀ ਸਾਡੀਆਂ ਕੁੜੀਆਂ, ਜਵਾਨ ਕੁੜੀਆਂ ਨੇ ਡਰ ਹੋ ਕੇ ਵੇਚਣ। ਪਹਿਲੀ ਗੱਲ ਤਾਂ ਖੁਦਾ ਨਾ ਕਰੇ ਵੀ ਕੋਈ ਉਹਨਾਂ ਨੂੰ ਮਿਸਹੈਪਨ ਹੋਵੇ, ਜੇ ਮਿਸਹੈਪਨ ਵੀ ਹੋਵੇ ਤਾਂ ਵੀ ਉਹਨੂੰ ਉਸ ਪਲਾਂ 'ਚੋਂ ਨਿਕਲ ਕੇ ਇੱਕ ਲਾਈਫ ਨੂੰ ਇੰਜੋਏ ਕਰਨਾ ਚਾਹੀਦਾ। ਮੇਰੀ ਔਰਤ ਇੱਕ ਸ਼ਕਤੀ ਆ,
1: ਠੀਕ ਹੈ,
0: ਇੱਕ ਸ਼ਕਤੀ ਆ, ਬਹੁਤ ਵੱਡੀ ਸ਼ਕਤੀ ਆ, ਅਤੇ ਔਰਤ ਇੱਕ ਬਹੁਤ ਵੱਡੀ ਕ੍ਰੀਏਟਰ ਆ। ਜੇ ਔਰਤ ਨਾ ਹੁੰਦਾ ਤਾਂ ਮਰਦ ਨਾ ਹੁੰਦਾ, ਕਿਉਂਕਿ ਹੁਣ ਚਲੋ ਬੱਚੇ ਪੜ੍ਹ ਗਏ, ਪੜ੍ਹ ਕੇ ਕੁਛ ਮੈਂ ਕਹਿੰਦਾ ਹੁੰਦਾ ਵੀ ਜਦੋਂ ਔਰਤ ਇਕਨੋਮਿਕਲੀ ਆਪਣੇ ਪੈਰਾਂ 'ਤੇ ਖੜ੍ਹੀ ਹੁੰਦੀ, ਫਿਰ ਉਹ ਮਰਦ ਦੀ ਬਰਾਬਰੀ ਕਰਦੀ ਆ। ਮੈਂ ਚਾਹੁੰਦਾ ਬੱਚੇ, ਖਾਸ ਕਰ ਬੱਚੀਆਂ, ਫਰੀ ਮਾਈਂਡ ਨਾਲ ਸੋਚੋ, ਵਿਦਾਊਟ ਐਨੀ ਫੀਅਰ, ਉਹ ਇਸ ਸੋਸਾਇਟੀ ਵਿਚਣ, ਬੰਦਿਆਂ ਨੂੰ ਵਿਚਣ, ਉਹ ਸਮਝ ਨਾ ਮੈਂ ਕਦੀ ਕੁੜੀਆਂ ਜਿੱਦਾਂ ਬੰਦੇ ਮੁੰਡੇ ਬੈਠੇ ਉੱਦਾਂ ਵਿਚਣ, ਉਹ ਮਨ 'ਚੋਂ ਡਰ ਕੱਢੇ, ਡਰ ਕਰਕੇ ਜੀਣ। ਕਹਿੰਦੇ ਵੀ ਕੁਦਰਤ ਬੰਦੇ ਨੂੰ ਇੱਕੋ ਵਾਰੀ ਜ਼ਿੰਦਗੀ ਦਿੰਦੀ ਆ, ਅਤੇ ਉਸ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ।
1: ਬਹੁਤ ਵਧੀਆ ਸੋਚ ਸਰ। ਅਤੇ ਸਰ, ਜਿਵੇਂ ਜਿਸ ਤਰ੍ਹਾਂ ਦੀ ਔਰਤ ਦਾ ਬਿੰਬ ਸਿਰਜਣ ਦੀ ਤੁਸੀਂ ਅਕਸਰ ਹੀ ਕਹਾਣੀਆਂ ਦੇ ਵਿੱਚ ਕੋਸ਼ਿਸ਼ ਕੀਤੀ ਆ, ਕਿ ਤੁਹਾਡੇ ਜਿਹੜੇ ਪਾਠਕ ਨੇ, ਖਾਸ ਕਰਕੇ ਔਰਤ ਪਾਠਕ, ਉਹਨਾਂ ਦੇ ਉੱਤੇ ਤੁਹਾਡੀ ਇਸ ਵਿਚਾਰਧਾਰਾ ਦਾ ਕਿਹੋ ਜਿਹਾ ਪ੍ਰਭਾਵ ਪੈ ਰਿਹਾ? ਕਦੀ ਕੋਈ ਕਿਸੇ ਪਾਠਕ ਵੱਲੋਂ ਹੁੰਗਾਰਾ ਮਿਲਿਆ ਹੋਵੇ? ਥੋੜ੍ਹਾ ਜਿਹਾ ਉਸ ਹਵਾਲੇ ਨਾਲ ਸਾਨੂੰ ਦੱਸੋ।
0: ਪਾਠਕ ਸ਼ਨ ਮੇਰੇ ਇਕੱਲੇ ਪੰਜਾਬੀ 'ਚ ਨਹੀਂ, ਮੇਰੀਆਂ ਮਤਲਬ ਇੰਡੀਆ ਦੀ ਕੋਈ ਭਾਸ਼ਾ ਨਹੀਂ ਹੋਣੀ ਜਿਹ 'ਚ ਮੇਰੀਆਂ ਕਹਾਣੀਆਂ ਅਨੁਵਾਦ ਹੋਈਆਂ,
1: ਠੀਕ ਹੈ,
0: ਸਣੇ ਲਹਿੰਦੇ ਪੰਜਾਬ 'ਚ।
1: ਹਾਂਜੀ,
0: ਕਿਉਂਕਿ ਔਰਤ ਔਰਤ ਹੀ ਹੈ, ਆਦਿ ਕਾਲ ਤੋਂ ਔਰਤ ਵਾ, ਅਤੇ ਜਿਹੜੀ ਸਮੇਂ ਨਾਲ ਥੋੜ੍ਹੀ ਸੋਚ ਬਦਲਦੀ ਆ, ਥੋੜ੍ਹੀ ਜਿਹੀ ਬਦਲਦੀ, ਬਾਹਲੀ ਨਹੀਂ ਬਦਲਦੀ।
1: ਹਾਂਜੀ,
0: ਮੈਂ ਅਕਸਰ ਕਹਿੰਦਾ ਹੁੰਦਾ ਵੀ ਮਹਾਂਭਾਰਤ ਕਾਲ ਤੋਂ ਲੈ ਕੇ ਅੱਜ ਤੱਕ ਬੰਦੇ ਦੀ ਫਿਤਰਤ ਨਹੀਂ ਬਦਲੀ
1: ਜੀ।
0: ਫਿਰ ਵੀ ਇੱਕ ਦੇਖੋ ਲਿਖ ਕੇ ਦਾ ਕੰਮ ਹੁੰਦਾ ਵੀ ਉਹਨੇ ਇੱਕ ਨਵੀਂ ਸਿਰਜਣਾ ਕਰਨੀ ਆ
1: ਜੀ।
0: ਉਹ 'ਚ ਨਵੀਂ ਸਿਰਜਣਾ ਇੱਕ ਔਰਤ ਦਾ, ਔਰਤ ਦੀ ਜ਼ਿੰਦਗੀ ਦੇ ਨਵੇਂ ਪੱਖ ਹੁੰਦੇ ਆ, ਜਿਹੜੀ ਮੇਰੀ ਕੁਛ ਮੈਨੂੰ ਕਦੀ ਕਦੀ ਕਿਤੇ ਟੈਲੀਫੋਨ ਲਾਉਂਦਾ, ਚਾਹੋ ਚਿੱਠੀ ਪੱਤਰ ਦਾ ਕੰਮ ਕਰੇ, ਉਹ ਕਹਿੰਦਾ ਵੀ ਇਹ ਔਰਤ ਕਿੱਥੋਂ ਚਾਬੀ ਤੁਸੀਂ? ਉਹ ਫਿਰ ਮੈਂ ਕਹਿੰਦਾ ਵੀ ਕਹਾਣੀ ਦੀ ਜਾਂ ਕਹਾਣੀ ਕਿਸੇ ਇੱਕ ਪਾਤਰ ਵਿਸ਼ੇਸ਼ ਨਾਲ ਸੰਬੰਧਿਤ ਹੁੰਦੀ ਆ
1: ਜੀ।
0: ਇੱਕ ਪਾਤਰ 'ਚ ਸੌਵਾਂ ਦੇ ਵਿੱਚ ਔਰਤਾਂ ਹੁੰਦੀਆਂ
1: ਜੀ,
0: ਇੱਕ ਪਾਤਰ ਕਈ ਪਾਤਰਾਂ ਦਾ ਸਮੂਹ ਹੁੰਦਾ
1: ਜੀ।
0: ਅਤੇ ਮੇਰੀਆਂ ਜਿਹੜੀਆਂ ਔਰਤਾਂ ਮੋਸਟਲੀ ਹੁੰਦੀਆਂ, ਉਹ ਉਹਦੀ ਉਮਰ 40 ਤੋਂ 45 ਸਾਲ ਦੀ ਹੁੰਦੀਆਂ। ਜਦੋਂ ਬੱਚੇ ਵੱਡੇ ਹੁੰਦੇ ਆ, ਬੰਦਾ ਬੇਮੁੱਖ ਹੋ ਜਾਂਦਾ, ਅਤੇ ਉਹ ਇਕੱਲਤਾ ਮਹਿਸੂਸ ਕਰਦੀਆਂ। ਫਿਰ ਮੇਰੀ ਸਬਕੌਨਸ਼ੀਅਸ ਮਾਇੰਡ ਵਿੱਚ ਮੈਂ ਉਹਨਾਂ ਪਾਲਣ ਫੜਦਾ, ਜਦੋਂ ਪੜ੍ਹਦਾ ਤਾਂ ਕਈ ਔਰਤਾਂ ਨੂੰ ਆਪਣੇ ਆਪ ਨੂੰ ਉਸ ਕਹਾਣੀ ਨਾਲ ਅਸਿਮੀਲੇਟ ਕਰਦੀਆਂ, ਉਹਨੂੰ ਲੱਗਦੀ ਵੀ ਮੇਰੀ ਕਹਾਣੀ
1: ਜੀ।
0: ਜਦੋਂ ਕੋਈ ਪਾਠ ਕਹਿੰਦੀ ਵੀ ਸਰ ਜੀ ਜਾਂ ਭਾਅ ਜੀ ਜਾਂ ਈਵਨ ਅੰਕਲ ਜੀ, ਕੋਈ ਬਾਬੇ ਵੀ ਹੁਣ ਕਹਿੰਦਾ, ਬਾਬਾ ਜੀ ਕਹਿੰਦਾ, ਇਹ ਕਹਾਣੀ ਤਾਂ ਸਾਡੀ ਆ, ਫਿਰ ਮੈਨੂੰ ਲੱਗਦਾ ਵੀ ਮੈਂ ਕਹਾਣੀ ਲਿਖਣ 'ਚ ਕਿਸੇ ਨਾ ਕਿਸੇ ਰੂਪ ਵਿੱਚ ਥੋੜ੍ਹਾ ਸਫਲ ਹਾਂ। ਮੈਂ ਨਹੀਂ ਕਹਿੰਦਾ ਵੀ ਮੈਂ ਸਫਲ ਹਾਂ, ਕਿਉਂ ਸਫਲ ਤਾਂ ਕਦੇ ਬੰਦਾ ਸਾਰੀ ਜ਼ਿੰਦਗੀ 'ਚ ਹੁੰਦਾ, ਇਹਦਾ ਕੁਛ ਪਾਲੋ ਕੁਛ ਚੀਜ਼ਾਂ ਹੁੰਦੀਆਂ, ਇੱਕ ਦੋ ਹੁੰਦੀਆਂ ਜਿਹੜੀਆਂ ਉਹ 'ਚ ਸਫਲ ਹੁੰਦਾ। ਦੇਖੋ ਜਿਹੜੀ ਨੇਚਰ ਆ, ਕਦੇ ਵੀ ਕਿਸੇ ਨੂੰ ਸਪੋਰਟ ਨਹੀਂ ਹੁੰਦਾ
1: ਜੀ।
0: ਇਹੀ ਕੰਮ ਕਹਾਣੀ 'ਚ ਹੁੰਦਾ, ਕਹਾਣੀ 'ਚ ਕੁਛ ਆਸਪੈਕਟ ਹੁੰਦੇ ਕਿ ਬਹੁਤ ਕੁਝ ਰਹਿ ਜਾਂਦਾ।
1: ਹਾਂਜੀ, ਠੀਕ ਹੈ। ਅਤੇ ਸਰ, ਜਿਵੇਂ ਇਸ ਕਿਤਾਬ ਦੀ ਆਪਾਂ ਗੱਲ ਕਰੀਏ, ਤਾਂ ਤੁਸੀਂ ਇਸ ਕਿਤਾਬ ਦੇ ਵਿੱਚ ਬਹੁਤ ਸਾਰੇ ਵਰਤਾਰਿਆਂ ਨੂੰ ਇੱਕੋ ਵੇਲੇ ਸਮੇਟਣ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਅਰਥਚਾਰਾ ਹੈ, ਚਾਹੇ ਉਹ ਸਾਡਾ ਸੱਭਿਆਚਾਰ ਆ ਜਾਂ ਮਨੋਵਿਗਿਆਨ ਆ। ਅਤੇ ਇੰਨੇ ਕੁਝ ਨੂੰ ਇੱਕੋ ਹੀ ਕਿਤਾਬ ਦੇ ਵਿੱਚ ਸਮੇਟਣ 'ਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਪੇਸ਼ ਆਈ?
0: ਨਹੀਂ, ਕਦੇ ਨਹੀਂ ਆਈ, ਕਿਉਂਕਿ ਉਹਦੀ ਵਜ੍ਹਾ ਵਾ ਵੀ ਮੈਂ ਪੜ੍ਹਦਾ ਬਹੁਤ,
1: ਠੀਕ ਹੈ।

0: ਉਸ ਜਾਂ ਮੈਨੂੰ ਪਤਾ ਵੀ ਘੱਟੋ ਘੱਟ ਦਿਨ 'ਚ ਮੈਂ 6 ਤੋਂ ਲੈ ਕੇ 8 ਘੰਟੇ ਪੜ੍ਹਦਾ। ਫਿਰ ਮੈਂ ਬਾਹਰ ਬਹੁਤ ਘੁੰਮਦਾ। ਤੀਜੀ ਗੱਲ ਜਿਹੜੀ, ਮੈਂ ਫੇਸਬੁੱਕ ਤੋਂ ਆਪਣੇ ਆਪ ਨੂੰ ਦੂਰ ਰੱਖਦਾ। ਦੇਖੋ ਮੈਂ ਇੰਨਾ ਕੁ ਘੁੰਮਦਾ, ਦੇਖਦਾ, ਜੱਜ ਕਰਦਾ, ਉਹ ਸਭ ਕੁਛ ਮੇਰੇ ਸਭ ਕੁਛ ਮਾਇੰਡ ਵਿੱਚ ਸਟੋਰ ਹੋ ਜਾਂਦਾ। ਤੁਹਾਨੂੰ ਨਿੱਕੀ ਗੱਲ ਦੱਸਦਾ, ਮੇਰੀ ਜਦੋਂ ਮੈਂ 2024 'ਚ ਢਾਹਾਂ ਵਾਰ ਲੈਣ ਗਿਆ ਸੀ,
1: ਹਾਂਜੀ,
0: ਉੱਥੇ ਨਵਜੋਤ ਢਿੱਲੋਂ ਨੇ ਮੇਰੀ ਇੰਟਰੋ ਕੀਤੀ ਆਪਦੇ ਚੈਨਲ ਲਈ, ਅਤੇ ਮੇਰੇ ਤੋਂ ਬਾਅਦ ਉਹਨੇ ਸੁੰਦਰ ਨੀਰ ਦੀ ਇੰਟਰੋ ਕਰਨੀ ਸੀ। ਅਤੇ ਮੈਨੂੰ ਨਵਜੋਤ ਕਹਿੰਦੀ, ਤੁਸੀਂ ਉਹ ਡਰਾਇੰਗ ਰੂਮ ਵਿੱਚ ਬਹਿ ਜਾਓ ਅਤੇ ਮੈਂ ਨੀਰ ਦੀ ਇੰਟਰੋ ਕਰਕੇ, ਅਤੇ ਬਾਅਦ 'ਚ ਆਪਾਂ ਇਕੱਠੇ ਚਾਹ ਪੀਣੀ
1: ਜੀ।
0: ਅਤੇ ਮੈਨੂੰ ਪਤਾ ਵੀ ਉਹਨੇ ਕੰਟਰੋਲ ਘੰਟਾ ਕੁ ਲੱਗਦਾ, ਅਤੇ ਮੈਂ ਉਹਦੇ ਡਰਾਇੰਗ ਰੂਮ 'ਚ ਨਹੀਂ ਬੈਠਾ, ਅਤੇ ਮੈਂ ਸਾਰੀ ਲਾਗੇ ਛਾਗੇ 1.5-2 ਕਿਲੋਮੀਟਰ 1 ਘੰਟਾ ਘੁੰਮਿਆ। ਜਿਹੜਾ 1.5 ਘੰਟਾ ਇੱਕ ਮੈਂ ਸਾਰੀ ਉੱਥੇ ਲੋਕੇਸ਼ਨ ਦੇਖ ਲਈ, ਉਹ ਲੋਕੇਸ਼ਨ ਸਭ ਕੁਛ ਮੇਰੇ ਮਾਇੰਡ ਵਿੱਚ ਸਟੋਰ ਹੋਏ। ਜੇ ਬਾਈ ਦੇ ਵੇ ਕਦੇ ਕੋਈ ਕਹਾਣੀ ਮੈਨੂੰ ਲਿਖਣੀ ਪਵੇ ਉਸ ਸ਼ਹਿਰ ਬਾਰੇ, ਉਹ ਡੈਲਟਾ ਸ਼ਹਿਰ ਆ, ਜਾਂ ਈਵਨ ਉਹਦੇ ਬੈਨਕੂਵ ਦੇ ਲਾਗੇ, ਮੇਰੇ ਕੋਲ ਲੋਕੇਸ਼ਨ ਕੈਦ ਹੋ ਗਈ। ਉਹ ਜਿਹੜੀ ਕੈਦ ਹੁੰਦੀ, ਮਤਲਬ ਸਾਡੇ ਸਭ ਕੁਛ ਮਾਇੰਡ ਵਿੱਚ ਸਟੋਰ ਹੁੰਦੀ ਕੈਦ, ਉਹਦੇ ਵਿੱਚੋਂ ਹੀ ਫਿਰ ਸੌ ਕੁਝ ਨਿਕਲਦਾ। ਇਹ ਤਜਰਬਾ ਕਹਿ ਲਓ, ਐਕਸਪੀਰੀਅੰਸ ਕਹਿ ਲਓ, ਇਹਨੂੰ ਬੱਬ ਕਹਿ ਲਓ, ਇਹਨੂੰ ਮਰਜ਼ੀ ਰੂਪ ਦੇ ਲਓ। ਕਿਉਂਕਿ ਮੈਂ ਕਹਿੰਦਾ ਹੁੰਦਾ ਵੀ ਲੇਖਣ ਨੂੰ, ਪੜ੍ਹਨਾ, ਘੁੰਮਣਾ ਅਤੇ ਸ਼ੋਰ ਤੋਂ ਦੂਰ ਰਹਿਣਾ ਚਾਹੀਦਾ। ਜਦੋਂ ਅਸੀਂ ਇਹਨਾਂ ਚੀਜ਼ਾਂ ਦੂਰ ਰਹਿੰਦੇ ਹਾਂ ਤਾਂ ਅਸੀਂ ਬਹੁਤ ਕੁਛ ਪ੍ਰਾਪਤ ਕਰਦੇ ਹਾਂ। ਇਸ ਕਰਕੇ ਮੇਰੀ ਕਹਾਣੀਆਂ, ਇਸ ਕਿਤਾਬ ਵਿੱਚ 10 ਕਹਾਣੀਆਂ, 2 ਕਹਾਣੀਆਂ ਬਾਹਰ ਤੋਂ ਲੈ ਕੇ, ਬਾਕੀ ਕਹਾਣੀਆਂ ਦੇ ਸਾਰੇ ਵਿਸ਼ੇ ਅੱਡ ਅੱਡ
1: ਜੀ। ਅਤੇ ਸਰ, ਜਿਵੇਂ ਅਸੀਂ ਪ੍ਰਵਾਸ ਦੀ ਗੱਲ ਕਰੀਏ, ਹੈ ਨਾ, ਇਸ ਸੇਫਟੀ ਕਿੱਟ ਕਿਤਾਬ ਦੇ ਵਿੱਚ ਤੁਸੀਂ ਪ੍ਰਵਾਸ ਨੂੰ ਇੱਕ ਅਣਪਛਾਤੇ ਜਿਹੇ ਸੰਕਟ ਵਜੋਂ ਪੇਸ਼ ਕੀਤਾ। ਕੀ ਸਿਰਫ ਇੱਕ ਆਰਥਿਕ ਲਾਭ ਤੋਂ ਉੱਪਰ ਉੱਠ ਕੇ ਮਾਨਸਿਕ ਤਣਾਅ, ਸੱਭਿਆਚਾਰਕ ਟਕਰਾਵ ਦੇ ਰੂਪ 'ਚ, ਅਤੇ ਜਿਹੜਾ ਹੁਣ ਅੱਜ ਕੱਲ੍ਹ ਪੰਜਾਬ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਦੀ ਰਫ਼ਤਾਰ ਵੱਧ ਰਹੀ ਹੈ, ਤੁਸੀਂ ਇੱਕ ਸਾਹਿਤਕਾਰ ਦੇ ਵਜੋਂ ਉਸ ਨੂੰ ਕਿਵੇਂ ਵੇਖਦੇ ਹੋ?
0: ਮਾਈਗ੍ਰੇਸ਼ਨ ਦੀ ਰਫ਼ਤਾਰ ਉਹ ਤਾਂ ਵਧੀ ਸੀ, ਹੁਣ ਤਾਂ ਉਹ ਘੱਟ ਗਈ ਆ। ਮੈਂ ਕਿਉਂ ਮੈਂ ਦੱਸਿਆ ਵੀ ਮੈਂ ਬਾਹਰ ਬਹੁਤ ਗਿਆ ਵਾਂ, ਬਾਹਰ ਦੇਖਿਆ, ਬਹੁਤ ਕੁਝ ਦੇਖਿਆ। ਦੇਖੋ ਬਾਹਰ ਜਾ ਕੇ ਦੋ ਕਲਚਰ ਦਾ ਕਲੈਸ਼ ਹੁੰਦਾ
1: ਜੀ,
0: ਜਿਹੜੇ ਗੋਰਿਆਂ ਦਾ ਕਲਚਰ ਹੋਰ ਆ, ਸਾਡਾ ਇੰਡੀਅਨ ਜਾਂ ਈਵਨ ਕਹੋ ਏਸ਼ੀਆ ਦਾ ਕਲਚਰ ਹੋਰ ਆ
1: ਜੀ,
0: ਕਲੈਸ਼ ਵੀ ਹੁੰਦਾ ਉਹਨੇ ਮੌਰੀਅਲ ਬਿਲ 'ਚ, ਹੋਰ ਆ ਸਾਡੀਆਂ ਹੋਰ ਆ, ਉਹ ਕਲੈਸ਼ ਤੋਂ ਸਾਡੇ ਲੋਕ ਦੂਰ ਰਹਿੰਦੇ ਆ, ਅਤੇ ਉਹ ਉੱਥੇ ਜਾ ਕੇ ਇਹ ਆਪਣੇ ਭਾਈਚਾਰੇ 'ਚ ਵੇਚਦੇ ਆ
1: ਜੀ।
0: ਉੱਥੇ ਮੰਦਰ ਬਣ ਗਏ, ਚਰਚ ਬਣ ਗਏ, ਗੁਰਦੁਆਰੇ ਬਣ ਗਏ, ਮਸਜਿਦਾਂ ਬਣ ਗਈਆਂ, ਉਹ ਇਸ ਕਰਕੇ ਬਣੀਆਂ ਇਹ, ਬਈ ਸਾਡੀ ਆਈਡੈਂਟੀ ਉੱਥੇ ਵੱਖਰੀ ਰਹੇ
1: ਜੀ।
0: ਠੀਕ ਆ, ਜੇ ਕਦੇ ਸਾਡੇ ਮੁੰਡੀਆਂ ਕੁੜੀਆਂ ਨੇ ਵਿਆਹ ਵੀ ਕਰਾ ਲਏ, ਅਤੇ ਫਿਰ ਵੀ ਕਿਤੇ ਨਾ ਕਿਤੇ ਕਲਚਰ ਕਲੈਸ਼ ਰਹਿੰਦੇ ਆ
1: ਜੀ।
0: ਇਹ ਕਲੈਸ਼ ਦੀਆਂ ਜੜ੍ਹਾਂ ਬਹੁਤ ਦੂਰ ਹੁੰਦੀਆਂ, ਇਹ ਸਾਡੇ ਸੰਸਕਾਰ ਆ ਜਾਂ ਜਿਹੜੀ ਮੋਰਲ ਵੈਲਿਊ ਸਾਡੇ ਖੂਨ 'ਚ, ਸਾਡੇ ਜੀਨਸ 'ਚ ਪਈਆਂ। ਅਸੀਂ ਜਿੰਨਾ ਬਾਅਦ ਮੇਰਾ ਕਈ ਦੋਸਤ ਮੈਂ ਉਹਨੂੰ ਕਹਿੰਦਾ ਹੁੰਦਾ ਵੀ ਆਹ ਬੰਦੇ ਨੂੰ ਯਾਰ 40 ਸਾਲ ਹੋ ਗਏ ਸਾਡੇ ਇੰਗਲੈਂਡ ਜਾਂ ਅਮੈਰੀਕਾ, ਇਹ ਬਦਲਿਆ ਨਹੀਂ
1: ਜੀ।
0: ਫਿਰ ਉਹ ਕਹਿੰਦੇ ਵੀ ਬੰਦਾ ਥੋੜ੍ਹਾ ਬਦਲਦਾ, ਜਿਸ ਧਰਤੀ 'ਤੇ ਬੰਦਾ ਜਾਂਦਾ ਉਹ ਉੱਥੇ ਦਾ ਕਲਚਰ ਨਾਲ ਲੈ ਕੇ ਜਾਂਦਾ, ਅਗਲਾ ਉਹਦੇ ਪ੍ਰੋਪਰ ਵੇ ਨਾਲ ਅਡੋਪਟ ਹੁੰਦਾ, ਪਿਛਲਾ ਉਹ ਛੱਡ ਨਹੀਂ ਸਕਦਾ, ਇਹਦੇ ਵਿੱਚ ਕਲੈਸ਼ ਚੱਲਦਾ
1: ਜੀ।
0: ਅਤੇ ਅੱਗੇ ਤਾਂ ਚਲੋ ਹੁੰਦਾ ਵੀ ਪਿਛਲੀ ਧਰਤੀ ਆ, ਮੋਹ ਮੋਹਨ ਦੇਖੋ ਤਾਂ ਮੋਹ ਮੋਹ ਖਤਮ ਹੁੰਦੇ, ਉਹਨਾਂ ਨੂੰ ਪਤਾ ਵੀ ਜਿਹੜੇ ਬੱਚੇ ਚੱਲ ਗਏ ਉਹਨੇ ਮੁੜ ਕੇ ਵਾਪਸ ਨਹੀਂ ਆਉਣਾ, ਉਹਨਾਂ ਦੇ ਪੇਰੈਂਟਸ ਇੱਥੋਂ ਬਾਹਰ ਜਾਣਾ, ਇੱਥੋਂ ਮਾਈਗ੍ਰੇਸ਼ਨ ਵਾਸਟ ਲੈਵਲ 'ਤੇ ਹੋਣੀ ਆ। ਚਲੋ ਇੱਦਾਂ ਉਹਨਾਂ ਥੋੜ੍ਹੇ ਹੁਣ ਬੰਦੇ ਸ਼ਾਕਾਰ ਹੋ ਗਏ ਨੇ, ਤਾਂ ਲੋਕ ਬਹੁਤ ਜਾਂਦੇ ਆ, ਮਤਲਬ ਉਹ ਇਹ ਸਭ ਕੁਛ ਕਹਿੰਦੇ ਦੇਖ ਕਹਿੰਦੇ ਵੀ ਲਿਖ ਕੇ ਸੁੱਤੇ ਪਏ ਦੀ ਵੀ ਅੱਖ ਖੁੱਲ੍ਹੀ ਹੁੰਦੀ ਆ
1: ਜੀ,
0: ਇਹ ਜਿਹੜੀ ਖੁੱਲ੍ਹੀ ਅੱਖ ਹੁੰਦੀ ਆ ਸ਼ਾਨ, ਉਹ 'ਚੋਂ ਲਿਟਰੇਚਰ ਪੈਦਾ ਹੁੰਦਾ।
1: ਬਹੁਤ ਵਧੀਆ ਸਰ। ਸਰ, ਅਸੀਂ ਤੁਹਾਡੇ ਪਾਤਰਾਂ ਬਾਰੇ ਵੀ ਥੋੜ੍ਹਾ ਜਾਣਨਾ ਚਾਹਾਂਗੇ ਕਿ ਤੁਹਾਡੀਆਂ ਕਹਾਣੀਆਂ ਦੇ ਵਿੱਚ ਜਿਹੜੇ ਪਾਤਰ ਤੁਸੀਂ ਪੇਸ਼ ਕਰਦੇ ਹੋ, ਉਹ ਪਾਤਰ ਵਾਕਈ ਆਲੇ ਦੁਆਲੇ ਦੇ ਵਿੱਚ ਕਿਤੇ ਐਗਜ਼ਿਸਟ ਵੀ ਕਰਦੇ ਨੇ ਜਾਂ ਨਿਰੋਲ ਤੁਹਾਡੀ ਕਲਪਨਾ ਦੀ ਮੂਰਤ ਹੁੰਦੇ ਨੇ?
0: ਨਹੀਂ, ਦੇਖੋ ਕਿਤੇ ਨਾ ਕਿਤੇ ਪਾਤਰ ਤਾਂ ਅਸਲੀ ਜ਼ਿੰਦਗੀ 'ਚੋਂ ਲੈ ਜਾਂਦੇ
1: ਜੀ।
0: ਮੈਂ ਕਦੇ ਪੜ੍ਹਿਆ ਸੀ ਵੀ ਅਸਲੀ ਜਾਂ ਚੰਗਾ ਲੇਖਕ ਉਹ ਹੁੰਦਾ ਜਿਹੜਾ ਸੱਚ ਨੂੰ ਇੱਦਾਂ ਪੇਸ਼ ਕਰੇ ਝੂਠ ਲੱਗੇ, ਝੂਠ ਨੂੰ ਇੱਦਾਂ ਪੇਸ਼ ਕਰੇ ਸੱਚ ਲੱਗੇ
1: ਜੀ।
0: ਲੇਖਕ ਨੇ ਇੱਕ ਨਵੀਂ ਦੁਨੀਆ ਸਿਰਜਣੀ ਹੁੰਦੀ ਆ
1: ਜੀ,
0: ਅਤੇ ਉਹ ਜਿਹੜੀ ਸਿਰਜਣਾ ਮਾਂ ਜਾਂ ਸਿਰਜਣਾ ਕਰਨੀ ਆ ਉਹ ਕਲਪਨਾ ਇਮੈਜੀਨੇਸ਼ਨ

0: 끌려. 예 본다고 해야 매진이 간다. 피도 꽃이 난다. 예 본다. 이제 다 통을 내게 리히요 리히요가 오다 그 보도스테리 카피오게.
1: 지.
0: 오늘 이제 다 아르테테 갈프나 내 리히나. 뭐디야 리히고 온다. 이제 이제 다 아르테테 갈프나 내 그 스메일 받아 그래.
1: 지.
0: 이리비 온다. 토틀리 토틀리. 바터 갈프나 쳐야 한다. 피메 오히 갈리리 메 페누 갈게 이시비. 기세비 카니 비 메일 냐 피메일. 바터 एक पात्र नहीं होता, वो पात्र ना समूह होता।
1: जी।
0: वो तो बच्चे, मेरी कहानी जब पिछले महापात्र काल दे बच्चे वो समाह हो भी होना, वो तो रेफरेंस ही होने।
1: जी।
0: ठीक है वो तो बाद भी होने, वो जो बुल्ले शादी भी करके दिया उसे, वो बारे शादी भी कोई मतलब वो कोई गलत बात आ सकती है।
1: जी।
0: मतलब ये बहुत कुछ होता है, पता नहीं होता बंदा देखो जी जान सीधी गल भी कहानी लिखी जाती है किदा लिखी जाती है मैं एक शब्द बोलना भी वह खुदा ही आता खुदा मतलब मेरी सब कुछ माइंड ही आता मैनू नहीं पता आता वह कुदरत मेहरबान होंगी जनरल से कभी साल च दो बार हो गई तीन बार कभी एक बजे उस मेहरबानी मैं कहानी लिखता वह मैं मैनू फिक्र नहीं करता मैं कभी सोच के नहीं लिखता कहानी
1: जी
0: कुदरती आ गई बस
1: ਤੁਹਾਡੀ ਇਸ ਕਿਤਾਬ ਦੀ ਭੂਮਿਕਾ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਜਿਹਦੇ ਵਿੱਚ ਤੁਹਾਡੇ ਦੋ ਸ਼ਬਦ ਨੇ ਉਹਦੇ ਵਿੱਚ ਤੁਸੀਂ ਇਸੇ ਹੀ ਆਪਣੀ ਸੋਚ ਨੂੰ ਬੜੇ ਵਿਸਥਾਰ ਦੇ ਨਾਲ ਬੜੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਹੈ ਸਰ ਅਗਲਾ ਕਿ ਪਾਤਰਾਂ ਦੇ ਵਿੱਚੋਂ ਤੁਹਾਡਾ ਕੋਈ ਐਸਾ ਮਨ ਦੇ ਨੇੜੇ ਪਾਤਰ ਕੋਈ ਪਸੰਦੀਦਾ ਪਾਤਰ ਜਿਹਦੀ ਤੁਹਾਡੇ ਮਨ ਅਤੇ ਦਿਮਾਗ 'ਤੇ ਬੜੀ ਗਹਿਰੀ ਛਾਪ ਹੈ ਉਸ ਪਾਤਰ ਬਾਰੇ ਸਾਨੂੰ ਜਾਣੂ ਕਰਾਓ
0: ਨਹੀਂ ਇੱਦਾਂ ਤਾਂ ਮੈਂ ਕਦੀ ਸੋਚਿਆ ਨਹੀਂ ਨਾ ਮੇਰੇ ਦਿਮਾਗ ਤੋਂ ਮੇਰੀ ਕਹਾਣੀ ਕੱਤਲ ਬੜੀ ਮਸ਼ਹੂਰ ਕਹਾਣੀ ਜਿਹੜੀ ਮੇਰੇ ਵਿਰੋਧੀ ਉਹਨਾਂ ਵੀ ਕਦੇ ਉਹਨੂੰ ਕਹਾਣੀ ਨਹੀਂ ਮਾੜਾ ਕਿਹਾ ਅਤੇ ਉਹਦੇ ਵਿੱਚ ਬਾਪੂ ਪਾਤਰ ਨਹੀਂ ਮਤਲਬ ਕਈ ਪਾਤਰ ਇੱਕ ਇੱਕ ਨਹੀਂ ਜਖਮ ਦਾ ਪਾਤਰ ਤਾਇਆ ਬਾ ਜਾਂ ਵੀ ਮੇਰਾ ਕੋਈ ਕਸੂਰ ਲਵਪ੍ਰੀਤ ਆ ਇੱਕ ਪਾਤਰ ਨਹੀਂ ਕਦੇ ਨਹੀਂ ਸੋਚਿਆ ਕੋਈ ਪਾਤਰ ਦੇਖੋ ਕਹਾਣੀ ਮੈਂ 70-75 ਕਹਾਣੀ ਲਿਖੀ ਕਈ ਪਾਤਰ ਆਏ ਆ ਮੈਂ ਕਦੀ ਆਪਣੇ ਆਪ ਨੂੰ ਕਿਸੇ ਪਾਤਰ ਲੈ ਕੇ ਸੀਮਿਤ ਕੀਤਾ ਪਾਤਰ ਮੇਰੇ ਅੰਦਰ ਬੈਠੇ ਹੁੰਦੇ ਆ
1: ਜੀ
0: ਜਦੋਂ ਮੈਂ ਲਿਖਦਾ ਉਹ ਪਾਤਰ ਆਉਂਦੇ ਬਾਹਰ ਮੈਂ ਨਹੀਂ ਆਉਂਦਾ ਉਹ ਮੇਰੇ ਪਾਤਰ ਆਉਂਦੇ ਆ ਕਿਹੜੇ ਰੂਪ 'ਚ ਆਉਂਦੇ ਆ ਉਹ ਮੈਨੂੰ ਨਹੀਂ ਸਮਝ ਆਉਂਦੀ ਫਿਰ ਮੈਂ ਤੁਹਾਨੂੰ ਨਿੱਕੀ ਗੱਲ ਸ਼ੇਅਰ ਕਰਦਾ ਅਤੇ ਇੱਕ ਮੇਰਾ ਦੋਸਤ ਆ ਬਹੁਤ ਨੇੜੇ ਲਾਈ ਜਲੰਧਰ ਨਿੰਦਰਪਾਲ ਸਿੰਘ ਕੰਕ ਉਹਨੇ ਮੈਨੂੰ ਇੱਕ ਗੱਲ ਸੁਣਾਈ ਵੀ ਉਹ ਆਪਣੇ ਮਦਰ ਫਾਦਰ ਤੋਂ ਆਰਡਰ ਰਹਿੰਦਾ ਅਤੇ ਕਹਿੰਦਾ ਕਹਿੰਦਾ ਮੈਂ ਆਇਆ ਤਾਂ ਠੰਡ ਸੀ ਅਤੇ ਮੈਂ ਆਪਦੀ ਮਾਂ ਉਹਨੂੰ ਕਿਹਾ ਵੀ ਮੈਨੂੰ ਸਵੈਟਰ ਦਿਓ
1: ਅੱਛਾ
0: ਅਤੇ ਉਹਨੇ ਸਵੈਟਰ ਦੇ ਦਿੱਤਾ ਕਹਿੰਦੀ ਵੀ ਨਿੰਦਰ ਮੈਨੂੰ ਇਹਨੂੰ ਵਾਪਸ ਲਈ ਕਹਿੰਦਾ ਮੈਂ ਸੋਚਿਆ ਵੀ ਇਹ ਬਾਪੂ ਮੇਰਾ ਸਵੈਟਰ ਆ ਅਤੇ ਇਹ ਮੇਰੀ ਮਾਂ ਨੇ ਪਤਾ ਕਿੰਨੀ ਸਧਨਾ ਇਹਨੂੰ ਬਣਾਇਆ ਹੋਣਾ ਕਿੰਨਾ ਉਹਦਾ ਪ੍ਰੇਮ ਆ ਜਿਹੜੀ ਮੁਕਮ ਆ ਗਈ ਉਹਦਾ ਮੈਂ ਕੋਈ ਚੀਜ਼ ਕੋਲੋਂ ਲਈ ਮੈਨੂੰ ਕਦੀ ਨਹੀਂ ਕਹਿੰਦੀ ਤੂੰ ਇਹਨੂੰ ਵਾਪਸ ਖਾਣੀ ਮੈਨੂੰ ਉਹ ਗੱਲ ਮੇਰੇ ਦਿਮਾਗ 'ਚ ਬਹਿ ਗਈ ਫਿਰ ਮੈਂ ਇੱਕ ਅੱਧੇ ਕਦੇ ਮੂਡ ਇੱਦਾਂ ਬਣਿਆ ਅਤੇ ਉਹ ਮੈਂ 6 ਪੇਜ ਲਿਖੇ ਕਹਾਣੀ ਦੇ ਲੈ ਕੇ ਉਹਨੂੰ ਟਾਈਪ ਵੀ ਕਰਾ ਲਿਆ ਉਹ ਪਤਾ ਕਿੱਥੇ ਗਵਾਚ ਗਿਆ ਉਹ ਮੂਵਮੈਂਟ ਸੀ ਜਦੋਂ ਮੈਂ ਉਹ 6 ਪੇਜ ਲਿਖੇ ਉਹ ਮੂਵਮੈਂਟ ਸੀ ਕੋਈ ਨਾ ਮੇਰੇ ਕੋਲ ਮੁੜ ਕੇ ਫੜ ਹੋਏ ਨਾ ਕਹਾਣੀ ਵਾਲੀ
1: ਜੀ ਬਹੁਤ ਵਧੀਆ ਸਰ ਸਰ ਇੱਕ ਜਿਵੇਂ ਤੁਸੀਂ ਅਨੁਭਵੀ ਲੇਖਕ ਹੋ ਹੈ ਨਾ ਤੁਹਾਨੂੰ ਬੜਾ ਸਮਾਂ ਹੋ ਗਿਆ ਸਾਹਿਤ ਦੇ ਖੇਤਰ ਦੇ ਵਿੱਚ ਪੈਰ ਰੱਖਿਆ ਅਤੇ ਇੱਕ ਅਨੁਭਵੀ ਲੇਖਕ ਹੋਣ ਦੇ ਨਾਤੇ ਸਮਾਜਿਕ ਯਥਾਰਥ ਦੀਆਂ ਜਿਹੜੀਆਂ ਜ਼ਮੀਨੀ ਹਕੀਕਤਾਂ ਨੇ ਉਹਨਾਂ ਨੂੰ ਸਾਹਿਤ ਦੇ ਵਿੱਚ ਲਿਆਉਣਾ ਤੁਹਾਡੇ ਅਨੁਸਾਰ ਕਿੰਨਾ ਕੁ ਲੋੜੀਂਦਾ ਹੈ ਜਾਂ ਅੱਜ ਦੇ ਵਰਤਮਾਨ ਸਾਹਿਤ ਦੀ ਆਪਾਂ ਗੱਲ ਕਰੀਏ ਕਿ ਉਹਦੇ ਵਿੱਚ ਇਹ ਹਕੀਕਤਾਂ ਦੀ ਪੇਸ਼ਕਾਰੀ ਕਿੰਨੀ ਕੁ ਹੋ ਰਹੀ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ
0: ਇੱਕ ਮੈਂ ਆਪਾਂ ਇਹਦਾ ਤੁਹਾਡਾ ਜਵਾਬ ਪਹਿਲਾਂ ਥੋੜ੍ਹਾ ਆ ਗਿਆ ਸੀ ਵੀ ਜਿਹੜਾ ਸੋ ਕਾਲ ਯਥਾਰਥ ਹੁੰਦਾ ਉਹ ਯਥਾਰਥ ਨੂੰ ਲਿਟਰੇਚਰ ਪੈਦਾ ਹੁੰਦਾ
1: ਜੀ
0: ਆਪਾਂ ਹਰ ਚੀਜ਼ ਬਿਲਕੁਲ ਠੀਕ ਆ ਜਿਹੜੀ ਜੇ ਅਸੀਂ ਇਮੈਜਿਨ ਵੀ ਕਰਦੇ ਹਾਂ ਕਲਪਨਾ ਵੀ ਕਰਦੇ ਹਾਂ ਉਹ ਵੀ ਪਹਿਲਾਂ ਪਈ ਹੁੰਦੀ ਆ ਮੈਂ ਨਿੱਘੀ ਗੱਲ ਦੱਸਦਾ ਐਰਿਸਟੋਟਲ ਦੀ ਇੱਕ ਥਿਊਰੀ ਆ ਦਾ ਥਿਊਰੀ ਆਫ ਇਮੀਟੇਸ਼ਨ
1: ਜੀ
0: ਉਹਦੇ ਵਿੱਚ ਕਹਿੰਦੇ ਵੀ ਐਰਿਸਟੋਟਲ ਕਹਿੰਦਾ ਵੀ ਜਦੋਂ ਕੋਈ ਤਰਖਾਣ ਇੱਕ ਮੇਜ਼ ਬਣਾਉਂਦਾ ਉਹਦੇ ਸਾਹਮਣੇ ਇੱਕ ਮੇਜ਼ ਪਹਿਲਾਂ ਆਉਂਦਾ ਉਹਦਾ ਉਹਦਾ ਉਹਦਾ ਸਪੈਸੀਮਨ ਆਉਂਦਾ ਦਿਮਾਗ 'ਚ ਫੀਡ ਹੁੰਦਾ ਵੀ ਇੱਦਾਂ ਮੇਜ਼ ਉਹਨੂੰ ਦੇਖ ਕੇ ਇੱਕ ਨਵਾਂ ਮੇਜ਼ ਮਿਲਦਾ
1: ਓਕੇ
0: ਇਹ ਸਭ ਕੁਛ ਸਾਡੀ ਸੁਸਾਇਟੀ ਸਾਡੇ ਸਮਾਜ ਵਿੱਚ ਪਿਆਉਂਦਾ ਲੇਖਕ ਨੂੰ ਪਤਨੀ ਕਿਹੜੀ ਚੀਜ਼ ਪਿੰਚ ਕਰਦੀ ਆ ਕਿਹੜੀ ਉਹਨੂੰ ਇਫੈਕਟ ਕਰਦੀ ਆ ਕਿਹੜੀ ਕਿਹੜੀ ਉਹਨੂੰ ਕਹਿੰਦੀ ਵੀ ਤੂੰ ਇਹਨੂੰ ਲਿਖ ਉਹ ਲਿਖ ਜਾਂਦਾ
1: ਜੀ ਅਤੇ ਸਰ ਅਖੀਰ 'ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਕਿ ਸੇਫਟੀ ਕਿੱਟ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਤੁਸੀਂ ਅੱਗੇ ਭਵਿੱਖ ਦੇ ਵਿੱਚ ਕਿਹੜੇ ਨਵੇਂ ਪ੍ਰੋਜੈਕਟ 'ਤੇ ਕੰਮ

0: ਕਰ ਰਹੇ ਹੋ, ਕਿਹੜੇ ਸਾਡੇ ਸਾਹਮਣੇ ਐਸੇ ਅਣਛੂਹੇ ਨਵੇਂ ਮੁੱਦਿਆਂ ਨੂੰ ਪੇਸ਼ ਕਰਨ ਦੀ ਤੁਸੀਂ ਜਿਹੜਾ ਹੁਣ ਅੱਗੋਂ ਸੋਚ ਰਹੇ ਹੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ।
1: ਇੱਕ ਤਾਂ ਮੈਂ ਨਾਵਲ ਲਿਖਿਆ, ਉਹਦਾ ਨਾਂ ਹੈਗਾ ਤਿਲਕਣ। ਬਾਕੀ ਉਹਦੀ ਵੀ ਚਲੋ ਮੈਂ ਉਹਦੀ ਫਸਟ ਪੇਜ ਲਿਖੀ ਆ।
0: ਜੀ
1: ਮੈਂ ਤੈਨੂੰ ਕਿ ਦੱਸ ਪੈਂ ਦੱਸਿਆ ਵੀ ਮੈਂ ਸੋਚ ਕੇ ਨਹੀਂ ਲਿਖਦਾ, ਨਾ ਮੇਰੀ ਕੋਈ ਪਲੈਨਿੰਗ ਹੁੰਦੀ ਆ,
0: ਜੀ
1: ਸਿਰਫ ਸਿਰਫ ਮੈਂ ਸੋਚ ਕੇ ਪੜ੍ਹਦਾ
0: ਜੀ
1: ਵੀ ਮੈਂ ਆਹ ਕਿਤਾਬ ਪੜ੍ਹਨੀ ਆ, ਆਹ ਕਿਤਾਬ ਲਿਆ ਮੈਂ ਮੰਗਾਵਾਂ।
0: ਜੀ
1: ਉਹ ਮੇਰਾ ਮੇਨ ਹੁੰਦਾ ਵੀ ਜਿਹੜਾ ਸੋਚਣ ਦਾ ਕੰਮ ਆ ਉਹ ਪੜ੍ਹਨ ਤੱਕ ਸੀਮਤ ਆ, ਜਾਂ ਲਿਖਣ ਦਾ ਉਹ ਕੁਦਰਤ 'ਤੇ ਡਿਪੈਂਡ ਕਰਦਾ,
0: ਜੀ
1: ਉਹ ਕੁਦਰਤ ਲਿਖਾਉਂਦੀ ਆ ਜਿੰਦਾ ਕਹਾਣੀ ਲੈ ਜਾਂਦਾ।
0: ਚਲੋ ਬਹੁਤ ਵਧੀਆ ਸਰ, ਬਹੁਤ ਖੂਬ। ਨਿੱਜੀ ਪੱਧਰ 'ਤੇ ਅੱਜ ਇਸ ਮੁਲਾਕਾਤ ਦੇ ਮਾਧਿਅਮ ਰਾਹੀਂ ਮੇਰੀਆਂ ਸੱਚੀ ਕਹਾਣੀ ਨਾਲ ਜੁੜੀਆਂ ਬਹੁਤ ਸਾਰੀਆਂ ਗੁੰਝਲਾਂ ਜਿਹੜੀਆਂ ਹੱਲ ਹੋਈਆਂ ਨੇ, ਅਤੇ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਸਾਡੇ ਸਰੋਤਿਆਂ ਲਈ ਵੀ ਅੱਜ ਦਾ ਇਹ ਰੂਬਰੂ ਬੇਹੱਦ ਲਾਹੇਵੰਦ ਸਾਬਿਤ ਹੋਇਆ ਹੋਵੇਗਾ। ਸਰ ਅਖੀਰ 'ਤੇ ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?
1: ਪੜ੍ਹੋ, ਚੰਗਾ ਪੜ੍ਹੋ, ਘੁੰਮੋ, ਸ਼ੋਰ ਤੋਂ ਦੂਰ ਰਹੋ।
0: ਬਹੁਤ ਸ਼ੁਕਰੀਆ ਸਰ। ਸਰ ਅੱਜ ਤੁਸੀਂ ਆਪਣੇ ਕਥਾ ਵਿਵੇਕ ਅਤੇ ਜੀਵਨ ਅਨੁਭਵ ਨੂੰ ਸਾਡੇ ਨਾਲ ਸਾਂਝਿਆਂ ਕਰਕੇ ਸਾਡੇ ਸਰੋਤਿਆਂ ਨੂੰ ਸ਼ਰਸ਼ਾਰ ਕੀਤਾ। ਅਸੀਂ ਸਭ ਕਾਸੇ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਇਸ ਆਸ ਨਾਲ ਇਸ ਮੁਲਾਕਾਤ ਨੂੰ ਇੱਥੇ ਵਿਸ਼ਰਾਮ ਦਿੰਦੇ ਹਾਂ ਕਿ ਜਲਦੀ ਅਸੀਂ ਤੁਹਾਡੀ ਕਿਸੇ ਹੋਰ ਪ੍ਰਾਪਤੀ ਦੇ ਨਾਲ ਉਹਦੀ ਖੁਸ਼ੀ ਸਾਂਝੀ ਕਰਨ ਦੇ ਲਈ ਫਿਰ ਤੋਂ ਇਸ ਮੰਚ 'ਤੇ ਦੁਬਾਰਾ ਇਕੱਠਿਆਂ ਹੋਵਾਂਗੇ, ਅਤੇ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਤੱਕ ਪਹੁੰਚੇ, ਆਪਣੀਆਂ ਜਿਹੜੀਆਂ ਡੂੰਘੀਆਂ ਗਹਿਰੀਆਂ ਅਨੁਭਵੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਆਪ ਜੀ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ, ਵਧੀਆ ਗੱਲ ਨੇ ਕੁੜੀਏ।
0: ਚਲੋ ਬਹੁਤ ਸ਼ੁਕਰੀਆ ਸਰ, ਔਰ ਇਸ ਮੰਚ ਦਾ ਵੀ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਇੱਥੇ ਹੀ ਜਿਹੜਾ ਵਾ ਆਪਣੀ ਮੁਲਾਕਾਤ ਨੂੰ ਵਿਸ਼ਰਾਮ ਦਿੰਦੇ ਹਾਂ, ਅਤੇ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਧੰਨਵਾਦ।
2: ਹੁਣੇ ਤੁਸੀਂ ਸੁਣ ਰਹੇ ਸੀ ਜਿੰਦਰ ਨਾਲ ਕੀਤੀ ਗੱਲਬਾਤ, ਤੇ ਗੱਲਬਾਤ ਕਰ ਰਹੇ ਸਨ ਡਾਕਟਰ ਸ਼ਰਨਜੀਤ ਕੌਰ। ਇਸ ਦੇ ਨਾਲ ਹੀ ਸਿਰਜਣਾ ਦਾ ਇਹ ਸੰਗਲੀ ਸਫ਼ਰ ਇੱਥੇ ਮੁੱਕਦਾ ਏ। ਅਗਲਾ ਅੰਕ ਲੈ ਕੇ ਫੇਰ ਹਾਜ਼ਰ ਹੋਵਾਂਗੇ। ਨਮਸਕਾਰ। ਪੇਸ਼ਕਸ਼ ਪ੍ਰਭਜੋਤ ਕੌਰ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਗੁਰਬਾਣੀ ਵਿਚਾਰ।

ਭਾਉ ਨਹੀਂ ਤਿਆਗਦਾ, ਸਗੋਂ ਅੱਠੇ ਪਹਿਰ ਉਸ ਮਾਲਕ ਦੀ ਸਿਫਤ ਵਿੱਚ ਲੱਗਾ ਰਹਿੰਦਾ ਹੈ। ਅਜਿਹੇ ਗੁਣ ਪਰਮਾਤਮਾ ਜਿਸ ਭਗਤ ਜਨ ਨੂੰ ਬਖਸ਼ ਦੇਣ, ਉਹ ਹੀ ਇਹਨਾਂ ਗੁਣਾਂ ਨੂੰ ਪ੍ਰਾਪਤ ਕਰ ਸਕਦਾ ਹੈ, ਜਿਵੇਂ ਗੁਰਬਾਣੀ ਵਿੱਚ ਇਸ ਪ੍ਰਥਾਏ ਸਤਿਗੁਰੂ ਜੀ ਫਰਮਾਉਂਦੇ ਹਨ। ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਸ ਸੰਬੰਧ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਵੀ ਫਰਮਾਉਂਦੇ ਹਨ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਇਸ ਸ਼ਬਦ ਦੇ ਦੂਸਰੇ ਬੰਦ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਸੋਢੀ ਸੁਲਤਾਨ ਸਤਿਗੁਰੂ ਜੀ ਫਰਮਾਉਂਦੇ ਹਨ, ਭਗਤ ਜਨ ਸਮਝਦੇ ਹਨ ਕਿ ਮਾਲਕ ਪ੍ਰਭੂ ਜੋ ਕੁਝ ਵੀ ਕਰ ਰਿਹਾ, ਉਹ ਸਾਰਾ ਕੁਝ ਉਸ ਨਿਰੰਕਾਰ ਦੀ ਦੇਖ ਰੇਖ ਵਿੱਚ ਹੋ ਰਿਹਾ ਹੈ। ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਇਹਨਾਂ ਜੀਵਾਂ ਤੋਂ ਕਾਰ ਕਰਵਾ ਰਿਹਾ ਹੈ। ਸਭ ਕੁਝ ਉਸ ਨਿਰੰਕਾਰ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ। ਆਪ ਹੀ ਉਹ ਮਾਲਕ ਪ੍ਰਭੂ ਜੀਵਾਂ ਨੂੰ ਬੌਧਿਕ ਗਿਆਨ ਬਖਸ਼ਦਾ ਹੈ, ਅਤੇ ਆਪ ਹੀ ਜਿਵੇਂ ਜੀਵਾਂ ਨੂੰ ਬੁਲਾਵੇ ਤਿਵੇਂ ਇਹ ਜੀਵ ਬੋਲਦੇ ਹਨ। ਸਤਿਗੁਰੂ ਜੀ ਇਸ ਸੰਬੰਧ ਅੰਦਰ ਬਖਸ਼ਿਸ਼ ਕਰਦੇ ਹਨ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੇ ਪਸਾਉ, ਤੂੰ ਜਾਣੋਈ ਸਭ ਸਹਿ, ਦੇ ਲੈ ਸਹਿ ਜਿੰਦ ਕਵਾਉ, ਕਰ ਆਸਣ ਡਿੱਠੋ ਚਾਓ। ਸਤਿਗੁਰੂ ਜੀ ਇਸ ਸੰਬੰਧ ਅੰਦਰ ਗੁਰਬਾਣੀ ਵਿੱਚ ਹੋਰ ਵੀ ਬਖਸ਼ਿਸ਼ ਕਰਦੇ ਨੇ, ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸੋ ਆਵੋ ਅਗਲੇ ਬੰਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀਏ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਨਿਰੰਕਾਰ ਨੇ ਸੰਸਾਰ ਦਾ ਪੰਜਾਂ ਤੱਤਾਂ ਤੋਂ ਪਸਾਰਾ ਖਿਲਾਰਿਆ ਹੋਇਆ ਹੈ, ਅਤੇ ਆਪ ਹੀ ਇਹਨਾਂ ਪੰਜਾਂ ਤੱਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ, ਜਿਨ੍ਹਾਂ ਭਗਤ ਜਨਾਂ ਦਾ ਸਤਿਗੁਰੂ ਜੀ ਨਾਲ ਮਿਲਾਪ ਹੋ ਜਾਵੇ, ਉਹਨਾਂ ਜੀਵਾਂ ਦਾ ਸੰਸਾਰਕ ਝਗੜਿਆਂ ਦਾ ਝਮੇਲਾ ਮੁੱਕ ਜਾਂਦਾ ਹੈ। ਉਹ ਨਿਰੰਕਾਰ ਆਪ ਹੀ ਉਹਨਾਂ ਝਗੜਿਆਂ ਨੂੰ ਮੁਕਾ ਦਿੰਦਾ ਹੈ। ਇਸ ਪ੍ਰਥਾਏ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਬਿਆਨ ਕਰਦੇ ਹਨ, 84 ਲੱਖ ਜੋਨ ਵਿੱਚ ਜਲ ਥਲ ਮਹੀਅਲ ਤਿਰਭਵਨ ਸਾਰਾ, ਇਕਸ ਇਕਸ ਜੋਨ ਵਿੱਚ ਜੀ ਜੰਤ ਅਗਣਤ ਅਪਾਰਾ, ਸਾਸ ਗ੍ਰਾਸ ਸੰਭਾਲਦਾ, ਕਰ ਬ੍ਰਹਿਮੰਡ ਕਰੋੜ ਅਪਾਰਾ, ਰੋਮ ਰੋਮ ਵਿੱਚ ਰੱਖੇ ਓਨ, ਓਅੰਕਾਰ ਆਕਾਰ ਵਿਥਾਰਾ, ਸਿਰ ਸਿਰ ਲੇਖ ਅਲੇਖ ਦਾ, ਲੇਖ ਅਲੇਖ ਉਪਾਵਣ ਹਾਰਾ, ਕੁਦਰਤ ਕਵਨ ਕਰੇ ਵਿਚਾਰ। ਉਸ ਬੇਅੰਤ ਪ੍ਰਭੂ ਦੀਆਂ ਸਿਫਤਾਂ ਬੇਅੰਤ ਹਨ, ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਕੇਵਲ ਉਸਦੇ ਅੱਗੇ ਸੀਸ ਹੀ ਝੁਕਾਇਆ ਜਾ ਸਕਦਾ ਹੈ। ਤਾਂ ਤੇ ਕੁਦਰਤ ਵਿੱਚ ਵਸੇ ਹੋਏ ਉਸ ਨਿਰੰਕਾਰ ਤੋਂ ਬਲਹਾਰੇ ਜਾਣਾ ਬਣਦਾ ਹੈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ।

0: ਲਖਿਆ। ਅੱਠੇ ਪਹਿਰ ਉਸਦੇ ਗੁਣ ਗਾਇਨ ਕਰਨੇ ਚਾਹੀਦੇ ਨੇ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ।
1: ਹਰਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾਵੇ। ਆਪ ਜੀ ਸਰਵਣ ਕਰ ਰਹੇ ਸੋ ਇਸ ਸ਼ਬਦ ਦੀ ਵਿਆਖਿਆ ਗਿਆਨੀ ਬਲਵੰਤ ਸਿੰਘ ਹੋਰਾਂ ਪਾਸੋਂ। ਜਿਹੜੇ ਵੱਡੇ ਭਾਗਾਂ ਵਾਲੇ ਪ੍ਰਾਣੀਆਂ ਨੇ ਪੂਰਬਲੇ ਚੰਗੇ ਕਰਮ ਕੀਤੇ ਹੁੰਦੇ ਨੇ, ਉਹੀ ਉਸ ਪ੍ਰਭੂ ਦੇ ਗੁਣ ਗਾਇਨ ਕਰਦੇ ਨੇ, ਉਸ ਪ੍ਰਭੂ ਦਾ ਨਾਮ ਜਪਦੇ ਨੇ। ਉਸ ਪਰਮੇਸ਼ਵਰ ਦਾ ਨਾਮ ਵਿਕਾਰੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਪਤਿਤ ਪਾਵਨ ਪ੍ਰਭ ਤੇਰੋ ਨਾਓ, ਪੂਰਬ ਕਰਮ ਲਿਖੇ ਗੁਣ ਗਾਓ। ਸਰਵਣ ਕਰਦੇ ਹਾਂ ਭਾਈ ਦਰਸ਼ਨ ਸਿੰਘ ਕੋਮਲ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

6:30 ਦਿਹਾਤੀ ਪ੍ਰੋਗਰਾਮ ਹੋਏਗਾ, ਜਿਸ ਤਹਿਤ ਕੰਮ ਦੀਆਂ ਗੱਲਾਂ, ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦੇਣਗੇ ਡਾਕਟਰ ਰਕੇਸ਼ ਕੁਮਾਰ। ਸੱਤ ਵੱਜ ਕੇ 40 ਮਿੰਟ ਤੇ ਵਗਦੇ ਪਾਣੀ ਤਹਿਤ ਤੁਸੀਂ ਮਲਵਿੰਦਰ ਸਿੰਘ ਹੁਣਾਂ ਦਾ ਕਵਿਤਾ ਪਾਠ ਸੁਣੋਗੇ। ਅੱਠ ਵਜੇ ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ। ਰਾਤ 9:15 ਤੇ ਸਪੋਟ ਲਾਈਟ, 9:30 ਰੂਪਕੋਂ ਕਾ ਅਖਿਲ ਭਾਰਤੀ ਕਾਰਜਕ੍ਰਮ, 10 ਵਜੇ ਰਵੀਸਰੀ ਅਖਿਲ ਭਾਰਤੀ ਸੰਗੀਤ ਸਭਾ ਦੇ ਵਿੱਚ ਕਲਾਕਾਰ ਹੋਣਗੇ ਨੀਰਜ ਮਿਸ਼ਰਾ, ਇਹਨਾਂ ਦਾ ਸਿਤਾਰ ਵਾਦਨ ਹੋਏਗਾ।

ਇਸ ਤੋਂ ਇਲਾਵਾ ਸਮਾਚਾਰ ਦਾ ਸਮਾਂ ਹੋਏਗਾ 8:45 'ਤੇ, ਰਾਤ 9 ਵਜੇ ਨਿਊਜ਼ 9, 11 ਵਜੇ ਹਿੰਦੀ ਸਮਾਚਾਰ, 11:05 'ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ।

0: ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਆਓ ਹੁਣ ਸੁਣਦੇ ਹਾਂ ਸਮੂਹ ਗਾਨ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਬੱਚਿਆਂ ਵਿੱਚ ਸ਼ੂਗਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ ਵਿੱਚ ਸੰਵਿਧਾਨਕ ਦੁਰਵਿਵਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਵਿਭਾਗ ਵੱਲੋਂ 5 ਮਈ ਤੱਕ ਸੂਬੇ 'ਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਬੱਚਿਆਂ ਵਿੱਚ ਸ਼ੂਗਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਦਿਸ਼ਾ ਨਿਰਦੇਸ਼ ਜਨਤਕ ਸਿਹਤ ਸੇਵਾ ਪ੍ਰਦਾਨ ਕਰਨ ਅਤੇ ਹਾਲ ਹੀ 'ਚ ਸਮਾਪਤ ਹੋਏ ਰਾਸ਼ਟਰੀ ਸੰਮੇਲਨ 'ਚ ਜਾਰੀ ਕੀਤੇ ਗਏ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਇਹ ਦਿਸ਼ਾ ਨਿਰਦੇਸ਼ ਪਹਿਲੀ ਵਾਰ ਬੱਚਿਆਂ ਵਿੱਚ ਸ਼ੂਗਰ ਦੀ ਜਾਂਚ, ਪਛਾਣ, ਇਲਾਜ ਅਤੇ ਲੰਮੇ ਸਮੇਂ ਦੇ ਪ੍ਰਬੰਧਨ ਲਈ ਇੱਕ ਪ੍ਰਮਾਣਿਤ ਰਾਸ਼ਟਰੀ ਢਾਂਚਾ ਪ੍ਰਦਾਨ ਕਰਦੇ ਨੇ। ਮੰਤਰਾਲੇ ਨੇ ਦੱਸਿਆ ਕਿ ਇਸ ਪਹਿਲਕਦਮੀ ਨੇ ਭਾਰਤ ਨੂੰ ਉਨ੍ਹਾਂ ਕੁਝ ਮੁਲਕਾਂ ਵਿੱਚੋਂ ਇੱਕ ਬਣਾ ਦਿੱਤਾ ਜਿਨ੍ਹਾਂ ਨੇ ਬੱਚਿਆਂ ਵਿੱਚ ਸ਼ੂਗਰ ਦੇਖਭਾਲ ਨੂੰ ਜਨਤਕ ਸਿਹਤ ਪ੍ਰਣਾਲੀ ਵਿੱਚ ਜੋੜਿਆ। ਇਸ ਨਾਲ ਮਹੱਤਵਪੂਰਨ ਜਨਤਕ ਸਿਹਤ ਲਾਭ ਮਿਲਣ ਦੀ ਉਮੀਦ ਹੈ, ਜਿਸ ਵਿੱਚ ਸ਼ੁਰੂਆਤੀ ਇਲਾਜ ਕਾਰਨ ਮੌਤ ਦਰ ਵਿੱਚ ਕਮੀ ਅਤੇ ਪ੍ਰਭਾਵਿਤ ਬੱਚਿਆਂ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ GlaxAI ਵੱਲੋਂ ਵਿਕਸਿਤ ਕੀਤੇ ਗਏ ਮਿਸ਼ਨ ਦ੍ਰਿਸ਼ਟੀ ਨੂੰ ਪੁਲਾੜ ਦੇ ਖੇਤਰ ਵਿੱਚ ਭਾਰਤ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਪਹਿਲੇ ਆਪਟੋਸਾਰ ਉਪਗ੍ਰਹਿ ਅਤੇ ਭਾਰਤ ਵਿੱਚ ਬਣੇ ਸਭ ਤੋਂ ਵੱਡੇ ਨਿੱਜੀ ਉਪਗ੍ਰਹਿ ਦਾ ਸਫਲ ਪਰੀਖਣ ਨੌਜਵਾਨਾਂ ਵਿੱਚ ਨਵੀਨਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਜਨੂੰਨ ਦਾ ਪ੍ਰਮਾਣ ਹੈ। ਉਨ੍ਹਾਂ ਨੇ GlaxAI ਦੇ ਸੰਸਥਾਪਕਾਂ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇੱਕ ਵਫਦ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿੱਚ ਪੰਜਾਬ 'ਚ ਸੰਵਿਧਾਨਕ ਦੁਰਵਿਵਹਾਰ, ਵਿਗੜਦੇ ਸ਼ਾਸਨ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਨੇ। ਮੰਗ ਪੱਤਰ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਮੀਡੀਆ ਰਿਪੋਰਟਾਂ ਅਤੇ ਜਨਤਕ ਚਰਚਾਵਾਂ ਮੁਤਾਬਕ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਨਸ਼ੇ ਦੀ ਹਾਲਤ ਵਿੱਚ ਇੱਕ ਦਿਨਾਂ ਵਿਸ਼ੇਸ਼ ਵਿਧਾਨ ਸਭਾ ਇਜਲਾਸ 'ਚ ਸ਼ਿਰਕਤ ਕੀਤੀ ਸੀ, ਜੋ ਚਿੰਤਾ ਦਾ ਵਿਸ਼ਾ ਏ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਇਲਜ਼ਾਮ ਨੂੰ ਨਕਾਰਿਆ ਗਿਆ। ਪਾਰਟੀ ਨੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਆਚਰਣ ਬਾਰੇ ਵੇਰਵੇ ਸਮੇਤ ਰਿਪੋਰਟ ਮੰਗਣ ਅਤੇ ਢੁੱਕਵੇਂ ਸੰਵਿਧਾਨਕ ਉਪਾਅ ਕਰਨ ਦੀ ਬੇਨਤੀ ਕੀਤੀ ਹੈ। ਪਾਰਟੀ ਨੇ ਰਾਜਨੀਤਿਕ ਉਦੇਸ਼ਾਂ ਲਈ ਪੁਲਿਸ ਅਤੇ ਨਿਆਮਕ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੀ ਸਿੱਧੀ ਅਤੇ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ। ਸ੍ਰੀ ਜਾਖੜ ਦੇ ਨਾਲ ਬੀਜੇਪੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਤੋਂ ਇਲਾਵਾ ਹੋਰ ਪਾਰਟੀ ਆਗੂ ਵੀ ਮੌਜੂਦ ਰਹੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਮੋਹਾਲੀ 'ਚ ਇੱਕ ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਉਹਨਾਂ ਦਾ ਅਕਸ ਖਰਾਬ ਕਰਨ ਲਈ ਸਾਜਿਸ਼ਾਂ ਰਚ ਰਹੀਆਂ ਨੇ, ਕਿਉਂਕਿ ਉਹ ਸੂਬਾ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਤੋਂ ਈਰਖਾ ਕਰਦੀਆਂ ਨੇ। ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਇਹ ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਸਿਤ ਕਰਨ ਅਤੇ ਵਿਸ਼ਵ ਪੱਧਰ 'ਤੇ ਪ੍ਰੈਸ ਆਜ਼ਾਦੀ ਦੀ ਸਥਿਤੀ ਦਾ ਮੁਲਾਂਕਣ ਕਰਨ ਦਾ ਇੱਕ ਮੌਕਾ ਹੈ। ਇਹ ਸਾਲ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਪ੍ਰਗਟਾਵੇ ਦੀ ਆਜ਼ਾਦੀ ਦੀ ਪੁਸ਼ਟੀ ਕਰਨ ਅਤੇ ਪੱਤਰਕਾਰਾਂ, ਆਰਟੀਫਿਸ਼ਲ ਇੰਟੈਲੀਜੈਂਸ ਸਮੇਤ ਤਕਨਾਲੋਜੀ, ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਭਵਿੱਖ ਲਈ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਿਵਹਾਰਕ ਤਰੀਕਿਆਂ 'ਤੇ ਇਕਜੁੱਟ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਨੇ ਦਸੰਬਰ 1993 'ਚ ਯੂਨੈਸਕੋ ਮਹਾਂਸਭਾ ਦੀ ਸਿਫਾਰਿਸ਼ ਤੋਂ ਬਾਅਦ ਪ੍ਰੈਸ ਆਜ਼ਾਦੀ ਦਿਹਾੜੇ ਦਾ ਐਲਾਨ ਕੀਤਾ ਸੀ। ਮੋਹਾਲੀ ਜ਼ਿਲ੍ਹੇ ਦੇ ਕੁਰਾਲੀ ਵਿਖੇ ਅੱਜ ਮਹਾਰਾਣਾ ਪ੍ਰਤਾਪ ਜਯੰਤੀ ਮਹੋਤਸਵ 2026 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਦੇ ਹਮੀਰਪੁਰ ਤੋਂ ਮੌਜੂਦਾ ਸਾਂਸਦ ਅਨੁਰਾਗ ਸਿੰਘ ਠਾਕੁਰ, ਕਾਂਗਰਸ ਨੇਤਾ ਅਤੇ ਸਾਬਕਾ ਸਪੀਕਰ ਰਾਣਾ KP ਸਿੰਘ ਸਮੇਤ ਕਈ ਪਤਵੰਤੇ ਮੌਜੂਦ ਰਹੇ। ਉਨ੍ਹਾਂ ਮਹਾਰਾਣਾ ਪ੍ਰਤਾਪ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਆਖਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਘੇ ਪੰਜਾਬੀ ਅਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਪੰਜਾਬ ਲੋਕ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਰਾਜਪਾਲ ਨੇ

ਵਿਧਾਇਕ ਨੂੰ ਸੂਬੇ 'ਚ ਨਸ਼ਿਆਂ ਵਿਰੋਧੀ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਮੀਕਾ ਸਿੰਘ ਨੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਨਾਲ ਮਿਲ ਕੇ ਸ਼ਹਿਰ 'ਚ ਇੱਕ ਮੈਗਾ ਸ਼ੋਅ ਆਯੋਜਿਤ ਕਰਨਗੇ। ਉਹਨਾਂ ਦੱਸਿਆ ਕਿ ਇਹ ਸ਼ੋਅ ਬਿਨਾਂ ਕਿਸੇ ਟਿਕਟ ਫੀਸ 'ਤੇ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਤੋਂ ਪ੍ਰਾਪਤ ਸਾਰਾ ਸਹਿਯੋਗ ਨਸ਼ਾ ਵਿਰੋਧੀ ਮੁਹਿੰਮ ਨੂੰ ਸਸ਼ਕਤ ਬਣਾਉਣ 'ਚ ਸਮਰਪਿਤ ਕੀਤਾ ਜਾਵੇਗਾ। ਮੀਟਿੰਗ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਆਲਮੀ ਪੱਧਰ 'ਤੇ ਉਤਸ਼ਾਹਿਤ ਕਰਨ 'ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਤੇ ਫਿਲਮ ਨਿਰਮਾਣ ਪੱਖੀ ਮਾਹੌਲ ਤਿਆਰ ਕਰਨ 'ਤੇ ਵੀ ਵਿਚਾਰ ਕੀਤਾ ਗਿਆ। ਮੀਕਾ ਸਿੰਘ ਨੇ ਸੁਝਾਅ ਦਿੱਤਾ ਕਿ ਪੰਜਾਬ 'ਚ ਬਾਲੀਵੁੱਡ ਹੀ ਨਹੀਂ ਬਲਕਿ ਹਾਲੀਵੁੱਡ ਪੱਧਰ ਦੀ ਵੀ ਇੱਕ ਵਿਸ਼ਵ ਪੱਧਰੀ ਫਿਲਮ ਸਿਟੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਫਿਲਮ ਨਿਰਮਾਤਾਵਾਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਾਗਤ ਜੋਧ ਐਕਟ ਸੋਧ ਬਿੱਲ 2026 ਅਤੇ ਪੰਥਕ ਮਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ। ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਛ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਮਰਿਆਦਾ ਦਾ ਫੈਸਲਾ ਸਿਰਫ ਗੁਰੂ ਪੰਥ ਕਰ ਸਕਦਾ ਹੈ, ਕੋਈ ਸਰਕਾਰ ਨਹੀਂ। ਉਹਨਾਂ ਕਿਹਾ ਕਿ ਸਰਕਾਰ ਨੇ ਜਾਗਤ ਜੋਤ ਐਕਟ ਵਿੱਚ ਸੋਧ ਕਰਨ ਵੇਲੇ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਰੋਸੇ 'ਚ ਲਿਆ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਕੀਤੀ। ਉਹਨਾਂ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ 8 ਤਰੀਕ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਬਾਰੇ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਮਜੂਲ ਦਾ ਪਰਦਾਫਾਸ਼ ਕਰਦਿਆਂ 12 ਕਿਲੋ ਹੈਰੋਇਨ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਇਹਨਾਂ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਅੰਮ੍ਰਿਤਸਰ ਚੱਬਲ ਸੜਕ ਦੇ ਟੋਲ ਪਲਾਜ਼ਾ ਨੇੜਿਓਂ ਕਾਬੂ ਕੀਤਾ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਇੱਕ ਪਾਕਿਸਤਾਨ ਆਧਾਰਿਤ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਉਸਦੇ ਨਿਰਦੇਸ਼ਾਂ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ। ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਹੋਰ ਮਾਮਲੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮੋਡਿਊਲ ਦੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 7 ਪਿਸਤੌਲ ਬਰਾਮਦ ਕੀਤੇ ਨੇ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ। ਉਹਨਾਂ ਦੱਸਿਆ ਕਿ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਸਰਹੱਦ ਪਾਰ ਤੋਂ ਡਰੋਨ ਰਾਹੀਂ ਪਹੁੰਚਾਈ ਜਾਂਦੀ ਸੀ ਅਤੇ ਅੱਗੇ ਅਪਰਾਧਕ ਤੱਤਾਂ 'ਚ ਉਹਨਾਂ ਦੇ ਸਾਥੀਆਂ ਰਾਹੀਂ ਵੰਡੀ ਜਾਂਦੀ ਸੀ। ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਨੇ ਇਸ ਸਾਲ ਅਪ੍ਰੈਲ ਮਹੀਨੇ 'ਚ ਵੈਟ ਅਤੇ ਪੰਜਾਬ ਰਾਜ ਵਿਕਾਸ ਟੈਕਸ ਦੋਵਾਂ ਦੀ ਪ੍ਰਾਪਤੀ 'ਚ ਪ੍ਰਭਾਵਸ਼ਾਲੀ ਦੋਹਰੇ ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਨੇ ਇਹਨਾਂ ਦੋਵਾਂ ਖੇਤਰਾਂ ਤੋਂ ਲਗਭਗ 265 ਕਰੋੜ ਰੁਪਏ ਦਾ ਕੁੱਲ ਵਾਧੂ ਮਾਲੀਆ ਪ੍ਰਾਪਤ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਇਹਨਾਂ ਵਿਸ਼ੇਸ਼ ਟੈਕਸ ਖੇਤਰਾਂ 'ਚ ਲਗਾਤਾਰ ਉੱਪਰ ਵੱਲ ਜਾਣ ਵਾਲਾ ਰੁਝਾਨ ਸਰਕਾਰ ਦੀਆਂ ਸਪਸ਼ਟ ਨੀਤੀਗਤ ਤਰਜੀਹਾਂ ਨੂੰ ਉਜਾਗਰ ਕਰਦਾ ਹੈ। ਉਹਨਾਂ ਕਿਹਾ ਕਿ ਵੈਟ ਪ੍ਰਾਪਤੀ ਨੇ ਅਪ੍ਰੈਲ ਮਹੀਨੇ ਲਈ 23.28% ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਪੰਜਾਬ ਰਾਜ ਵਿਕਾਸ ਟੈਕਸ ਉਗਰਾਹੀ 'ਚ ਵੀ 20.43% ਦਾ ਪ੍ਰਭਾਵਸ਼ਾਲੀ ਵਾਧਾ ਹੋਇਆ ਏ। ਇਹ ਲਗਭਗ 35 ਕਰੋੜ ਰੁਪਏ ਦੇ ਇਜ਼ਾਫੇ ਵਿੱਚ ਤਬਦੀਲ ਹੋਇਆ ਹੈ। ਯੂਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਆਯੋਜਿਤ ਐਲੇਂਜਰਸ ਗਲੀ ਕ੍ਰਿਕਟ ਟੂਰਨਾਮੈਂਟ 2026 ਦੇ 4th ਐਡੀਸ਼ਨ ਦੀ ਸਮਾਪਤੀ ਪੰਜਾਬ ਲੋਕ ਭਵਨ ਵਿਖੇ ਹੋਈ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਜੇਤੂ ਉਪਜੇਤੂ ਟੀਮਾਂ ਸਹਿਤ ਟੂਰਨਾਮੈਂਟ ਦੇ ਵਕਾਰੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਹ ਟੂਰਨਾਮੈਂਟ 17 ਅਪ੍ਰੈਲ ਨੂੰ ਸੈਕਟਰ 16 ਕ੍ਰਿਕਟ ਸਟੇਡੀਅਮ ਵਿਖੇ ਸ਼ੁਰੂ ਹੋਇਆ ਜਿਸ ਵਿੱਚ ਕੁੱਲ 288 ਟੀਮਾਂ ਨੇ ਹਿੱਸਾ ਲਿਆ। ਇਸ ਵਿੱਚ 14 ਤੋਂ 19 ਸਾਲ ਉਮਰ ਵਰਗ ਦੇ ਲਗਭਗ 3400 ਨੌਜਵਾਨ ਕ੍ਰਿਕਟਰਸ ਨੇ ਹਿੱਸਾ ਲਿਆ। ਇਸ ਦਾ ਉਦੇਸ਼ ਉਭਰਦੇ ਨੌਜਵਾਨ ਖਿਡਾਰੀਆਂ ਲਈ ਮੁਕਾਬਲੇ ਵਾਲਾ ਮੰਚ ਪ੍ਰਦਾਨ ਕਰਨਾ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 5ਵੇਂ ਭਾਰਤੀ ਰਵਾਇਤੀ ਖੇਡ ਉਤਸਵ ਦਾ ਉਦਘਾਟਨ ਕੀਤਾ ਜੋ ਇੱਕ ਰਾਸ਼ਟਰੀ ਪੱਧਰ ਦਾ ਜਸ਼ਨ ਹੈ ਜੋ ਭਾਰਤ ਦੀ ਸਵਦੇਸ਼ੀ ਖੇਡ ਵਿਰਾਸਤ ਨੂੰ ਸੁਰਜੀਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਇਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤਾ। ਇਸ ਸਮਾਗਮ ਨੂੰ ਏਸ਼ੀਅਨ ਰਵਾਇਤੀ ਖੇਡ ਐਸੋਸੀਏਸ਼ਨ ਅਤੇ ਕੌਮਾਂਤਰੀ ਰਵਾਇਤੀ ਖੇਡ ਐਸੋਸੀਏਸ਼ਨ ਵੱਲੋਂ ਸਮਰਥਨ ਪ੍ਰਾਪਤ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਸਵੇਰੇ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੋਹਾਲੀ ਸਮੇਤ ਕੁਝ ਇਲਾਕਿਆਂ 'ਚ ਗੜੇਮਾਰੀ ਵੀ ਹੋਈ ਅਤੇ ਇਸ ਦੇ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ। ਕਈ ਥਾਈਂ ਦਰਖਤ ਉੱਖੜ ਗਏ ਅਤੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਰਹੀ। ਕਈ ਥਾਵਾਂ 'ਤੇ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਦੇ ਉੱਖੜਨ ਕਾਰਨ ਖੜ੍ਹੇ ਵਾਹਨਾਂ ਨੂੰ ਨੁਕਸਾਨ ਹੋਣ ਦੀ ਵੀ ਖਬਰ ਹੈ। ਜਿੱਥੇ ਉਮੀਦ ਮੁਤਾਬਕ ਮੌਸਮ ਨੇ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਇਸਨੇ ਕਿਸਾਨਾਂ ਦੇ ਨਾਲ ਨਾਲ ਸੂਬੇ ਭਰ ਵਿੱਚ ਵੱਖ ਵੱਖ ਦਾਣਾ ਮੰਡੀਆਂ 'ਚ ਪਈ ਜਿਣਸ ਲਈ ਵੀ ਚਿੰਤਾਵਾਂ ਪੈਦਾ ਕੀਤੀਆਂ ਨੇ। ਮੌਸਮ ਵਿਭਾਗ ਨੇ ਚੰਡੀਗੜ੍ਹ, ਮੋਹਾਲੀ, ਪਟਿਆਲਾ, ਰਾਜਪੁਰਾ, ਰੋਪੜ ਅਤੇ ਫਤਿਹਗੜ੍ਹ ਸਾਹਿਬ ਦੇ ਕੁਝ ਹਿੱਸਿਆਂ 'ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਲਈ ਰੈੱਡ ਅਲਰਟ, ਜਦਕਿ ਸੂਬੇ ਦੇ ਬਾਕੀ ਹਿੱਸਿਆਂ 'ਚ ਵੀ ਗਰਜ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ।
ਪੰਜਾਬ ਦੇ ਤਾਪਮਾਨ ਚ ਅੱਜ 3 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ।

0: ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਬੱਚਿਆਂ 'ਚ ਸ਼ੂਗਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ BJP ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਅਤੇ IPL ਕ੍ਰਿਕਟ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵੱਜ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ।

0: ਬਈ ਬੈਠਕ ਵਾਲਿਓ ਬੈਠਕ ਚ ਹੀ ਓ
1: ਆਜੋ ਆਜੋ ਆਜੋ ਆਜੋ ਤੇਜਾ ਸਿੰਘ ਜੀ ਆਜੋ ਬੱਚਿਆਂ ਵਾਲਿਓ ਆਜੋ
2: ਜੈ ਹਿੰਦ ਜੀ ਰੁਲੀਆ ਰਾਮ ਜੀ
1: ਜੈ ਹਿੰਦ ਜੀ ਜੈ ਹਿੰਦ ਜੀ ਤੇਜਾ ਸਿੰਘ ਜੀ ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ
2: ਹਾਲ ਚਾਲ ਵਧੀਆ ਆ ਚੰਗਾ ਆ ਜਿਹੜਾ ਵਕਤ ਲੰਘ ਜਾਏ ਨਾ ਉਹਦੇ ਵਰਗੀ ਰੀਸ ਕੋਈ ਨਹੀਂ
1: ਦੇਖੋ ਵਕਤ ਦਾ ਸੁਭਾਅ ਆ ਲੰਘਣਾ
2: ਆਹ
1: ਉਹਨੇ ਲੰਘ ਜਾਣਾ
2: ਬਿਲਕੁਲ
1: ਗੱਲ ਇਹ ਹੈ ਕਿ ਤੁਸੀਂ ਵਕਤ ਦੇ ਲਿਹਾਜ਼ ਨਾਲ ਚੱਲਣਾ
2: ਆਹ
1: ਉਹਦੇ ਵਰਗੀ ਰੀਸ ਕੋਈ ਨਹੀਂ
2: ਆਹ ਇਹ ਵੀ ਗੱਲ ਸਹੀ
1: ਹੈ ਕਿ ਨਹੀਂ ਕਿਉਂਕਿ ਜੇ ਤੁਸੀਂ ਕਹੋ ਵੀ ਅਸੀਂ ਵਕਤ ਨੂੰ ਰੋਕ ਲਾਂਗੇ ਜਾਂ ਵਕਤ ਨੂੰ ਕੋਈ ਤਬਦੀਲ ਕਰ ਦਿਆਂਗੇ ਉਹ ਤਾਂ ਸਥਿਰ ਹੈ ਉਹ ਤਾਂ ਸਥਿਰਤਾ ਨਾਲ ਚੱਲਦਾ ਪਿਆ ਜਿਸ ਤਰ੍ਹਾਂ ਦੇਖੋ ਦਿਨ ਹੈ ਰਾਤ ਹੈ ਆਪਣੇ ਹਿਸਾਬ ਆਪਣੇ ਨਿਯਮਾਂ ਵੱਲੋਂ ਚੱਲਦੇ ਹੈ ਨਿਯਮਾਂ ਵਰੀਆ ਤੁਹਾਡੀ ਕੋਈ ਨਹੀਂ ਹੈ
2: ਨਹੀਂ ਇਹ ਗੱਲ ਤੁਹਾਡੀ ਸਹੀ ਆ ਭਾਈ ਇਹਦਾ ਮਤਲਬ ਆ ਵੀ ਸਾਨੂੰ ਵਕਤ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਵਕਤ ਨੇ ਸਾਡੇ ਹਿਸਾਬ ਨਾਲ ਨਹੀਂ ਚੱਲਣਾ
1: ਔਰ ਦੂਜਾ ਪੱਖ ਇਹ ਆ ਜਾਂਦਾ ਕਿ ਵਕਤ ਤੋਂ ਡਰਨਾ ਚਾਹੀਦਾ
2: ਆ ਡਰਨਾ ਹਮੇਸ਼ਾ ਚਾਹੀਦਾ
1: ਕਿਹੜੇ ਸਮੇਂ ਕਿਹੜੀ ਮੁਸ਼ਕਲ ਜਾਂ ਮੁਸੀਬਤ ਤੇਜਾ ਸਿੰਘ ਜੀ ਤੁਹਾਡੇ ਸਾਹਮਣੇ ਆ ਕੇ ਖੜ ਜਾਂਦੀ ਹੈ
2: ਆਹ
1: ਅਤੇ ਇਹ ਵਕਤ ਹੀ ਜਾਣਦਾ ਹੈ
2: ਬਿਲਕੁਲ ਅੱਛਾ ਤੁਸੀਂ ਨਾ ਇੱਕ ਬੜੀ ਸੋਹਣੀ ਗੱਲ ਕਹੀ ਵੀ ਉਹ ਸਥਿਰ ਹੈ ਉਹ ਸਥਿਰਤਾ ਨਾਲ ਅੱਗੇ ਵਧੀ ਜਾ ਰਿਹਾ ਹੈ ਨਾ ਅਤੇ ਬੰਦੇ ਨੂੰ ਵੀ ਇੰਨੇ ਸਥਿਰ ਹੋ ਜਾਣਾ ਚਾਹੀਦਾ
1: ਨਹੀਂ ਹੁੰਦਾ ਨਾ
2: ਹਾਂ ਇਹਨੂੰ ਹੋਣਾ ਚਾਹੀਦਾ
1: ਰਾਤ ਨੂੰ ਸੁੱਤਾ ਪਿਆ ਵੀ ਦਿਮਾਗ ਨੂੰ ਕਹਿੰਦੇ ਰੈਸ਼ ਨਹੀਂ ਕਰਨ ਦਿੰਦਾ ਹਾਲਾਂਕਿ ਮਾਲਕ ਨੇ ਦੇਖੋ ਰਾਤ ਇਸ ਲਈ ਬਣਾਈ ਹੈ ਕਿ ਤੇ ਅੱਗੇ ਮਸ਼ੀਨਰੀ ਰੈਸਟ ਕਰ ਸਕੇ
2: ਬਿਲਕੁਲ
1: ਇਹਨੇ ਉਹ ਰਾਤ ਵਾਲੀ ਰੈਸਟ ਵੀ ਖਤਮ ਕੀਤੀ
2: ਖਤਮ
1: ਇਹ ਹਰ ਟਾਈਮ ਅਨਰੈਸਟ ਫਿਰ ਕਹਿੰਦਾ ਮੈਨੂੰ ਬਿਮਾਰੀਆਂ ਲੱਗ ਗਈਆਂ ਬਲੱਡ ਪ੍ਰੈਸ਼ਰ ਹੈ ਜੀ ਸ਼ੂਗਰ ਹੈ ਜੀ ਇਹ ਕਿੱਥੋਂ ਪੈਦਾ ਹੁੰਦੇ ਆ
2: ਫਿਰ ਇਹਨਾਂ ਦੇ ਵਿਟਾਮਿਨ ਡੀ ਘਟੇ ਹੁੰਦੇ ਹੈ ਮੈਂ ਹੈਰਾਨ ਰਹਿ ਗਿਆ ਇੱਕ ਦਿਨ ਮੈਨੂੰ ਸਰਦਾਰ ਜੀ ਮਿਲੇ ਖੇਤੀਬਾੜੀ ਕਰਦੇ ਚੰਗਾ ਭਲਾ ਕੰਮ ਚੰਗੀ ਸਿਹਤ ਡਾਕਟਰ ਕੋਲ ਬੈਠੇ ਮੈਂ ਕਿਹਾ ਤੁਹਾਨੂੰ ਕੀ ਹੋ ਗਿਆ ਪਿੰਡਾਂ ਵਾਲਿਆਂ ਨੂੰ ਤਾਂ ਮੈਂ ਕਿਹਾ ਹੁੰਦਾ ਹੀ ਕੁਛ ਨਹੀਂ ਹੁੰਦਾ ਮੇਰਾ ਕਹਿੰਦੇ ਵਿਟਾਮਿਨ ਡੀ ਘੱਟ ਗਿਆ ਮੈਂ ਕਿਹਾ ਭਾਈ ਧੁੱਪੇ ਰਹਿਣ ਵਾਲਾ ਬੰਦਾ ਤੁਹਾਡਾ ਵਿਟਾਮਿਨ ਡੀ ਘੱਟ ਗਿਆ ਤੇ ਸ਼ਹਿਰ ਵਾਲਿਆਂ ਦਾ ਕੀ ਬਣੂ
1: ਇਹ ਦੇਖੋ ਨਾ ਤੇਜਾ ਸਿੰਘ ਜੀ ਜਿੱਦਾਂ ਤੁਸੀਂ ਬਹੁਤ ਸਿਆਣੀ ਗੱਲ ਕੀਤੀ ਹੈ ਔਰ ਬਹੁਤ ਵਧੀਆ ਗੱਲ ਹੈ ਕਿ ਸਰੀਰਕ ਬਿਮਾਰੀਆਂ ਦੇ ਨਾਲੋਂ ਮਾਨਸਿਕ ਬਿਮਾਰੀਆਂ ਜ਼ਿਆਦਾ
2: ਜ਼ਿਆਦਾ ਬਿਲਕੁਲ ਬਹੁਤ ਜ਼ਿਆਦਾ
1: ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਅਸੀਂ ਹਰ ਟਾਈਮ ਫੋਨ ਨਾਲ ਚੰਬੜੇ ਰਹਿੰਦੇ ਹਾਂ
2: ਆਹ
1: ਉਹ ਤਾਂ ਉਹ ਦੱਸਦੇ ਆ ਜੀ ਤੁਹਾਨੂੰ ਇਹ ਸਮੱਸਿਆ ਹੋ ਸਕਦੀ ਹੈ ਜੇ ਤੁਹਾਨੂੰ ਕਿਤੇ ਮਾੜਾ ਮੋਟਾ ਇਹ ਚੀਜ਼ ਹੁੰਦਾ ਤਾਂ ਮਤਲਬ ਤੁਹਾਨੂੰ ਆਹ ਸਮੱਸਿਆ ਹੈ
2: ਬਿਲਕੁਲ
1: ਹੁਣ ਉਹ ਸਮੱਸਿਆ ਵਾਕਈ ਹੈ ਜਾਂ ਨਹੀਂ ਹੈ
2: ਆਹ
1: ਇਹਦੇ ਬਾਰੇ ਤਾਂ ਕੋਈ ਤਾਇਦਗੀ ਹੈ ਨਹੀਂ ਤਾਂ
2: ਬਿਲਕੁਲ
1: ਪੱਕਾ ਤਾਂ ਕੀਤਾ ਨਹੀਂ ਅੱਜ ਤੁਸੀਂ ਦੇਖੋ ਜ਼ਿਆਦਾ ਫੀਸਦ ਆਬਾਦੀ ਨਾ ਸਿੱਧੇ ਤੌਰ 'ਤੇ ਬਿਨਾਂ ਡਾਕਟਰ ਨੂੰ ਪੁੱਛੇ ਅਤੇ ਬਿਨਾਂ ਡਾਕਟਰ ਨੂੰ ਦੱਸੇ ਸਪਲੀਮੈਂਟ ਕੀ ਦਵਾਈਆਂ ਕੀ ਸਭ ਕੁਛ ਛਕੀ ਜਾ ਰਿਹਾ
2: ਅੱਛਾ ਇੱਕ ਗੱਲ ਹੋਰ ਆ ਤੁਸੀਂ ਜਿਸ ਥਾਂ 'ਤੇ ਲੈ ਗਏ ਆ ਨਾ ਗੱਲ ਨੂੰ ਇੱਥੇ ਸੋਚਣ ਦੀ ਗੱਲ ਇਹ ਆ ਵੀ ਸਰੀਰਕ ਬਿਮਾਰੀ ਜਿਹੜੀ ਆ ਨਾ ਉਹ ਸਾਡੇ ਮਾਨਸਿਕ ਜਦੋਂ ਅਸੀਂ ਇਹ ਸਮਝ ਲੈਂਦੇ ਵੀ ਅਸੀਂ ਬਿਮਾਰ ਹੋ ਗਏ ਹਾਂ ਉਹ ਸਰੀਰਕ ਬਿਮਾਰੀ ਆ ਜਾਂਦੀ ਹੈ
1: ਆ ਜਾਂਦੀ ਹੈ
2: ਇੱਦਾਂ ਨਾ ਇੱਕ ਕਹਾਣੀ ਮੈਂ ਪੜ੍ਹਦਾ ਸੀਗਾ ਫਰਾਂਸ ਦਾ ਇੱਕ ਡਾਕਟਰ ਉਹ ਜਿਹੜੀ ਬਿਮਾਰੀ ਲੋਕਾਂ ਤੋਂ ਨਾ ਹੱਲ ਹੋਵੇ ਉਹ ਜੀ ਉਹਦਾ ਇਲਾਜ ਕਰ ਦਿਆ ਕਰੇ ਉਹਦਾ ਬਾਅਦ 'ਚੋਂ ਦੱਸਿਆ ਆਪਣਾ ਕਹਿੰਦਾ ਕੁਛ ਵੀ ਨਹੀਂ ਮੈਂ ਦਵਾਈ ਦੇ ਵਿੱਚ ਕਹਿੰਦਾ ਇੱਕ ਪਰਚੀ ਪਾ ਦਿੰਦਾ ਸੀ ਵੀ ਜਾ ਕੇ ਭਾਈ ਇਹਨੂੰ ਪੜ੍ਹੀ ਜੇ ਕਿ ਮੈਨੂੰ ਕੋਈ ਬਿਮਾਰੀ ਨਹੀਂ ਮੈਨੂੰ ਕੋਈ ਬਿਮਾਰੀ ਨਹੀਂ ਕਹਿੰਦਾ ਆਪੇ ਠੀਕ ਹੋ ਜਾਂਦੇ ਸੀ ਲੋਕ
1: ਸਹੀ ਗੱਲ
2: ਹੈ
1: ਦੇਖੋ ਨਾ ਗੱਲ ਆ ਵੀ ਸਾਰੀਆਂ ਚੀਜ਼ਾਂ ਚੰਗਾ ਮਾੜਾ ਠੀਕ ਇਹ ਸਾਰੀਆਂ ਚੀਜ਼ਾਂ ਤੁਹਾਡੇ ਆਪਣੇ

0: ਉਤਪਤੀ ਹੈ।
1: ਬਿਲਕੁਲ ਬਿਲਕੁਲ,
0: ਇਹ ਮਾਨਸਿਕਤਾ ਹੈ।
1: ਬਿਲਕੁਲ,
0: ਜਦੋਂ ਪਹਿਲੀ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਰ ਚੀਜ਼ ਜਿਹੜੀ ਤੁਹਾਡੀ ਮਾਨਸਿਕਤਾ 'ਚ ਆਉਂਦੀ ਹੈ ਪਹਿਲਾਂ
1: ਜੀ,
0: ਫਿਰ ਤੁਸੀਂ ਉਹਨੂੰ ਸਰੀਰਕ ਦਾ ਰੂਪ ਦਿੰਦੇ ਹੋ।
1: ਬਿਲਕੁਲ ਬਿਲਕੁਲ,
0: ਜੇ ਤਾਂ ਤੁਸੀਂ ਮਾਨਸਿਕ ਤੌਰ 'ਤੇ ਉਹਨੂੰ ਮੰਨ ਲਿਆ
1: ਆਹ
0: ਕਿ ਹਾਂ ਮੈਨੂੰ ਹੈ, ਫਿਰ ਉਹ ਸਰੀਰ ਵੱਲ ਨੂੰ ਹੋ ਲੈਂਦੀ ਹੈ। ਲੈ ਅਗਲਾ ਕਹਿੰਦਾ ਵੀ ਤਾਂ ਖੋਲ ਤਾ ਬੂਹਾ, ਚੱਲ ਵੀ ਚੱਲੀਏ, ਵੈਲਕਮ ਤਾਂ ਹੋ ਗਿਆ। ਇਹ ਅਸਲ ਦੇ ਵਿੱਚ ਜ਼ਿਆਦਾਤਰ ਜਿਹੜਾ ਹੈ ਨਾ, ਅਸੀਂ ਮਾਨਸਿਕ ਤੌਰ 'ਤੇ ਜਦੋਂ ਕਿਸੇ ਚੀਜ਼ ਨੂੰ ਵੈਲਕਮ ਕਰ ਦਿੰਦੇ ਹਾਂ ਅਤੇ ਉਹ ਫਿਰ ਸਰੀਰ 'ਚ ਵੀ ਕਹਿੰਦਾ ਵੀ ਯਾਰ ਹੁਣ ਇਹਨੇ ਮਾਨਸਿਕ ਤੌਰ 'ਤੇ ਵੈਲਕਮ ਕਰ ਲਿਆ ਅਤੇ ਮੈਂ ਵੀ ਜਿਹੜਾ ਹੈ ਇਹਨੂੰ ਸਰੀਰਕ ਤੌਰ 'ਤੇ ਵੈਲਕਮ ਕਰ ਹੀ ਲਾ।
1: ਇਹ ਵੀ ਪਿੰਡ ਦੀਆਂ ਬੁੜੀਆਂ ਵਾਲਾ ਹਾਲ ਆ, ਹੈ ਕਿਤੇ ਚਾਰ ਬੈਠੀਆਂ ਇਕੱਠੀਆਂ ਨਾ, ਕਹਿੰਦੀਆਂ ਹੁਣ ਗੱਲਾਂ ਬਾਤਾਂ ਕਰਦੀਆਂ, ਹੁਣ ਤਾਂ ਇੱਕ ਉੱਚੋ ਕਹਿੰਦੇ ਮੇਰੇ ਗੋਡੇ ਬੜੇ ਦੁਖਦੇ ਆ, ਉਹ ਤਿੰਨੇ ਜਾ ਕੇ ਆਪਣੇ ਘਰ ਕਹਿਣ ਲੱਗਦੇ ਅੱਜ ਤਾਂ ਮੇਰੇ ਗੋਡੇ ਵੀ ਦੁਖਦੇ ਆ।
0: ਦੇਖਾ ਦੇਖੀ ਸੁਣੀ ਸੁਣਾਈ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਸੁਭਾਅ ਦੇ ਉੱਤੇ ਭਾਰੂ ਹੋ ਰਹੀਆਂ ਨੇ।
1: ਬਿਲਕੁਲ,
0: ਸੋ ਇਸ ਕਰਕੇ ਵਰਤਾਰਾ ਤਾਂ ਤੇਜਾ ਸਿੰਘ ਜਿੱਦਾਂ ਆਪਾਂ ਜ਼ਿਕਰ ਕੀਤਾ ਕਿ ਤੁਹਾਡੀ ਮਾਨਸਿਕਤਾ ਦਾ ਹੈ ਤੇ ਮਾਨਸਿਕਤਾ ਮਨ ਹੋਵੇ ਚੰਗਾ ਕਠੌਤੀ ਮੇਂ ਗੰਗਾ।
1: ਬਿਲਕੁਲ ਜੀ,
0: ਸੋ ਇਸ ਕਰਕੇ ਮਾਨਸਿਕਤਾ ਦੇ ਨਾਲ ਹੀ ਸਾਰਾ ਕੁਛ ਹੈ, ਤੁਹਾਡੀ ਸੋਚ ਤੁਹਾਨੂੰ ਪ੍ਰਭਾਵਿਤ ਕਰਦੀ ਹੈ।
1: ਬਿਲਕੁਲ ਕਰਦੀ,
0: ਚੰਗੀ ਸੋਚ ਤੁਹਾਨੂੰ ਚੰਗੇ ਪਾਸੇ ਲੈ ਜਾਂਦੀ ਹੈ
1: ਜੀ,
0: ਮਾੜੀ ਸੋਚ ਜਾਂ ਜਿਹਨੂੰ ਕਹਿ ਸਕਦੇ ਹਾਂ ਕਿ ਨਕਾਰਾਤਮਕ ਸੋਚ ਜਿਹੜਾ ਹੈ ਉਹ ਤੁਹਾਨੂੰ ਕਿਤੇ ਨਾ ਕਿਤੇ ਮਾੜੇ ਪਾਸੇ ਲੈ ਜਾਂਦੀ ਹੈ। ਗੱਲ ਤਾਂ ਸਿਰਫ ਇੰਨੀ ਹੈ, ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ।
1: ਜ਼ਰੂਰ ਜੀ।

0: ਹਾਂ ਜੀ ਤੇਜਾ ਸਿੰਘ ਜੀ, ਦੇਖੋ ਆ ਸਮਾਂ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਝੋਨੇ ਦੀ ਫਸਲ ਆਪਣੀ ਮੁੱਖ ਫਸਲ ਹੈ
1: ਬਿਲਕੁਲ
0: ਸਾਉਣੀ ਦੇ ਵਿੱਚ
1: ਜੀ,
0: ਤੇ ਇਹਦੇ 'ਚ ਇਹ ਹੈ ਕਿ ਮਾਹਰਾਂ ਵੱਲੋਂ ਸਰਕਾਰਾਂ ਵੱਲੋਂ ਸਿੱਧੀ ਬਿਜਾਈ 'ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ,
1: ਬਿਲਕੁਲ ਦਿੱਤਾ,
0: ਕਿਉਂਕਿ ਜਿੱਦਾਂ ਕਹਿੰਦੇ ਕਿ ਅਖੀਰੀ ਫਾਇਦਾ ਤਾਂ ਕਿਸਾਨ ਦਾ ਹੈ,
1: ਬਿਲਕੁਲ ਜੀ ਬਿਲਕੁਲ,
0: ਜਿਹਨੂੰ ਆਪਾਂ DSR ਵੀ ਕਹਿ ਦਿੰਦੇ ਹਾਂ। ਸੋ ਇਸ ਕਰਕੇ ਇਹਦੇ ਬੜੇ ਸਾਰੇ ਫਾਇਦੇ ਹੈ ਝੋਨੇ ਦੀ ਸਿੱਧੀ ਬਿਜਾਈ ਦੇ ਬਾਬਤ ਡਾਕਟਰ ਰਕੇਸ਼ ਕੁਮਾਰ ਹੋਣਾ ਕੋਲ ਜਾਣਕਾਰੀ ਸਾਂਝੀ ਕੀਤੀ, ਆਪਾਂ ਸਾਂਝੀ ਕਰਦੇ ਹਾਂ।
1: ਜ਼ਰੂਰ ਜੀ ਜ਼ਰੂਰ।
2: ਅਤੇ DSR ਹੈ ਕੀ ਚੀਜ਼? ਸਭ ਤੋਂ ਪਹਿਲਾਂ ਤਾਂ ਗੱਲ ਹੀ ਆ ਜਾਂਦੀ ਦਿਮਾਗ 'ਚ ਵੀ DSR। DSR ਇੱਕ ਅੰਗਰੇਜ਼ੀ ਦਾ ਟਰਮ ਹੈ, ਡਾਇਰੈਕਟ ਸੋਇੰਗ ਆਫ ਰਾਈਸ। ਇਸਨੂੰ ਜੇ ਆਪਾਂ ਪੰਜਾਬੀ 'ਚ ਆਪਾਂ ਲੋਕਲ ਲੈਂਗੁਏਜ 'ਚ ਗੱਲ ਕਰ ਲਈਏ, ਇਹਨੂੰ ਆਪਾਂ ਕਹਿ ਸਕਦੇ ਹਾਂ ਝੋਨੇ ਦੀ ਸਿੱਧੀ ਬਿਜਾਈ। ਅਤੇ ਇਹਦਾ ਮਤਲਬ ਕੀ ਹੈ? ਜੇ ਆਪਾਂ ਕਹਿ ਦਈਏ ਬਈ ਦੇਸੀ ਬਾਜ਼ਾਰ, ਇਸਕਾ ਮਤਲਬ ਕਿ ਨਿਕਲੋ, ਜੇ ਆਪਾਂ ਕਣਕ ਦੀ ਬਿਜਾਈ ਜਿਵੇਂ ਝੋਨਾ ਵੱਢ ਕੇ ਆਪਾਂ ਕਣਕ ਦੀ ਬਿਜਾਈ ਖੇਤ ਦੇ ਵਿੱਚ ਸਿੱਧੀ ਕਰਦੇ ਸੀਗੇ, ਉੱਦਾਂ ਹੀ ਆਪਾਂ ਇਹ ਨਵੀਂ ਤਕਨੀਕ ਕੱਢ ਲਈ ਹੈਗੀ ਕਿ ਬਈ ਝੋਨੇ ਤੋਂ ਵੀ ਆਪਾਂ ਕਣਕ ਵਾਂਗੂ ਹੀ ਖੇਤ ਦੇ ਵਿੱਚ ਸਿੱਧਾ ਬੀਜ ਸਕਦੇ ਹਾਂ। ਇਹਦੇ ਵਿੱਚ ਆਪਾਂ ਸਾਨੂੰ ਪਨੀਰੀ, ਜਿਵੇਂ ਪਹਿਲੇ ਪੁਰਾਣੇ ਟਾਈਮ 'ਤੇ ਆਪਾਂ ਪਨੀਰੀ ਲਾ ਕੇ ਇੱਕ ਥਾਂ ਪਨੀਰੀ ਲਾਉਂਦੇ ਸੀ, ਉਹਨੂੰ ਪੱਟ ਕੇ ਫਿਰ ਆਪਾਂ ਜੋ ਖੇਤ ਦੇ ਵਿੱਚ ਲਾਉਂਦੇ, ਉਸਨੂੰ ਟਰਾਂਸਪਲਾਂਟਿੰਗ ਮੈਥਡ ਕਹਿੰਦੇ ਸੀਗੇ। ਉਹਦੇ ਵਿੱਚ ਕੁਛ ਔਕੜਾਂ ਸੀਗੀ, ਕੁਛ ਕੁਦਰਤੀ ਜਿਵੇਂ ਬਦਲਾਵ ਆ ਰਹੇ ਆ ਉਹਨਾਂ ਨੂੰ ਪੂਰਤੀ ਕਰਨਾ, ਕੁਛ ਕੁਛ ਸਮੱਸਿਆਵਾਂ ਆਈ, ਤਾਂ ਯੂਨੀਵਰਸਿਟੀ ਨੇ ਇਸ 'ਤੇ ਖੋਜ ਕੀਤਾ ਬਈ ਕਿਉਂ ਨਾ ਆਪਣੀ ਕੋਈ ਨਵੀਂ ਤਕਨੀਕ ਕੀਤੀ ਜਾਵੇ ਇਜਾਦ ਕੀ, ਜਿਹਦੇ ਨਾਲ ਝੋਨੇ ਦੀ ਲਾਗਤ ਵੀ ਘਟੇ, ਕਿਸਾਨਾਂ ਦਾ ਉਪਜ ਦੇ ਨੁਕਸਾਨ ਨਾ ਹੋਵੇ ਅਤੇ ਆਪਣੇ ਕੁਦਰਤੀ ਸੋਮੇ ਜਿਹੜੇ ਬਚੇ ਰਹਿਣ। ਅਤੇ ਕੁਛ ਇੱਕ ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰ ਲਈਏ ਤਾਂ ਫਿਰ ਕਿਸਾਨ ਵੀਰ ਤੁਹਾਡੇ ਉੱਪਰ ਸਵਾਲ ਆ ਜਾਂਦਾ ਵੀ ਕਿਸਾਨ ਇਸਨੂੰ ਅਪਣਾਉਣ ਕਿਉਂ? ਕਿਉਂਕਿ ਹਰੇਕ ਚੀਜ਼ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਾਂਦਾ ਕਿਉਂ, ਕਿਉਂ ਦਾ ਆ ਜਾਂਦਾ ਕਿਉਂ ਦਾ ਇਹ ਕਿ ਜੇ ਆਪਾਂ ਗੱਲ ਸੁਣ ਰਹੇ ਹਾਂ, ਆਪਾਂ ਜਿਹੜੇ ਬਜ਼ੁਰਗ ਸੀਗੇ ਸਾਡੇ ਕਦੇ ਨਹੀਂ ਕਹਿੰਦੇ ਸੀਗੇ ਪੰਜਾਬ ਦੇ ਵਿੱਚ ਵੀ ਪਾਣੀ ਦੀ ਕਮੀ ਆ ਸਕਦੀ ਹੈ। ਤੋ ਕੁਛ ਇੱਕ ਸਾਡੇ ਕੁਦਰਤੀ ਸੋਮੇ ਜਿਹੜੇ ਝੋਨੇ ਲਵਾਈ ਕਰਕੇ ਥੋੜ੍ਹੇ ਡਾਊਨ ਹੋ ਰਹੇ ਹਾਂ, ਉਹਨਾਂ ਨੂੰ ਇਹ 'ਚ ਸੋਨੇ ਦੀ ਸਿੱਧੀ ਬਿਜਾਈ ਹੈ, ਇਸ ਨੂੰ ਟਾਕਰਾ ਮਾਰਨ ਦੀ ਸਮਰੱਥਾ ਰੱਖਦੀ ਹੈ, ਜਿਵੇਂ ਕਿ ਪਾਣੀ ਹੇਠਲਾ ਪਾਣੀ ਜਿਹੜਾ ਪੱਧਰ ਡਾਊਨ ਜਾਣਾ, ਜਿਹੜਾ ਜਦੋਂ ਆਪਾਂ ਝੋਨਾ ਲਾਉਂਦੇ ਹਾਂ ਤਾਂ ਉਸ ਟਾਈਮ 'ਤੇ ਸਾਨੂੰ ਲੇਬਰ ਦੀ ਬਹੁਤ ਖਾਸ ਲੋੜ ਪੈਂਦੀ ਹੈ, ਉਸ ਟਾਈਮ 'ਤੇ ਪੀਕ ਟਾਈਮ 'ਤੇ ਲੇਬਰ ਨਹੀਂ ਮਿਲਦੀ, ਹੁਣ ਪਰ ਜਿਹੜੇ ਪ੍ਰਵਾਸੀ ਮਰਦੂ ਲੇਬਰ ਆਉਂਦੇ ਸੀਗੇ ਉਹ ਵੀ ਸਾਡੇ ਘੱਟ ਗਏ ਹੈ, ਰੇਟ ਦਿਨੋਂ ਦਿਨ ਵੱਧਦੇ ਜਾ ਰਹੇ ਹੈ। ਉਸ ਤੋਂ ਬਾਅਦ ਇਹ ਜਿਹੜਾ ਪੀਕ ਟਾਈਮ 'ਤੇ ਸਾਨੂੰ ਮੋਟਰਾਂ ਚਲਾਉਣੀ ਪੈਣੀਆਂ ਜਿੱਥੇ ਨਾਲ ਬੋਰ ਚੱਲਦੇ ਹੈ, ਪਾਣੀ ਜਿੱਥੋਂ ਲਗਾ ਰਹੇ ਆਪਾਂ ਤਾਂ ਉਸਦੀ ਵੀ ਡਿਮਾਂਡ ਬਹੁਤ ਜ਼ਿਆਦਾ ਹੋ ਜਾਂਦੀ ਹੈ, ਲੇਕਿਨ ਸਾਡੀ ਪ੍ਰੋਡਕਸ਼ਨ ਦੀ ਗੱਲ ਕਰੀਏ ਬਿਜਲੀ ਦੀ ਉਹ ਉਤਨੀ ਹੈ। ਉਸ ਤੋਂ ਬਾਅਦ ਇਹ ਕਿ ਜਿਹੜਾ ਆਪਣਾ ਕਿ ਕਲਟੀਵੇਸ਼ਨ ਕੋਸਟ ਜਿਹੜੀ ਬਹੁਤ ਜ਼ਿਆਦਾ ਲਾਗਤ ਵੱਧ ਰਹੀ ਹੈ ਹਰੇਕ ਚੀਜ਼ ਦੀ, ਉਸ ਨੂੰ ਵੀ ਘਟਾਉਣ 'ਤੇ ਮਦਦ ਕਰਦੀ ਹੈ। ਤੋ ਅੰਤ ਜੀ ਇਹ ਵੀ ਹੋ ਜਾਂਦਾ ਕਿ ਵੀ ਜਿਹੜਾ ਆਪਣਾ ਜੇ ਆਪਣਾ ਗੱਲ ਕਰ ਲਈਏ, ਜਿਹੜਾ ਆਪਾਂ ਕੱਦੂ ਕਰਕੇ ਝੋਨਾ ਲਾਉਂਦੇ ਸੀਗੇ ਜਿਵੇਂ ਆਪਣੇ ਟਰਾਂਸਪਲਾਂਟਿੰਗ ਮੈਥਡ ਦੇ ਵਿੱਚ, ਉਹਦੇ ਨਾਲ ਕੀ ਹੁੰਦਾ ਸੀਗਾ, ਆਪਾਂ ਵਾਰ ਵਾਰ ਉਸਨੂੰ ਅੱਛੀ ਤਰ੍ਹਾਂ ਚਰਨ ਕਰਦੇ ਸੀ, ਤਾਂ ਸੋਇਲ ਦਾ ਸਟਰਕਚਰ ਜਿਹੜਾ ਮਿੱਟੀ ਦਾ ਆਪਣਾ ਸਟਰਕਚਰ ਹੈ ਉਹ ਟੁੱਟਦਾ ਜਾ ਰਿਹਾ ਸੀਗਾ, ਉਹ ਆਪਾਂ ਰੇਤਲੇਪਣ ਨੂੰ ਜਾ ਰਹੇ ਸੀਗੇ। ਪਰ ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ

ਤਕਨੀਕ ਅਪਣਾ ਕੇ ਕਰਨਗੇ ਤਾਂ ਆਪਾਂ ਉਸ 'ਤੇ ਵੀ ਠੱਲ ਪਾ ਸਕਦੇ ਹਾਂ। ਫਿਰ ਕਿਸਾਨ ਵੀਰੋ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਠੀਕ ਹੈ ਇਹਦੀ ਲੋੜ ਹੈ, ਤੁਹਾਨੂੰ ਕਰਨੀ ਚਾਹੀਦੀ ਹੈ, ਪਰ ਇਹਦੇ ਲਈ ਕੁਛ ਇੱਕ ਜ਼ਰੂਰਤਾਂ ਹੈ। ਜਦੋਂ ਵੀ ਕੋਈ ਨਵੀਂ ਤਕਨੀਕ ਆਉਂਦੀ ਹੈ ਤਾਂ ਉਸ ਨੂੰ ਕਿਸ ਢੰਗ ਨਾਲ ਆਪਾਂ ਅਪਣਾ ਸਕਦੇ ਹਾਂ, ਉਹਦੀ ਲੋੜ ਹੁੰਦੀ ਹੈ, ਉਸ ਲੋੜ ਦਾ ਪੂਰਾ ਕਰੇਂਗੇ ਤਾਂ ਹੀ ਉਹ ਤਕਨੀਕ ਸਕਸੈਸਫੁਲ ਹੈ। ਇਹਦੀ ਲੋੜਾਂ ਕੀ ਹੈ DSR ਦੀ, ਜੇ ਆਪਾਂ ਕਹਿ ਦਈਏ ਝੋਨੇ ਦੀ ਸਿੱਧੀ ਬਿਜਾਈ ਦੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਖੇਤ ਜੇ ਲੇਜ਼ਰ ਲੈਵਲਡ ਹੋਣਾ ਚਾਹੀਦਾ। ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 90% ਤੋਂ ਜ਼ਿਆਦਾ ਏਰੀਆ ਆਪਾਂ ਲੇਜ਼ਰ ਲੈਵਲ ਦਾ, ਤਾਂ ਇੱਕ ਉਹ ਸਮੱਸਿਆ ਜਿਹੜੀ ਇਹਦੀ ਸੀਗੀ ਪਹਿਲਾਂ, ਜੇ ਸਕੀਮ ਜਿਹੜੀ ਹੈ ਤਕਨੀਕ ਪ੍ਰਚਲਿਤ ਨਹੀਂ ਹੋ ਪਾ ਰਹੀ ਤੀ ਵੀ DSR ਦੀ, ਕਿ ਵੀ ਲੇਜ਼ਰ ਲੈਵਲ ਖੇਤ ਨਹੀਂ ਸੀਗੇ, ਤਾਂ ਉਹ ਹੁਣ ਉਹ ਦਿੱਕਤ ਪੂਰੀ ਹੋ ਚੁੱਕੀ ਹੈ। ਦੂਸਰਾ ਹੈ ਕਿ ਇਹਦੇ ਵਿੱਚ ਆਪਾਂ ਜਿਹੜੀ ਉਹ ਵਰਾਇਟੀਆਂ ਲੈਣੀ ਹੈ ਕਿ ਜਿਹੜੀ ਸ਼ੋਰਟ ਡੂਰੇਸ਼ਨ ਹੋਣ, ਕਮ ਟਾਈਮ 'ਤੇ ਪੱਕ ਤਿਆਰ ਹੋ ਜਾਣ। ਦੂਸਰਾ ਇਹਦੇ ਵਿੱਚ ਆਪਣਾ ਜਿਹੜੇ ਬੀਜ ਦੀ ਲੋੜ ਹੈ, ਮਾਤਰਾ ਹੈ, ਉਹ ਆਮ ਜਵਾਂ ਰਵਾਇਤੀ ਢੰਗ ਜਿਹੜਾ ਟਰਾਂਸਪਲਾਂਟਿੰਗ ਮੈਥਡ ਉਹਦੇ ਨਾਲ ਜ਼ਿਆਦਾ ਪੈਂਦੀ ਹੈ, ਤਾਂ ਆਪਾਂ ਨੂੰ ਉਸ ਹਿਸਾਬ 'ਤੇ ਆਪਣੇ ਬੀਜ ਦੀ ਤਿਆਰੀ ਕਰਕੇ ਰੱਖਣੀ ਹੈ। ਫਿਰ ਇਹਦੇ ਵਿੱਚ ਆਪਾਂ ਕੁਛ ਜਿਵੇਂ ਬੀਜ ਸੋ ਤੋਂ ਆਪਾਂ ਦੂਜੇ ਜਦੋਂ ਪਨੀਰੀ ਲਾਉਂਦੇ ਸੀ ਉਹਦੇ ਵਿੱਚ ਵੀ ਕਰਦੇ ਸੀ, ਪਰ ਇਹਦੇ ਵਿੱਚ ਖਾਸ ਜ਼ਰੂਰਤ ਹੈ ਕਿ ਆਪਾਂ ਆਪਣਾ ਬੀਜ ਨੂੰ ਚੰਗੀ ਤਰ੍ਹਾਂ ਸੋਧ ਕਰਕੇ ਲਾਈਏ। ਜਿਵੇਂ ਕਿ ਪੋਟੈਸ਼ੀਅਮ ਨਾਈਟ੍ਰੇਟ ਜਿਹੜਾ ਕਾਰਡ ਕੱਢੀ ਹੈ ਪਿਛਲੇ ਕੁਛ ਸਾਲਾਂ 'ਚ ਯੂਨੀਵਰਸਿਟੀ ਨੇ, ਪੋਟੈਸ਼ੀਅਮ ਨਾਈਟ੍ਰੇਟ 2% ਗੋਲ ਦੇ ਨਾਲ 12 ਘੰਟੇ ਭਿਉਂ ਕੇ ਉਹਨੂੰ ਰੱਖੀਏ, ਤਾਂ ਉਹ ਇਹ ਜਿਹੜਾ ਜਰਮੀਨੇਸ਼ਨ ਦੇ ਵਿੱਚ ਬਹੁਤ ਵਧੀਆ ਵਾਧਾ ਦਿੰਦੀ ਹੈ, ਜਿਹੜੇ ਕਿ ਆਪਾਂ DSR ਵਿਧੀ ਨਾਲ ਝੋਨੇ ਦੀ ਬਿਜਾਈ ਕਰਦੇ ਹਾਂ। ਇਸ ਨੂੰ ਜਦੋਂ ਵੀ ਆਪਾਂ ਸੋਕ ਕਰ ਲਿਆ ਸੀਡ, ਭਿਉਂ ਲਿਆ, ਉਸ ਨੂੰ ਛਾਵੇਂ ਸੁਕਾਉਣਾ 2-3 ਘੰਟੇ, ਫਿਰ ਉਸ ਤੋਂ ਬਾਅਦ ਬਿਜਾਈ ਕਰਨੀ ਹੈ। ਸੁਕਾਉਣ ਤੋਂ ਪਹਿਲਾਂ ਵੀ ਇਹਦੇ ਵਿੱਚ ਆਪਾਂ 3% ਸਪ੍ਰਿੰਟ ਨਾਲ ਵੀ ਇਸ ਨੂੰ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਟ੍ਰੀਟ ਕਰਕੇ ਫਿਰ ਬਿਜਾਈ ਕਰਨੀ ਹੈ। ਇਸ ਤੋਂ ਬਾਅਦ ਜਿਹੜਾ ਹੈਗਾ ਕਿ ਇਹ ਸੋਇੰਗ, ਇਹਦੇ 'ਚ ਕੁਛ ਇੱਕ ਜ਼ਰੂਰਤਾਂ ਇਸ ਤਰੀਕੇ ਕਿ ਸੋਇੰਗ ਜਿਹੜੀ ਬਿਜਾਈ ਆ, ਬਿਜਾਈ ਉਸ ਢੰਗ ਨਾਲ ਕਰਨੀ ਹੈ ਕਿ ਜਿਹੜੀ ਸਾਡੀ ਪੱਤਰ ਹੈ, ਜਿਹੜੀ ਮੈਂ ਗੱਲ ਤੁਹਾਡੇ ਨਾਲ ਅੱਗੇ ਕਰਾਂਗਾ ਸਾਂਝੀ, ਕਿ ਨਵੀਂ ਪੱਤਰ ਜਿਸਨੂੰ ਕਹਿ ਦੀ ਨਵੀਂ, ਇਸ ਕੀ ਉੜੇ ਨਾ ਘਟੇ ਨਾ, ਉਸ ਢੰਗ ਨਾਲ ਉਸ ਤਰੀਕੇ ਨਾਲ ਆਪਣੀ ਵਿਉਤਬੰਦੀ ਕਰਨੀ ਕਿ ਵੀ ਸਾਡਾ ਜਾਂ ਤਾਂ ਬਿਜਾਈ ਸਵੇਰੇ ਟਾਈਮ ਹੋ ਜਾਂ ਸ਼ਾਮ ਦੇ ਟਾਈਮ ਹੋ। ਫਿਰ ਆਪਣੀ ਗੱਲ ਆ ਜਾਂਦੀ ਕਿਸਾਨ ਵੀਰੋ, ਚਲੋ ਸਾਨੂੰ ਲੋੜ ਵੀ ਪਤਾ ਲੱਗੀ, ਕਿਉਂ ਕਰਨੀ ਹੈ, ਕੀ ਰਿਕੁਆਇਰਮੈਂਟ ਆ ਉਹ ਪਤਾ ਲੱਗੀ, ਉਸ ਤੋਂ ਬਾਅਦ ਹੈ ਕਿ ਬਈ ਕਿਹੜੇ ਕਿਹੜੇ ਢੰਗ ਤਰੀਕੇ ਹੈ ਜਿਹਦੇ ਨਾਲ DSR ਜਾਂ ਝੋਨੇ ਦੀ ਸਿੱਧੀ ਬਿਜਾਈ ਹੋ ਸਕਦੀ ਹੈ। ਉਹਦੇ 2 ਤਰੀਕੇ ਨੇ, ਇੱਕ ਤਾਂ ਹੈਗਾ ਜੀ ਸੁੱਖੀ ਬਿਜਾਈ, ਸੁੱਕੇ ਖੇਤ ਦੇ ਬਿਨਾਂ ਰੌਣੀ ਕੀਤੇ, ਬਿਨਾਂ ਨਮੀ ਤੋਂ, ਇਹ ਹੈ ਤਰਵੱਤਰ ਤਕਨੀਕ। ਜੇ ਆਪਾਂ ਗੱਲ ਕਰੀਏ DSR ਵਿਧੀ 2010 ਤੋਂ ਯੂਨੀਵਰਸਿਟੀ ਨੇ ਪ੍ਰਮਾਣਿਤ ਕਰ ਦਿੱਤੀ ਗਈ ਸੀਗੀ, ਉਸ ਟਾਈਮ 'ਤੇ ਸੁੱਕੀ ਵਿਧੀ ਦੇ ਉੱਪਰ ਜ਼ੋਰ ਚੱਲਦਾ ਸੀਗਾ, ਪਰ ਜਦੋਂ ਵਿਟਾ ਯੂਨੀਵਰਸਿਟੀ ਵੀ ਖੋਜਾਂ ਕਰਦੀ ਰਹਿੰਦੀ ਵੀ ਕਿਸਾਨਾਂ ਨੂੰ ਇਸ ਚੀਜ਼ ਦੇ ਕੁਝ ਪ੍ਰੋਬਲਮ ਦਿੱਕਤਾਂ ਆ ਰਹੀ ਸੀਗੀ, ਜਿਵੇਂ ਕਿ ਨਦੀਨ ਜ਼ਿਆਦਾ ਹੁੰਦੇ ਸੀਗੇ, ਪਾਣੀ ਜੇ ਲੋੜ ਮੁਤਾਬਿਕ ਨਹੀਂ ਮਿਲਦਾ ਸੀਗਾ, ਸਪਰੇਆਂ ਨਹੀਂ ਹੋ ਪਾ ਰਹੀ ਸੀਗੀ, ਤਾਂ ਕੁਛ ਇੱਕ ਦਿੱਕਤਾਂ ਸੀਗੀ, ਤਾਂ ਉਸ ਨੂੰ ਖੋਜ ਕਰਦੇ ਕਰਦੇ 2020 ਦੇ ਵਿੱਚ ਯੂਨੀਵਰਸਿਟੀ ਨੇ ਤਰਵੱਤਰ ਤਕਨੀਕ ਝੋਨੇ ਦੀ ਸਿੱਧੀ ਬਿਜਾਈ ਨੂੰ ਇਜਾਦ ਕੀਤੀ, ਔਰ ਉਹ ਤਕਨੀਕ ਬਹੁਤ ਪ੍ਰਫੁੱਲਿਤ ਔਰ ਸਕਸੈਸਫੁਲ ਤਕਨੀਕ ਹੈ, ਜਿਹਦੇ ਨਾਲ ਕੋਈ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਝੋਨੇ ਦੀ ਸਿੱਧੀ ਬਿਜਾਈ ਤਕਨੀਕ ਜਦੋਂ ਆਪਾਂ ਸੁੱਕੀ ਕਰਦੇ ਹਾਂ, ਜਿਵੇਂ ਕਣਕ ਆਪਾਂ ਵੱਢ ਲਈ, ਉਸ ਤੋਂ ਬਾਅਦ ਆਪਾਂ ਖੇਤ ਨੂੰ ਵਾਹ ਕੇ ਲੇਜ਼ਰ ਲੈਵਲ ਮਾਰ ਕੇ ਛੱਡ ਦੇਣਾ, ਫਿਰ ਜਦੋਂ ਆਪਾਂ ਬਿਜਾਈ ਕਰਨੀ, ਬਿਜਾਈ ਦਾ ਸਮਾਂ ਟਾਈਮ ਯੂਨੀਵਰਸਿਟੀ ਨੇ ਯਾਦ ਕੀਤਾ ਸੀ ਪਹਿਲੇ 15ਵਾੜੇ ਜੂਨ ਦੇ ਕਰਨੀ ਹੈ। ਜੇ ਆਪਾਂ ਸੁੱਕੀ ਬਿਜਾਈ ਕਰਨੀ ਹੈ ਤਾਂ ਆਪਾਂ ਮਸ਼ੀਨ ਨਿਜਾਤ ਕੀਤੀ ਹੋਈ ਹੈ, DSR ਮਸ਼ੀਨ ਹੈ ਅਤੇ ਲੱਕੀ ਸੀਡ ਡਰਿੱਲ ਮਸ਼ੀਨ ਹੈ। ਲੱਕੀ ਸੀਡ ਡਰਿੱਲ ਮਸ਼ੀਨ ਜਿਹੜੀ ਹੈਗੀ ਹੈ ਉਹ ਨਿਜਾਤ ਕੀਤੀ ਗਈ ਹੈ ਤਰਵੱਤਰ ਤਕਨੀਕ ਰਾਹੀਂ। ਜੇ ਆਪਾਂ ਸੁੱਕੇ ਖੇਤ 'ਚ ਬਿਜਾਈ ਕਰਨੀ ਹੈ ਤਾਂ ਆਪਣੀ DSR ਮਸ਼ੀਨ ਹੈ ਸਿੰਪਲ, ਉਹਦੇ ਨਾਲ ਆਪਾਂ ਬਿਜਾਈ ਕਰਕੇ ਨਾਲ ਦੀ ਨਾਲ ਹੀ ਪਾਣੀ ਲਾ ਦੇਣਾ। ਪਰ ਉਸ ਤਕਨੀਕ ਨਾਲ ਕੀ ਹੁੰਦਾ ਸੀਗਾ ਕਿ ਨਦੀਨ ਉੱਗ ਜਾਂਦੇ ਸੀਗੇ ਅਤੇ ਸਪਰੇਅ ਟਾਈਮ ਨਾਲ ਨਹੀਂ ਹੋ ਪਾਉਂਦੀ, ਜਿਹੜੀ ਪ੍ਰੀ ਐਮਰਜੈਂਸੀ ਜਿਵੇਂ ਕਹਿੰਦੇ ਨੇ, ਨਦੀਨ ਉੱਗਣ ਤੋਂ ਪਹਿਲੇ ਵਾਲੀ ਸਪਰੇਅ ਨਹੀਂ ਹੁੰਦੀ ਸੀ ਟਾਈਮ ਸਿਰ, ਤਾਂ ਕੁਛ ਮੁਸ਼ਕਲਾਂ ਸੀਗੀ, ਤਾਂ ਇਸਨੂੰ ਮੱਦੇਨਜ਼ਰ ਰੱਖਦੇ ਤਰਵੱਤਰ ਤਕਨੀਕ ਨਿਜਾਤ ਕੀਤੀ। ਤਰਵੱਤਰ ਤਕਨੀਕ ਨੇ ਵੀ ਜਦੋਂ ਆਪਾਂ ਝੋਨਾ ਵੱਢ ਲੈਂਦੇ, ਕਣਕ ਵੱਢ ਲੈਂਦੇ ਹਾਂ, ਫਿਰ ਆਪਾਂ ਖੇਤ ਨੂੰ ਵਾਹ ਕੇ ਛੱਡ ਦਿੰਦੇ ਹਾਂ, ਫਿਰ ਉਸ ਤੋਂ ਬਾਅਦ DSR ਨਹੀਂ ਆਪਾਂ ਕਹਿੰਦੇ ਹਾਂ ਲੇਜ਼ਰ ਲੈਵਲ ਕਰਾ ਕੇ ਖੇਤ ਨੂੰ ਛੱਡ ਦਿੰਦੇ ਹਾਂ, ਫਿਰ ਆਪਾਂ ਦੇਖਦੇ ਵੀ ਸਾਡੀ ਜ਼ਮੀਨ ਦੇ ਮੁਤਾਬਿਕ ਸਾਡੀ ਜ਼ਮੀਨ ਕਿਤਨੇ ਦਿਨਾਂ 'ਚ ਵੱਤਰ ਆ ਸਕਦੀ ਹੈ, ਉਸ ਹਿਸਾਬ ਨਾਲ ਆਪਣੇ ਖੇਤ ਨੂੰ ਪਾਣੀ ਲਾ ਦਿੰਦੇ ਹਾਂ, ਤਾਂ ਕਿ ਆਪਾਂ ਆਪਣੀ ਬਿਜਾਈ ਜਿਹੜਾ ਢੁੱਕਵਾਂ ਸਮਾਂ ਪਹਿਲਾਂ 15ਵਾੜਾ ਜੂਨ ਦਾ ਉਸ ਟਾਈਮ 'ਤੇ ਖੇਤ 'ਤੇ ਆ ਜਾਏ, ਅਤੇ ਜਦੋਂ ਆਪਣਾ DSR ਲੇਜ਼ਰ ਲੈਵਲ ਖੇਤ ਕਰਾ ਲਿਆ, ਉਸ ਤੋਂ ਬਾਅਦ ਆਪਾਂ ਆਪਣੇ ਖੇਤ ਦੇ ਕਿਆਰੇ ਬਣਾ ਦਿੰਦੇ ਹਾਂ। ਉਹ ਤਾਂ ਯੂਨੀਵਰਸਿਟੀ ਕਹਿੰਦੀ 8 ਕਿਆਰੇ ਹੋਣੇ ਚਾਹੀਦੇ ਹੈ, ਪਰ 8 ਕਿਆਰੇ ਜਦੋਂ ਕਰਦੇ ਹਾਂ ਤਾਂ ਦੂਜੀ ਮਸ਼ੀਨਾਂ ਜਿਵੇਂ ਕੰਬਾਈਨ ਹਾਰਵੈਸਟਿੰਗ ਕਰਨੀ ਕੁਛ ਇੱਕ ਮੁਸ਼ਕਲ ਆਉਂਦੀਆਂ, ਵੱਟਾਂ ਕੰਬਾਈਨ ਵਾਲੇ ਛੇਤੀ ਨਹੀਂ ਆਉਂਦੇ, ਤਾਂ ਆਪਾਂ ਘੱਟੋ ਘੱਟ 4 ਕਿਆਰੇ ਜਾਂ 2 ਕਿਆਰੇ ਤੋਂ ਲੇਜ਼ਰ ਲੈਵਲ ਜਦੋਂ ਖੇਤ ਹੋ ਗਿਆ ਉਸ ਵਿੱਚ ਬਣਾ ਲਈਏ, ਉਹਦੇ ਵਿੱਚ ਫਿਰ ਉਸ ਤੋਂ ਬਾਅਦ ਜਦੋਂ ਵੱਤਰ ਆ ਗਿਆ, ਵੱਤਰ ਆਉਣ ਤੋਂ ਬਾਅਦ ਓਛਾ ਵਾਹ ਕੇ 2-3 ਵਾਰੀ ਸੁਹਾਗੇ ਤੋਂ ਉੱਪਰ 2-3 ਗੱਟੇ ਰੱਖ ਕੇ ਚੰਗੀ ਤਰ੍ਹਾਂ ਉਸਨੂੰ ਦਬਾ ਦਈਏ, ਔਰ ਫਿਰ ਆਪਾਂ ਆਪਣੀ ਲੱਕੀ ਸੀਡ ਡਰਿੱਲ ਬਿਜਾਈ ਕਰਦੀ ਹੈ। ਲੱਕੀ ਸੀਡ ਡਰਿੱਲ ਔਰ ਆਮ DSR ਮੈਂ ਫਰਕ ਇਹ ਹੈ, ਬਿਜਾਈ ਦੇ ਡੱਬੇ ਖਾਦ ਔਰ ਪਾਣੀ ਵਾਲੇ ਤਾਂ ਉਹੀ ਹੈ, ਪਰ ਇਹਦੇ 'ਚ ਲੱਕੀ ਸੀਡ ਐਡਵਾਂਟੇਜ ਇਹ ਕਿ ਜਿਹੜੀ ਆਪਾਂ ਸਪਰੇਅ ਕਰਨੀ ਹੈ ਨਦੀਨਾਂ ਦੀ ਰੋਕਥਾਮ ਵਾਸਤੇ, ਨਦੀਨ ਉੱਗਣ ਤੋਂ ਪਹਿਲਾਂ ਜਿਹੜੀ ਸਪਰੇਅ ਕਰਨੀ ਹੈ ਉਹ ਨਾਲ ਦੀ ਨਾਲ ਇਸ ਮਸ਼ੀਨ ਨਾਲ ਹੋ ਜਾਂਦੀ ਹੈ, ਔਰ ਜਦੋਂ ਬਿਜਾਈ ਦਾ ਸਮਾਂ ਮੈਂ ਤੁਹਾਨੂੰ ਜਿਹੜਾ ਦੱਸਿਆ ਉਹ ਇਸ ਤਰੀਕੇ ਦਾ ਰੱਖਣਾ ਕਿ ਆਪਾਂ ਮੈਨੇਜ ਕਰਨਾ ਕਿ ਜਿਹੜਾ ਆਪਾਂ ਸ਼ਾਮ ਦੇ ਸਮੇਂ ਸ਼ੁਰੂ ਕਰੀਏ ਬਿਜਾਈ, ਤਾਂ ਕਿ

ਤਰੀਕੇ ਨਾਲ ਆਪਾਂ ਕਰਨੀ ਹੈ ਕਿ ਜਦੋਂ ਆਪਾਂ ਔਰੇ ਖੁੱਲ੍ਹਦੇ ਹਾਂ, ਜਦੋਂ ਔਰੇ ਖੁੱਲ੍ਹਦੇ ਹਾਂ ਤਾਂ ਉਹਦੇ ਨਾਲ ਸਾਡੇ ਮੋਇਸਚਰ ਸਾਹਮਣੇ ਆਉਂਦੀ ਹੈ, ਅਤੇ ਜੇ ਮੋਇਸਚਰ ਦੇ ਵਿੱਚ ਜੇ ਉਹ ਦਵਾਈ ਪੈ ਜੂਗੀ ਤਾਂ ਉਹ ਬਹੁਤ ਵਧੀਆ ਕਾਮਯਾਬ ਰਹੂਗੀ। ਪਰ ਜੇ ਆਪਾਂ ਸੋਚਦੇ ਵੀ ਅੱਜ ਮੈਂ ਬਿਜਾਈ ਕਰ ਲਈ ਔਰ ਫਿਰ ਕੁਛ ਘੰਟੇ ਬਾਅਦ ਜਾ ਕੇ ਜਾਂ 10 ਘੰਟੇ ਬਾਅਦ 12 ਘੰਟੇ ਸਪਰੇਅ ਕਰੂੰਗਾ ਤਾਂ ਉਹਦੇ 'ਚ ਨਮੀ ਨਹੀਂ ਉਤਨੀ ਰਹਿਣੀ, ਕਾਮਯਾਬ ਤਾਂ ਆਊਗੀ ਪਰ ਉਹ 100% ਰਿਜ਼ਲਟ ਦਾ ਉਹਦਾ ਮਿਲਣਾ ਸੀਗਾ ਪ੍ਰੀ ਐਮਰਜੈਂਸ ਵੀਡੀਸਾਈਡ ਦਾ ਜਿਵੇਂ ਨਦੀਨ ਨਾਸ਼ਕ ਦਾ ਉਹ ਨਹੀਂ ਮਿਲਣਾ, ਤਾਂ ਫਿਰ ਉਸਮੇ ਕੋਈ ਨਦੀਨ ਹੋ ਜਾਣਗੇ, ਫਿਰ ਉਹਦੇ ਲਈ ਸਾਨੂੰ ਦੁਬਾਰਾ ਹੋਰ ਦਵਾਈਆਂ ਜਾਂ ਆਪਣੀ ਲੇਬਰ ਲਾ ਕੇ ਨਦੀਨ ਪੁੱਟਣੇ ਪੈਂਦੇ, ਉਹ ਖਰਚਾ ਬਣ ਜਾਂਦਾ। ਅਤੇ DSR ਵਿਧੀ ਦਾ ਇਹੀ ਇੱਕ ਐਡਵਾਂਟੇਜ ਬਣ ਜਾਂਦਾ ਹੈ ਜੇ ਆਪਾਂ ਕਹਿ ਦਈਏ ਸੁੱਕੇ ਕੱਦੂ ਸੁੱਕੀ ਬਿਜਾਈ ਦੇ ਉੱਪਰ। ਜੇ ਆਪਾਂ ਤਰਵੱਤਰ ਤਕਨੀਕ ਅਪਣਾਵਾਂਗੇ ਉਹਦੇ 'ਚ ਇਹ ਹੈ ਕਿ ਜਦੋਂ ਵੀ ਯੂਨੀਵਰਸਿਟੀ ਨੇ ਖੋਜ ਕੀਤੀ ਹੈ ਕਿ ਵੀ ਜਦੋਂ ਆਪਾਂ ਤਰਵੱਤਰ ਤਕਨੀਕਾਂ ਨਾਲ ਬੀਜਦੇ ਹਾਂ ਤਾਂ ਸਾਨੂੰ ਘੱਟੋ ਘੱਟ 21 ਦਿਨਾਂ ਤੱਕ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ। ਜਦੋਂ ਆਪਾਂ 21 ਦਿਨ ਤੱਕ ਪਾਣੀ ਨਹੀਂ ਲਾ ਰਹੇ ਤਾਂ ਇਹ ਹੈ ਕਿ ਜਦੋਂ ਬੀਜ ਤੋਂ ਆਪਣਾ ਸਹੀ ਮੋਇਸਚਰ 'ਚ ਪਿਆ ਉਹ ਉੱਗ ਪੈਂਦਾ, ਉੱਗਣ ਤੋਂ ਬਾਅਦ ਉਸਨੂੰ ਜਦੋਂ ਪਾਣੀ ਨਹੀਂ ਮਿਲਦਾ ਉਹਦੀ ਜੜ੍ਹਾਂ ਮਜ਼ਬੂਤ ਹੋ ਜਾਂਦੀ, ਉਹ ਥੱਲੇ ਨੂੰ ਡੂੰਘਾਰ ਮਾਰਦਾ ਜਿੱਥੇ ਤੱਕ ਉਸਨੂੰ ਪਾਣੀ ਮਿਲਣ ਦੀ ਆਸ ਰਹਿੰਦੀ ਹੈ, ਪਾਣੀ ਮਾਰਨ ਜੜ੍ਹ ਮਜ਼ਬੂਤ ਹੋ ਜਾਂਦੀ। ਜਦੋਂ ਜੜ੍ਹ ਮਜ਼ਬੂਤ ਹੋ ਜਾਂਦੀ ਹੈ ਤਾਂ ਬੂਟਾ ਸਾਡਾ ਫਿਰ ਵਧੀਆ ਬਣਦਾ। ਉਸ ਤੋਂ ਬਾਅਦ ਜਦੋਂ ਫਿਰ ਇਹ ਕਿ ਜਿਵੇਂ ਤੱਤਾਂ ਦੀ ਘਾਟ ਨਹੀਂ ਆਉਂਦੀ ਤਰਵੱਤਰ ਤਕਨੀਕ ਦੇ, ਕਿਉਂਕਿ ਜੜ੍ਹ ਨੀਚੇ ਚਲੀ ਗਈ ਉਹ ਤੱਤ ਉਸਨੂੰ ਜ਼ਮੀਨ 'ਤੇ ਮਿਲਦੇ ਹੈ। ਆਪਾਂ ਪਾਣੀ ਲਾਇਆ ਨਹੀਂ ਤਾਂ ਜਿਹੜੇ ਉੱਪਰੀ ਸਤਹ ਦੇ ਨਦੀਨ ਦੇ ਬੀਜ ਪਏ ਉਹ ਨਦੀਨ ਉੱਗਦੇ ਨਹੀਂ ਹੈਗੇ। ਤਾਂ ਜਦੋਂ ਆਪਾਂ ਇਹਦੇ ਨਾਲ ਤਰਵੱਤਰ ਤਕਨੀਕ ਨਾਲ ਬੀਜਦੇ ਹਾਂ ਤਾਂ ਇਹ ਸਾਨੂੰ ਫਾਇਦੇ ਮਿਲਦੇ ਆ, ਜਿਹੜੇ ਕਿ ਆਪਾਂ ਸੁੱਕਾ ਜੇ ਆਪਾਂ ਕਰਕੇ ਬੀਜਦੇ ਹਾਂ ਤਾਂ ਉਸਦਾ ਲਾਹਾ ਸਾਨੂੰ ਨਹੀਂ ਮਿਲਦਾ, ਸਗੋਂ ਕਿ ਉਸਦਾ ਨੁਕਸਾਨ ਸਾਨੂੰ ਹੁੰਦਾ, ਉਸਦਾ ਝਾੜ ਭਰਪੂਰ ਨਹੀਂ ਮਿਲਦਾ। ਅੱਛਾ, ਤਰਵੱਤਰ ਤਕਨੀਕ ਸਾਡੀ ਹੋ ਗਈ, ਸਭ ਕੁਛ ਹੋ ਗਿਆ, ਆਪਾਂ ਸਿੱਖ ਲਿਆ, ਸਮਝ ਲਿਆ, ਪਤਾ ਲੱਗ ਗਿਆ। ਪਰ ਜੇ ਆਪਾਂ ਗੱਲ ਕਰ ਲਈਏ, ਕਿਉਂਕਿ ਜਿਹੜਾ ਕਿਸਾਨ ਵੀਰ ਇਸ ਤਕਨੀਕ ਨੂੰ ਨਹੀਂ ਜਾਣਦਾ ਅਤੇ ਉਸਨੂੰ ਫਾਇਦੇ ਕੀ ਆ ਬੇਸਿਕ, ਜੇ ਆਪਾਂ ਸਿੱਧੀ ਉਸਨੂੰ ਕਹਿ ਦਈਏ ਵੀ ਉਸਨੂੰ ਮੁਨਾਫਾ ਕੀ ਹੋਊਗਾ, ਕੀ ਮੁਨਾਫਾ ਮਿਲੂਗਾ ਜੇ ਉਹ DSR ਕਰੇ ਜਾਂ ਟਰਾਂਸਪਲਾਂਟਿੰਗ ਕਰੇ। ਜਦੋਂ ਉਹ DSR ਕਰਦਾ ਹੈ ਤਰਵੱਤਰ ਤਕਨੀਕ ਰਾਹੀਂ ਤਾਂ ਉਸਦਾ 15-20% ਤੋਂ ਪਾਣੀ ਵੱਧ ਜਾਂਦਾ, 10-12% ਤੱਕ ਉਸਕੀ ਜੇ ਕਿ ਜਿਹੜਾ ਆਪਾਂ ਕੱਦੂ ਕਰਦੇ ਹਾਂ ਉਹ ਉਸਨੂੰ ਇਤਨਾ ਕਰ ਦਿੰਦੇ ਪਾਣੀ ਠੱਲਦਾ ਹੈ ਖੇਤ ਦੇ ਵਿੱਚ। ਜਦੋਂ ਪਾਣੀ ਠੱਲਦਾ ਤਾਂ ਪਾਣੀ ਰੀਚਾਰਜ ਨਹੀਂ ਹੁੰਦਾ, ਪਾਣੀ ਓਪਰੇਟ ਹੁੰਦਾ। ਜਦੋਂ ਖੇਤ ਜਦੋਂ ਆਪਾਂ ਕਰਦੇ ਹਾਂ ਤਰਵੱਤਰ ਤਕਨੀਕ ਰਾਹੀਂ ਜਿਸਮੇ ਖੇਤ ਵਾਇਆ ਨਹੀਂ ਆਪਾਂ, ਇਹਦੇ 10-15% ਪਾਣੀ ਰੀਚਾਰਜ ਹੁੰਦਾ ਜਿਹੜਾ ਪਾਣੀ ਥੱਲੇ ਜਾਂਦਾ, ਔਰ ਉਹ ਸਾਡੀ ਜਿਹੜੀ ਹੈ ਜਿਹੜਾ ਪਾਣੀ ਦੀ ਇੱਕ ਵਾਟਰ ਸਤਹ ਜਾਂ ਵਾਟਰ ਟੇਬਲ ਥੱਲੇ ਜਾ ਰਿਹਾ ਉਸਨੂੰ ਵੀ ਕੰਟਰੋਲ ਕਰਨ ਮਦਦ ਕਰਦਾ। ਲੇਬਰ ਦੀ ਸੇਵਿੰਗ ਤਾਂ ਹੈ ਹੀ, ਜਿਹੜੀ ਆਪਣੀ ਟਰਾਂਸਪਲਾਂਟਿਡ ਟਾਈਮ 'ਤੇ ਲੇਬਰ ਦੀ ਲੋੜ ਪੈਂਦੀ ਹੈ, ਰਾਤਾਂ ਨੂੰ ਆਪਣੇ ਕਿਸਾਨ ਵੀਰਾਂ ਨੂੰ ਨੀਂਦ ਨਹੀਂ ਆਉਂਦੀ ਵੀ ਸਾਨੂੰ ਕੱਲ੍ਹ ਜਿਹੜਾ ਝੋਨਾ ਲਵਾਉਣਾ ਪਨੀਰ ਤਿਆਰ ਹੈ, ਲੇਬਰ ਮਿਲੂਗੀ ਕਿ ਨਹੀਂ ਮਿਲੂਗੀ, ਉਸ ਤੋਂ ਵੀ ਨਿਜਾਤ ਪਾਉਣ ਦੀ ਮਿਲਦੇਗੀ, ਉਸਨੂੰ ਲੋੜ ਨਹੀਂ ਆਪਣੀ ਬੀਜ ਖੇਤ ਸਾਡਾ ਤਿਆਰ, ਆਪਾਂ ਮਸ਼ੀਨ ਲਾ ਕੇ ਬਿਜਾਈ ਕਰ ਸਕਦੇ ਹਾਂ। ਕਰੋਪ ਆਮ ਜਿਹੜੀ ਰਵਾਇਤੀ ਢੰਗ ਨਾਲ ਜੇ ਟਰਾਂਸਪਲਾਂਟਿੰਗ ਮੈਥਡ ਨਾਲ ਜਲਦੀ ਤਿਆਰ ਹੋ ਜਾਂਦੀ ਹੈ ਤਾਂ ਅਗਲੀ ਫਸਲ ਜਿਹੜੀ ਆਪਾਂ ਕਣਕ ਬੀਜਣੀ ਹੈ, ਜਿਹੜਾ ਪਰਾਲੀ ਇੱਕ ਸਮੱਸਿਆ ਅਕਤੂਬਰ ਮਹੀਨੇ ਜਾ ਕੇ ਸਾਨੂੰ ਬਣ ਜਾਂਦੀ ਕਿਸਾਨ ਵੀਰ, ਉਸ ਤੋਂ ਵੀ ਨਿਜਾਤ ਪਾਉਣ ਦੀ ਸਹਾਇਤਾ ਮਿਲਦੀ ਹੈ। ਲੈਸ ਡਿਜ਼ੀਜ਼ ਕੰਮ ਲੱਗਦੇ ਹੈ, ਜਦੋਂ ਪਾਣੀ ਠੱਲਦਾ ਹੀ ਨਹੀਂ, ਪਾਣੀ ਖੜ੍ਹਾ ਨਹੀਂ ਕਰਨਾ ਇਹਦੇ ਵਿੱਚ, ਅੱਗੇ ਪਾਣੀ ਜੀਰ ਜਾਂਦਾ ਤਾਂ ਇਸਮੇ ਨਦੀ ਜਾਂ ਬਿਮਾਰੀਆਂ ਆਪਣੇ ਕਣਕ ਨੂੰ ਆਪਣੇ ਝੋਨੇ ਨੂੰ ਘੱਟ ਲੱਗਦੀਆਂ, ਤਾਂ ਉਹ ਚੀਜ਼ਾਂ ਦਾ ਸਾਰਾ ਫਾਇਦਾ ਕਿਸਾਨ ਨੂੰ ਮਿਲਦਾ। ਅਤੇ ਜਿਹੜਾ ਅਸਲੀ ਮੁਨਾਫਾ ਫਾਇਦਾ ਕਿਸਾਨ ਨੂੰ ਵੀ ਮਿਲਦਾ ਇਹਦੇ ਵਿੱਚ, ਜੇ ਆਪਾਂ ਸਾਡੇ ਤਜਰਬੇ ਜਿਹੜੇ ਯੂਨੀਵਰਸਿਟੀ ਨੇ ਕੀਤੇ ਉਸਮੇ ਕੁਇੰਟਲ 1.25 ਕੁਇੰਟਲ ਦੇ ਕਰੀਬ ਝਾੜ ਦਾ ਵੀ ਫਾਇਦਾ ਕਿਸਾਨਾਂ ਨੂੰ ਮਿਲਦਾ, ਕਿਉਂਕਿ ਜਦੋਂ ਆਪਾਂ ਰਵਾਇਤੀ ਢੰਗ ਨਾਲ ਬੂਟੇ ਲਵਾਉਂਦੇ ਹਾਂ ਉਹ 18 ਸਕੁਆਇਰ ਬੂਟੇ ਪਰ ਮੀਟਰ ਸਕੁਆਇਰ ਦੇ ਹਿਸਾਬ ਨਾਲ 18-20 ਲੱਗਦੇ ਹੈ, ਪਰ ਜਿਹੜਾ ਆਪਾਂ ਮਸ਼ੀਨ ਨਾਲ ਬੂਟੇ ਲਵਾਉਂਦੇ ਹਾਂ ਤਾਂ ਉਹ ਜਿਹੜਾ ਯੂਨੀਵਰਸਿਟੀ ਰਿਕਮੈਂਡਿਡ ਹੈ 33 ਨਹੀਂ ਤਾਂ 30-32 ਬੂਟੇ ਲੱਗ ਜਾਂਦੇ, ਅਤੇ ਜਿਹਦੇ ਨਾਲ ਝਾੜ ਭਰਪੂਰ ਮਿਲਦਾ। ਅਤੇ ਜਦੋਂ ਲਾਈਨ ਮੇ ਸੋਇੰਗ ਹੁੰਦੀ ਹੈ, ਇੱਕ ਤਾਂ ਲਾਈਨ ਸੋਇੰਗ ਹੈ ਤਾਂ ਕਰੋਸਿੰਗ ਜਿਹੜੀ ਹਵਾ ਦੀ ਕਰੋਸਿੰਗ ਹੁੰਦੀ ਹੈ ਤਾਂ ਬੂਟਾ ਵਧੀਆ ਫਲਦਾ ਫੁੱਲਦਾ, ਝਾੜ ਵਧੀਆ ਮਿਲਦਾ। ਇਹ ਤਾਂ ਸੀਗੇ ਉਹਦੇ ਰਵਾਇਤੀ ਢੰਗ ਨਾਲ ਜੇ ਆਪਾਂ ਗੱਲ ਕਰ ਲਈਏ ਤਾਂ DSR ਦੇ ਕੀ ਫਾਇਦੇ ਹਨ। ਅਤੇ ਝੋਨੀ ਜਦੋਂ ਆਪਾਂ ਝੋਨੇ ਦੀ ਬਿਜਾਈ ਕਰਦੇ ਹਾਂ ਉਹਦੇ ਵਿੱਚ ਕੁਛ ਇੱਕ ਸਮੱਸਿਆਵਾਂ ਪੈਦਾ ਹੁੰਦੀ ਕਿ ਜਿਵੇਂ ਪੁਰਾਣੇ ਬੀਜ ਆ ਜਿਹੜੇ ਪਿਛਲੇ ਸਾਲ ਦੇ ਬੀਜ ਆ ਉਹ ਵੀ ਉੱਗ ਜਾਂਦੇ, ਉਹ ਕਈ ਥਾਵਾਂ 'ਤੇ ਰਿਪੋਰਟ ਆ ਸਾਨੂੰ ਮਿਲਦੀ ਹੈ ਉਸਨੂੰ ਚੋਬਾ ਇੱਕ ਤਰੀਕੇ ਦਾ ਕਿਹਾ ਜਾਂਦਾ, ਤਾਂ ਉਸ ਦਾ ਨਿਚਾਦ ਹਜੇ ਆਪਾਂ ਕਹਿ ਦਈਏ ਐਟ ਫਿਲਹਾਲ ਦੀ ਘੜੀ ਕੁਛ ਇਸ ਤਰੀਕੇ ਦਾ ਕੋਈ ਸਾਡੇ ਕੋਲ ਇਸਦਾ ਪੱਕਾ ਤੋੜ ਨਹੀਂ ਹੈ, ਪਰ ਇਸਨੂੰ ਸਟੇਲ ਬੈਡ ਪ੍ਰਿਪਰੇਸ਼ਨ ਤਰੀਕੇ ਨਾਲ ਇਸਨੂੰ ਖਤਮ ਕੀਤਾ ਜਾ ਸਕਦਾ। ਸਟੇਲ ਬੈਡ ਪ੍ਰਿਪਰੇਸ਼ਨ ਫਿਰ ਆਪਾਂ ਨੂੰ ਕੀ ਚੀਜ਼ ਆ, ਉਹਦੇ 'ਚ ਆਪਾਂ ਨੂੰ ਦੂਰੀ ਰੌਣੀ ਕਰਨੀ ਪੈਂਦੀ ਹੈ। ਦੂਰੀ ਰੌਣੀ ਮਤਲਬ ਕਿ ਆਪਾਂ ਕਣਕ ਵੱਢ ਲਈ, ਉਸ ਤੋਂ ਬਾਅਦ ਆਪਾਂ ਖੇਤ ਨੂੰ ਵਾਹ ਕੇ ਪਾਣੀ ਲਾ ਦੇਣਾ। ਪਾਣੀ ਜਦੋਂ ਲਾਤਾ ਤਾਂ ਜਿਹੜਾ ਆਪਣਾ ਝੋਨਾ ਨਦੀਨ ਦੇ ਬੀਜ ਜੋ ਵੀ ਕੁਛ ਹੈ ਜਿਹੜਾ ਝੋਨਾ ਪਿਛਲੇ ਸਾਲ ਦਾ ਹੋਊ ਉਹ ਉੱਗ ਜੂਗਾ। ਜਦੋਂ ਵੱਤਰ ਤਾਇਆ ਉਸਨੂੰ ਵਾਹ ਦੇਣਾ, ਦੁਬਾਰਾ ਵਾਹਤਾ ਵਾਹ ਕੇ ਲੇਜ਼ਰ ਲੈਵਲ ਕਰਾ ਕੇ ਛੱਡ ਦੇਣਾ, ਫਿਰ ਉਸੇ ਤਰੀਕੇ ਨਾਲ ਜਿਵੇਂ ਕਿ ਆਪਾਂ ਤਰਵੱਤਰ ਰਹੀ ਵਿਧੀ ਜਿਵੇਂ ਮੈਂ ਸਮਝਾਇਆ ਸੀਗਾ ਬਈ ਜਦੋਂ ਆਪਣਾ ਖੇਤ ਵੱਤਰ 'ਤੇ ਆ ਗਿਆ ਉਦੋਂ ਉਸਨੂੰ ਅਲਗ ਓਛਾ ਵਾਹ ਕੇ ਡਬਲ ਸੁਹਾਗਾ ਮਾਰ ਕੇ ਕਰੜਾ ਕਰਕੇ ਨਾਲ ਦੀ ਨਾਲ ਉਸਦੀ ਬਿਜਾਈ ਕਰ ਦੇਣੀ ਹੈ। ਤਾਂ ਇਸ ਤਰੀਕੇ ਨਾਲ ਆਪਾਂ ਉਸਨੂੰ ਜਿਹੜਾ ਚੋਬੇ ਆ ਉਸਨੂੰ ਘਟਾ ਸਕਦੇ ਹਾਂ। ਤਾਂ ਥੋੜ੍ਹਾ ਜਿਹਾ ਆਪਾਂ ਖਿਆਲ ਇਹ ਵੀ ਰੱਖਣਾ ਕਿ ਆਪਾਂ ਜਿਹੜਾ ਵੀ ਬਿਜਾਈ ਕਰ ਰਹੇ ਹਾਂ ਕਿਸ ਢੰਗ ਨਾਲ ਕੀਤੀ ਹੈ ਪਹਿਲੇ ਕਣਕ ਦੀ। ਜੇ ਤਾਂ ਆਪਾਂ ਕੀਤੀ ਹੈ ਬਿਨਾਂ ਵਾਹੇ ਖੇਤ ਦੇ ਵਿੱਚ ਤਾਂ ਸਾਨੂੰ ਵਾਹਣ ਦੀ ਲੋੜ ਨਹੀਂ, ਆਪਾਂ ਪਾਣੀ ਲਾ ਕੇ ਉਹਨੂੰ ਛੱਡ ਦਈਏ।

ਆਪਣੇ ਨਦੀਨ ਅਤੇ ਪਿਛਲਾ ਝੋਨਾ ਜਿਹੜਾ ਵਾ ਉੱਗ ਜੂਗਾ। ਜੇ ਆਪਾਂ ਕੀਤੀ ਹੈ ਆਪਣਾ ਰਿਵਾਇਤੀ ਢੰਗ ਨਾਲ, ਜੇ ਖੇਤ ਵਾਹ ਕੇ ਤਿਆਰ ਕਰਕੇ ਰੋਟਾਵੇਟਰ ਜਾਂ ਸੁਪਰ ਸੀਡਰ ਨਾਲ, ਤਾਂ ਸਾਨੂੰ ਵਾਹਣਾ ਪਊਗਾ, ਫਿਰ ਪਾਣੀ ਲਾਉਣਾ ਪਊਗਾ। ਫਿਰ ਜਦੋਂ ਉਹ ਨਦੀਨ ਜਾਂ ਝੋਨੇ ਦੇ ਬੀਜ ਉੱਗ ਜਾਣ, ਉਹਨੂੰ ਵਾਹ ਕੇ ਛੱਡ ਦੇਣਾ। ਜਦੋਂ 70 'ਤੇ ਆਇਆ ਤਾਂ ਲੇਜ਼ਰ ਲੈਵਲ ਕਰਾ ਕੇ ਫਿਰ ਆਪਾਂ ਉਸਨੂੰ ਆਮ ਆਪਣਾ ਜਿਹੜਾ ਗੱਲ ਕਰਦੇ ਪਏ ਕਿ ਤਰਵੱਤਰ ਵਿਧੀ ਅਪਣਾ ਕੇ ਉਸ ਖੇਤ ਨੂੰ ਆਪਾਂ ਡਾਇਰੈਕਟ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਤਾਂ ਕੁਛ ਇੱਕ ਸੁਝਾਵ ਜਿਹੜੀ ਆਪਾਂ ਗੱਲਬਾਤ, ਜੇ ਆਪਣਾ ਗੱਲਬਾਤ ਸੁਣ ਕੇ ਜੇ ਕੋਈ ਕਿਸਾਨ ਵੀਰ ਆਪਣਾ ਵਿਚਾਰ ਬਣਾਉਂਦਾ ਕਿ ਵੀ ਚਲੋ ਮੈਂ ਐਤਕੀ ਆਪਣਾ ਪਹਿਲੀ ਵਾਰ ਜਿਹੜਾ ਕਰਨ ਲੱਗਿਆ, ਆਪਣਾ ਤਜਰਬਾ ਇਸਨੂੰ ਸਾਂਝ ਕਰਕੇ ਦੇਖਦਾ ਕਿ ਮੇਰਾ ਹੋਊਗਾ ਨਹੀਂ ਹੋਊਗਾ, ਉਹਨਾਂ ਦੇ ਲਈ ਥੋੜ੍ਹੇ ਜਿਹੇ ਕੁਛ ਸੁਝਾਵ ਆਪਣੇ ਲਈ ਮੈਂ

ਡਾਇਰੈਕਟ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਤਾਂ ਕੁਛ ਇੱਕ ਸੁਝਾਵ ਜਿਹੜੀ ਆਪਾਂ ਗੱਲਬਾਤ ਜੇ ਆਪਣਾ ਗੱਲਬਾਤ ਸੁਣ ਕੇ ਜੇ ਕੋਈ ਕਿਸਾਨ ਵੀਰ ਆਪਣਾ ਵਿਚਾਰ ਬਣਾਉਂਦਾ ਕਿ ਵੀ ਚਲੋ ਮੈਂ ਐਤਕੀ ਆਪਣਾ ਪਹਿਲੀ ਵਾਰ ਜਿਹੜਾ ਕਰਨ ਲੱਗਿਆ ਆਪਣਾ ਤਜਰਬਾ ਇਹਨੂੰ ਸਾਂਝ ਕਰਕੇ ਦੇਖਦਾ ਕਿ ਮੇਰਾ ਹੋਊਗਾ ਨਹੀਂ ਹੋਊਗਾ, ਉਹਨਾਂ ਦੇ ਲਈ ਥੋੜ੍ਹੇ ਜਿਹੇ ਕੁਝ ਸੁਝਾਵ ਆਪਣੇ ਲਈ ਮੈਂ ਆਪਣੇ ਪਾਸਟ ਐਕਸਪੀਰੀਅੰਸ ਨਾਲ ਸਾਂਝਾ ਕਰਨਾ ਇਹ ਚਾਹਾਂਗਾ ਕਿ ਜਦੋਂ ਵੀ ਜਿਹੜਾ ਵੀ ਕੋਈ ਕਿਸਾਨ ਵੀਰ ਪਹਿਲੀ ਵਾਰ ਇਸ ਵਿਧੀ ਨੂੰ ਅਪਣਾਉਣਾ ਜਾ ਰਿਹਾ, ਚਲੋ ਠੀਕ ਹੈ ਤਰਵੱਤਰ ਤਕਨੀਕ ਉਸਨੂੰ ਸਮਝ ਮੈਂ ਆ ਗਈ, ਪਰ ਜੇ ਉਹ ਪਹਿਲੀ ਵਾਰ ਅਪਣਾਉਣ ਜਾ ਰਿਹਾ ਤਾਂ ਉਸਨੇ DSR ਆਪਣੇ ਸਾਰੇ ਖੇਤ 'ਚ ਨਹੀਂ ਕਰਨੀ। ਪਹਿਲਾਂ ਤਾਂ ਇਹ ਥੰਬ ਰੂਲ ਮਤਲਬ ਬੰਨ੍ਹ ਕੇ ਚੱਲੋ, ਕਿਉਂਕਿ ਤਰ ਜੇ ਆਪਾਂ ਕਹਿ ਦਈਏ ਝੋਨੇ ਦੀ ਸਿੱਧੀ ਬਿਜਾਈ ਹੈ, ਸਿੱਧੀ ਨਹੀਂ ਹੈ, ਪਹਿਲੇ 30 ਦਿਨ ਬਹੁਤ ਔਖੀ ਬਿਜਾਈ ਹੈ, ਤੁਹਾਨੂੰ ਸਵੇਰ ਅਤੇ ਸ਼ਾਮ ਦੋਨੋਂ ਟਾਈਮ ਖੇਤ ਦੇ ਵਿੱਚ ਆਪਣਾ ਗੇੜਾ ਮਾਰਨਾ, ਨਦੀਨਾਂ ਦੀ, ਝੋਨੇ ਦੀ ਉਗਾਈ ਦੀ, ਤੱਤਾਂ ਦੀ ਘਾਟ ਦੀ, ਇਹਦੀ ਖਾਸ ਗੌਰ ਰੱਖਣੀ। ਜੇ ਆਪਾਂ ਨਹੀਂ ਕੀਤਾ ਤਾਂ ਆਪਣੇ ਖੇਤ 'ਚ ਇਕੱਲੇ ਨਦੀਨ ਜਾਂ ਬੂਟੇ ਜਿਹੜੇ ਆ ਜਿਹਨਾਂ ਤੱਤਾਂ ਦੀ ਘਾਟ ਹੈ ਉਹ ਹੀ ਰਹਿ ਜਾਣਗੇ, ਤਾਂ ਕੁਛ ਨਹੀਂ ਉਗਣਾ। ਤੋ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰ ਪਹਿਲੀ ਵਾਰੀ ਕਰ ਰਹੇ ਹੈ, ਇਹਦੇ ਵਿੱਚ ਸਿਰਫ 25% ਰਕਬਾ ਹੀ ਆਪਣਾ ਤੁਸੀਂ ਅਪਣਾਉਣਾ ਇਸ ਵਿਧੀ ਦੇ ਤਹਿਤ, ਅਤੇ ਦੂਜਾ ਉਨ ਖੇਤਾਂ ਦੇ ਵਿੱਚ ਆਪਣੀ DSR ਕਰਨੀ ਹੈ ਜਿਸ ਖੇਤਾਂ ਦੇ ਵਿੱਚ ਤੁਸੀਂ ਪਹਿਲੇ ਝੋਨਾ ਲਾਇਆ। ਜੇ ਤੁਸੀਂ ਕੋਈ ਹੋਰ ਫਸਲ ਜਿਵੇਂ ਗੰਨਾ, ਨਰਮਾ ਜਾਂ ਮੱਕੀ ਬੀਜੀ ਹੈ, ਉਨ ਖੇਤਾਂ ਦੇ ਵਿੱਚ ਤੁਸੀਂ DSR ਪਹਿਲੀ ਵਾਰੀ ਜਿਹੜਾ ਬੰਦਾ ਕਰ ਰਿਹਾ ਉਸਨੂੰ ਨਹੀਂ ਕਰਨੀ, ਕਿਉਂਕਿ ਉਸਨੂੰ ਉਹਦਾ ਸੰਭਾਲਣ ਦਾ ਤਰੀਕੇ ਦਾ ਉਸਨੂੰ ਨਹੀਂ ਪ੍ਰੈਕਟੀਕਲ ਐਕਸਪੀਰੀਅੰਸ ਹੈਗਾ, ਤਜਰਬਾ ਨਹੀਂ ਹੈ, ਤਾਂ ਉਸਨੂੰ ਉਸ ਖੇਤ ਦੇ ਵਿੱਚ ਹੀ ਲਾਉਣਾ ਚਾਹੀਦਾ, DSR ਅਪਣਾਉਣੀ ਚਾਹੀਦੀ ਹੈ ਜਿਹਦੇ ਵਿੱਚ ਪਹਿਲੇ ਝੋਨਾ ਬੀਜਿਆ, ਤਾਂ ਉਹ ਇਹ ਖਾਸ ਖਿਆਲ ਰੱਖਣ। ਅਤੇ ਦੂਸਰਾ ਇਹ ਕਿ ਜਦੋਂ ਬਿਜਾਈ ਕਰਨੀ ਹੈ ਇਸਨੂੰ ਇਹ ਹੈਗੀ ਹੈ ਜਿਵੇਂ ਕਹਿੰਦੇ ਆਮ ਡਰਿਲ ਵਾਂਗੂ ਮਸ਼ੀਨ ਹੀ ਆ, ਪਰ ਇਹ ਕਣਕ ਜਿਤਨੀ 2 ਤੋਂ 2.5 ਇੰਚ ਨਹੀਂ ਬੀਜਣੀ, ਇਸਨੂੰ ਖਾਸ ਖਿਆਲ ਰੱਖਣਾ 1.25 ਇੰਚ ਤੋਂ ਲੈ ਕੇ 1.5 ਇੰਚ ਤੋਂ ਜ਼ਿਆਦਾ ਡੂੰਘਾ ਬਿਜਾਈ ਨਹੀਂ ਕਰਨੀ, ਅਤੇ ਇਸ ਇਨ 2-3 ਚੀਜ਼ਾਂ ਦਾ ਖਾਸ ਖਿਆਲ ਰੱਖਣਾ। ਅਤੇ ਬਿਜਾਈ ਦਾ ਸਮਾਂ, ਕਿਉਂਕਿ ਜਿਹੜਾ ਸਮਾਂ ਤੋਂ ਇਹ ਆਮ ਜਿਹੜੇ DSR ਕਰ ਰਹੇ ਉਹਨਾਂ ਦੇ ਲਈ ਵੀ ਹੈ, ਜਿਹੜਾ ਪਹਿਲੀ ਵਾਰੀ ਕਰ ਰਿਹਾ ਉਸ ਲਈ ਤਾਂ ਢੁਕਵਾਂ ਇਸ ਕਰਕੇ ਕਿ ਉਸਨੂੰ ਅੱਗੇ ਪਿੱਛੇ ਬਿਲਕੁਲ ਨਾ ਹੋਵੇ, ਉਹ ਪਹਿਲੇ 15 ਵਾੜੇ ਮੇਂ ਹੀ ਜਾ ਕੇ ਬੀਜੇ, ਤਾਂ ਕਿ ਉਸ ਨੂੰ ਜਿਹੜਾ ਪਾਣੀ ਦੀ ਔਰ ਨਦੀਨਾਂ ਦੀ ਉਹ ਸਭ ਚੀਜ਼ ਦੀ ਰੋਕਥਾਮ ਕਰਨ ਨੂੰ ਉਸਨੂੰ ਮਦਦ ਮਿਲ ਸਕੇ। ਅਤੇ ਦੂਜਾ ਜਿਹੜੀ ਹੈ ਕਿ ਮਸ਼ੀਨਾਂ ਜਿਹੜੀ ਡਿਜ਼ਾਈਨ ਇਹਦੇ ਲਈ ਕੀਤੀ ਗਈਆਂ ਜਿਵੇਂ ਲੱਕੀ ਸੀ ਡਰਿਲ ਆ, ਉਸੀ ਮਸ਼ੀਨ ਨਾਲ ਬਿਜਾਈ ਕਰੇ, ਨਹੀਂ ਤਾਂ ਜੇ ਆਮ ਮਸ਼ੀਨ ਨਾਲ ਜਿਵੇਂ ਕਹਿੰਦੇ ਬਈ ਮੈਂ ਬੀਜ ਕੋਈ ਹੋਰ ਮਸ਼ੀਨ ਨਾਲ ਬਿਜਾਈ ਕਰ ਦਾਂਗਾ, ਉਹ ਮਸ਼ੀਨ ਪ੍ਰੋਪਰਲੀ ਵਰਕ ਨਹੀਂ ਕਰਨੀ, ਬੀਜ ਤੁਹਾਡਾ ਡੂੰਘਾ ਜਾਂ ਉੱਪਰ ਰਹਿ ਜਾਣਾ, ਬਿਜਾਈ ਪ੍ਰੋਪਰ ਨਹੀਂ ਹੋਣੀ, ਅਤੇ ਫਿਰ ਉਹਦੇ ਨਾਲ ਜਿਵੇਂ ਤੁਸੀਂ ਸਪਰੇਅ ਦੀ ਕਰਨੀ ਗੱਲ, ਜਿਵੇਂ ਆਪਾਂ ਕਿਹਾ ਕਿ ਨਾਮ ਦੇ ਲੈ ਸਪਰੇਅ ਕਰਨੀ ਹੈ, ਅਤੇ ਉਹ ਸਪਰੇਅ ਤੁਹਾਡੀ ਨਹੀਂ ਹੋ ਪਾਣੀ ਪ੍ਰੋਪਰ, ਤਾਂ ਉਹ ਸਾਰੀ ਚੀਜ਼ਾਂ ਰਲ ਮਿਲ ਕੇ ਹੋ ਜਾਊਗਾ ਕਿ ਵੀ ਤਕਨੀਕ ਖਰਾਬ ਹੈ, ਇਹ ਮਸ਼ੀਨ ਇਹ ਤਕਨੀਕ ਖਰਾਬ ਹੈ, ਝੋਨੇ ਦੀ ਸਿੱਧੀ ਬਿਜਾਈ ਨਹੀਂ ਹੋ ਸਕਦੀ। ਪਰ ਕਿਸਾਨ ਵੀਰੋ, ਮੈਂ ਆਪਣੇ ਤਜਰਬੇ ਨਾਲ ਔਰ ਯੂਨੀਵਰਸਿਟੀ ਜਿਤਨੀ ਸੇਵਾ ਕਿਸਾਨਾਂ ਲਈ ਕਰ ਰਹੀ ਹੈ, ਦਿਨ ਭਰ ਰਾਤ ਰਹਿ ਕੇ ਅਲੱਗ ਅਲੱਗ ਤਰੀਕੇ ਕੱਢੀ ਜਾ ਰਹੀ ਹੈ, ਉਹਦੇ ਵਿੱਚ ਉਹਦਾ ਲਾਹਾ ਨਿਕਲ ਕੇ ਇਹ ਹੈ ਕਿ ਝੋਨੇ ਦੀ ਤਰਵੱਤਰ ਤਕਨੀਕ ਬਿਨਾਂ ਡਾਊਟ, ਬਿਨਾਂ ਕਿਸੇ ਸ਼ੰਕਾ ਦੇ ਰਾਹੀਂ ਜੇ ਕਿਸਾਨ ਵੀਰ ਸਹੀ ਢੰਗ ਨਾਲ ਇਸਨੂੰ ਅਪਣਾਉਂਦੇ, ਸਹੀ ਵਿਧੀ ਨਾਲ ਕਰਦੇ ਹਾਂ, ਬਹੁਤ ਵਧੀਆ ਝਾੜ, ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਘੱਟ ਖਰਚੇ ਦੇ ਪੈਦਾਵਾਰ ਭਰਪੂਰ ਦਿੰਦੀ ਹੈ। ਕੁਛ ਮੁਸ਼ਕਲਾਂ ਜ਼ਰੂਰ ਆਉਂਦੀਆਂ ਇਹਦੇ ਵਿੱਚ, ਨਦੀਨ ਦੇਖੋ ਹੁੰਦੇ ਹੀ ਹੁੰਦੇ ਆ, ਜਦੋਂ ਆਪਾਂ ਖੇਤ ਆਪਾਂ ਕੱਦੂ ਕਰਕੇ ਬੀਜਦੇ ਹਾਂ ਉਹਦੇ ਵਿੱਚ ਪਾਣੀ ਠੱਲ ਦਿੰਦੇ ਹਾਂ, ਤਾਂ ਨਦੀਨ ਆਪਣੇ ਥੱਲੇ ਪਾਣੀ ਦੇ ਥੱਲੇ ਦਬੇ ਰਹਿੰਦੇ ਹੈ, ਤਾਂ ਉਹ ਉੱਗਦੇ ਨਹੀਂ, ਉਹ ਇੱਕ ਸਮੱਸਿਆ ਇਸਮੇ ਥੋੜ੍ਹੀ ਆਉਂਦੀ ਹੈ, ਉਹ ਸਾਨੂੰ ਕੰਟਰੋਲ ਕਰਨੀ ਹੈ। ਪਰ ਉਹਦੇ ਲਈ ਯੂਨੀਵਰਸਿਟੀ ਨੇ ਹੁਣ ਹਰ ਤਰੀਕੇ ਦੇ ਐਕਸਪੈਰੀਮੈਂਟ ਕਰਕੇ ਹਰ ਤਰੀਕੇ ਦੇ ਨਦੀਨ, ਚੌੜੇ ਪੱਤੇ, ਗੁੱਲੀ ਡੰਡਾ, ਔਰ ਪਤਾ ਨਹੀਂ ਸੈਂਕੜੋ ਤਰੀਕੇ ਦੇ ਨਦੀਨ ਹੁੰਦੇ ਆ ਅਲੱਗ ਅਲੱਗ ਖੇਤ ਮੈਂ, ਅਲੱਗ ਅਲੱਗ ਜ਼ਮੀਨ, ਉਹਨਾਂ ਦੀ ਕੰਟਰੋਲ ਕਰਨ ਲਈ ਵੱਖ ਵੱਖ ਤਰੀਕੇ ਦੀ ਦਵਾਈਆਂ ਨਜਾਤ ਕਰਨੀ ਹੈ। ਪਰ ਉਹ ਕੰਟਰੋਲ ਕਦੋਂ ਹੋਣਗੇ? ਜਦੋਂ ਤੁਸੀਂ ਆਪਣੇ ਖੇਤ ਦੇ ਵਿੱਚ ਜਾ ਕੇ ਗੇੜਾ, ਪਹਿਲੇ 30 ਦਿਨ ਤੁਸੀਂ ਆਪਣੇ ਖੇਤ ਦੀ ਨਿਗਰਾਨੀ ਬੱਚੇ ਵਾਂਗ ਕਰਨੀ ਹੈ। ਜੇ ਤੁਸੀਂ ਉਹਨੂੰ ਸੰਭਾਲ ਲਓਗੇ ਤਾਂ ਤੁਹਾਡਾ ਜਿਹੜਾ DSR ਵਾਲਾ ਖੇਤ ਆ ਹਰ ਤਰੀਕੇ ਨਾਲ ਬਿਲਕੁਲ ਪ੍ਰੋਪਰ ਚੱਲੂਗਾ, ਕੋਈ ਦਿੱਕਤ ਨਹੀਂ ਆਉਣੀ। ਅਤੇ ਝੋਨੇ ਦੀ ਕਈ ਵਾਰੀ ਆ ਜਾਂਦੀ ਕਿ ਵੀ ਮਿਕਸਿੰਗ ਦੀ ਪ੍ਰੋਬਲਮ ਆ ਜਾਂਦੀ ਹੈ, ਜੀ ਹੋ ਗਿਆ ਜੀ ਹੋ ਗਿਆ, ਤਾਂ ਕੋਸ਼ਿਸ਼ ਕਰਨੀ ਕਿ ਜਿਹੜਾ ਤੁਸੀਂ ਪਹਿਲਾਂ ਜਿਹੜੀ ਕਿਸਮ ਬੀਜੀ ਆਪਣੇ ਖੇਤ ਦੇ ਵਿੱਚ ਉਹੀ ਕਿਸਮ ਆਪਣੇ ਜਦੋਂ DSR ਕਰਨੀ ਉਹੀ ਕਿਸਮ ਅਪਣਾਓ। ਜਿਵੇਂ 131 ਲਈਏ ਤਾਂ 131 ਲਾ ਲਓ, 126 ਲਈਏ ਤਾਂ 126 ਲਾਓ, ਕਿਉਂਕਿ ਕਈ ਵਾਰੀ ਹੁੰਦਾ ਕਿ ਪਿਛਲੇ ਸਾਲ ਦਾ ਬੀਜ ਨਿਕਲ ਆਉਂਦਾ, ਹਰੇਕ ਖੇਤ ਵੀ ਨਹੀਂ ਹੁੰਦਾ, ਕਈ ਵਾਰੀ ਕੋਈ ਚਾਂਸਿਸ ਜਾਂਦੀ ਆ, ਆਪਾਂ ਨਹੀਂ ਚਾਹੁੰਦੇ ਫਿਰ ਜਦੋਂ ਵਿਕਣ ਵੇਲੇ ਮੰਡੀ 'ਚ ਤੁਹਾਡੇ 2 ਵਰਾਇਟੀ ਦੇ ਬੀਜ ਮਿਕਸ ਹੋ ਜਾਣ, ਉਹ ਇਤਨੇ ਜ਼ਿਆਦਾ ਨਹੀਂ ਹੁੰਦੇ, ਪਰ ਫਿਰ ਵੀ ਉਸ ਸਮੱਸਿਆ ਨੂੰ ਵੀ ਆਪਾਂ ਪਹਿਲੇ ਹੀ ਨਜਾਤ ਕਾਰਡ ਕੱਢ ਲਈਏ ਕਿ ਆਪਾਂ ਉਹੀ ਬੀਜ ਲਈਏ ਜਿੱਦਾਂ ਵਿਕਸ ਹੋ ਸਕਦਾ। ਅਤੇ ਕਿਸਾਨ ਵੀਰੋ, ਆਪਾਂ ਨੂੰ ਥੋੜ੍ਹਾ ਜਿਹਾ ਯੂਨੀਵਰਸਿਟੀ ਨਾਲ ਕੰਧੇ ਤੋਂ ਮੋਢੇ ਤੋਂ ਮੋਢਾ ਜੋੜ ਕੇ ਇਹ ਕੰਮ ਕਰਨਾ ਪੈਣਾ, ਤਾਂ ਕਿ ਆਪਾਂ ਆਪਣਾ ਜਿਹੜਾ ਸਾਡੀ ਜਿਹੜੀ ਉਹ ਬਣਦੀ ਹੈ ਹਿੱਸੇਦਾਰੀ ਬਣਦੀ ਹੈ ਕਿ ਵੀ ਆਪਣੇ ਸੂਬੇ ਨੂੰ, ਆਪਣੀ ਖੇਤੀ ਨੂੰ ਕਿਵੇਂ ਲੰਬੇ ਡਿਊਰੇਸ਼ਨ ਤੱਕ, ਆਪਣੇ ਕੁਦਰਤੀ ਸੋਮਿਆਂ ਨੂੰ ਆਪਾਂ ਕਿਸ ਢੰਗ ਨਾਲ, ਕਿਹੜੀ ਤਕਨੀਕ ਅਪਣਾ ਕੇ ਆਪਾਂ ਕਰ ਸਕਦੇ ਹਾਂ, ਤਾਂ ਆਪਣਾ ਲੰਬੇ ਸਿਰੇ ਤੱਕ ਇਸਨੂੰ ਚਲਾ ਸਕਦੇ ਹਾਂ। ਤਾਂ ਆਸ ਕਰਦਾ ਹੈ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਸਿੱਖ ਕੇ, ਪੁੱਛ ਕੇ, ਜੇ ਕਿਸੇ ਨੂੰ ਇਹ ਅੱਜ ਦੀ ਗੱਲ ਦੇ ਵਿੱਚ ਕੁਛ ਵੀ ਲੱਗਦਾ ਵੀ ਸਾਨੂੰ ਕਲੀਅਰ ਨਹੀਂ ਹੋ ਰਿਹਾ, ਤਾਂ ਉਹ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉੱਤੇ ਜਾ ਕੇ ਇਸ ਵਿਧੀ ਦਾ ਹੋਰ ਵਿਸਥਾਰਪੂਰਵਕ ਜਾਣਕਾਰੀ ਲੈ ਕੇ ਇਸ ਵਿਧੀ ਨੂੰ ਅਪਣਾਓ, ਅਤੇ ਆਪਣੇ ਜਿਹੜੇ ਪੰਜਾਬ ਸੂਬੇ ਨੂੰ ਖੇਤੀ ਔਰ ਖੁਸ਼ਹਾਲ

0: ਧੰਨਵਾਦ।
1: ਹਾਂਜੀ ਤੇਜਾ ਸਿੰਘ ਜੀ, ਬੱਚਿਆਂ ਨੂੰ ਆਪਣਾ ਸਿਲਸਿਲਾ 90 ਸਾਲ ਆਕਾਸ਼ਵਾਣੀ ਦੇ ਨਾਲ
2: ਜੀ।
1: ਇਸ ਸਿਲਸਿਲੇ 'ਚ ਡਾਕਟਰ ਲਖਵਿੰਦਰ ਜੌਲ, ਇਹਨਾਂ ਨਾਲ ਕੁਛ ਗੱਲਾਂ ਬਾਤਾਂ ਇਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੀਆਂ ਸਾਂਝੀਆਂ ਹੋਈਆਂ
2: ਜੀ
1: ਰੇਡੀਓ ਨਾਲ, ਇਹਨਾਂ ਦੀਆਂ ਸਾਂਝਾਂ ਦੇ ਬਾਬਤ ਇਹ ਆਪਾਂ ਸਜਣਾਪੁਰਮ ਸਾਂਝਾ ਕਰਦੇ ਹਾਂ।
2: ਜ਼ਰੂਰ ਜੀ।
1: ਨੱਬੇ ਸਾਲ ਆਕਾਸ਼ਵਾਣੀ ਦੇ ਨਾਲ ਇਸ ਪ੍ਰੋਗਰਾਮ 'ਚ ਸਾਡੇ ਅੱਜ ਦੇ ਮਹਿਮਾਨ ਨੇ ਡਾਕਟਰ ਲਖਵਿੰਦਰ ਜੌਲ। ਔਰ ਡਾਕਟਰ ਲਖਵਿੰਦਰ ਜੌਲ ਦਾ ਨਾਮ ਜਦੋਂ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਜਾਂ ਅਸੀਂ ਉਹਨਾਂ ਦਾ ਨਾਮ ਲੈਂਦੇ ਹਾਂ ਤਾਂ ਸੁੱਤੇ ਸਿੱਧ ਹੀ ਪ੍ਰਸਾਰਣ ਦੀ ਦੁਨੀਆ ਦਾ ਇੱਕ ਵਰਕਾ ਜਿਹੜਾ ਹੈ ਖੁੱਲ੍ਹ ਜਾਂਦਾ ਹੈ, ਚਾਹੇ ਉਹ ਆਪਾਂ ਰੇਡੀਓ ਦੀ ਗੱਲ ਕਰ ਲਈਏ, ਟੈਲੀਵਿਜ਼ਨ ਦੀ ਗੱਲ ਕਰ ਲਈਏ, ਇੱਥੋਂ ਤੱਕ ਕਿ ਆਪਾਂ ਪ੍ਰਿੰਟ ਮੀਡੀਆ ਦੀ ਵੀ ਗੱਲ ਕਰ ਸਕਦੇ ਹਾਂ, ਅਖਬਾਰਾਂ ਦੀ ਵੀ ਗੱਲ ਕਰ ਸਕਦੇ ਹਾਂ ਔਰ ਕੁਛ ਮੈਗਜ਼ੀਨਾਂ ਦੀ ਵੀ ਗੱਲ ਕਰ ਸਕਦੇ ਹਾਂ, ਕਿਉਂਕਿ ਇਹਨਾਂ ਦਾ ਸਾਹਿਤਕ ਅਤੇ ਸੰਚਾਰ ਦੋਨਾਂ ਹੀ ਸਾਧਨਾਂ ਨਾਲ ਬੜਾ ਹੀ ਨਿੱਜਦਾ ਰਿਸ਼ਤਾ ਹੈ, ਬਹੁਤ ਗੂੜਾ ਰਿਸ਼ਤਾ ਔਰ ਬਹੁਤ ਲੰਬਾ ਰਿਸ਼ਤਾ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪ੍ਰੋਗਰਾਮ 'ਚ ਜੀ ਆਇਆਂ ਕਹਿੰਦੇ ਹਾਂ, ਅਤੇ ਜਦੋਂ ਗੱਲ ਆਪਾਂ ਅੱਜ, ਕਿਉਂਕਿ ਪ੍ਰੋਗਰਾਮ ਜਿਹੜਾ ਹੈ 90 ਸਾਲ ਰੇਡੀਓ ਦਾ ਜਿਹੜਾ ਸਫ਼ਰ ਹੈ ਉਹ ਅੱਜ ਚੱਲ ਰਿਹਾ ਹੈ, ਜਿਹਨੂੰ ਆਪਾਂ ਮਨਾ ਰਹੇ ਹਾਂ, ਅਤੇ ਜਿਨ੍ਹਾਂ ਦਹਾਕਿਆਂ ਦੇ ਵਿੱਚ ਰੇਡੀਓ ਦੀ ਸ਼ੁਰੂਆਤ ਹੋਈ ਅਤੇ ਜਿਨ੍ਹਾਂ ਦਹਾਕਿਆਂ ਦੇ ਵਿੱਚ ਤੁਹਾਡੀ ਜ਼ਿੰਦਗੀ ਨੇ ਪਹਿਲੀ ਅੱਖ ਖੋਲ੍ਹ ਕੇ ਰੇਡੀਓ ਨੂੰ ਵੇਖਿਆ, ਉਦੋਂ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਕਿਉਂਕਿ ਆਪਾਂ ਸਾਰੇ ਲੋਕ ਹੀ ਜਿਹੜੀ ਹੈ ਇੱਕ ਪੇਂਡੂ ਧਰਾਤਲ ਦੇ ਲੋਕ ਹਾਂ ਜਾਂ ਪੇਂਡੂ ਰਹਿਤਲ ਦੇ ਲੋਕ ਹਾਂ, ਔਰ ਪਿੰਡਾਂ ਦੇ ਵਿੱਚ ਰੇਡੀਓ ਦਾ ਜਿਹੜਾ ਥਾਂ ਹੈ ਜਦੋਂ ਰੇਡੀਓ ਆਇਆ, ਅਤੇ ਮੇਰਾ ਖਿਆਲ ਹੈ ਕਿ ਪਿੰਡਾਂ ਦੀ ਜੋ ਵੀ ਨਕਸ਼ ਨੁਹਾਰ ਬਦਲਿਆ ਹੈ, ਉਹਨਾਂ ਦੀ ਰਹਿਤਲ ਬਦਲੀ ਹੈ, ਆਪਾਂ ਇਹ ਕਹਿ ਸਕਦੇ ਕਿ ਹਰ ਖੇਤਰ ਦੇ ਵਿੱਚ ਰੇਡੀਓ ਨੇ ਜਿਹੜਾ ਹੈ ਇੱਕ ਜਾਗਰਤੀ ਲਿਆਂਦੀ, ਖਾਸ ਕਰਕੇ ਸਾਡੀ ਪਿੰਡ ਦੀ ਜ਼ਿੰਦਗੀ ਦੇ ਵਿੱਚ। ਤੁਹਾਡੇ ਪਿੰਡ ਦਾ ਕੀ ਮਾਹੌਲ ਸੀ ਉਦੋਂ, ਕਿੱਦਾਂ ਦਾ ਜਿਹੜਾ ਹੈ ਤੁਸੀਂ ਜਿਹੜੇ ਅਹਿਸਾਸ ਨੇ ਤੁਹਾਡੇ ਰੇਡੀਓ ਦੇ ਨਾਲ ਜੁੜੇ ਹੋਏ?
0: ਦੇਖੋ, ਇਸ 90 ਸਾਲਾਂ ਦੀ ਕਹਾਣੀ ਦੇ ਵਿੱਚ ਜਿਹੜੀ ਆਕਾਸ਼ਬਾਣੀ ਦੀ ਇੱਥੇ ਤੱਕ ਪਹੁੰਚੀ ਹੈ, ਬਹੁਤ ਹੀ ਸ਼ਾਨਾਬੱਤੀ ਕਹਾਣੀ ਹੈ ਇਹ, ਬਹੁਤ ਹੀ ਸੁਨਹਿਰਾ ਦੌਰ ਇਸ ਰੇਡੀਓ ਦਾ, ਆਕਾਸ਼ਬਾਣੀ ਦਾ ਸਮੁੱਚੇ ਤੌਰ 'ਤੇ ਭਾਰਤ ਦੇ ਵਿੱਚ ਪ੍ਰਸਾਰਣ ਸੇਵਾ ਦਾ ਰਿਹਾ। ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਜਿਹੜਾ ਉਹ ਉਸ ਵੇਲੇ ਦੇ ਪਿੰਡਾਂ ਦੀ ਜੋ ਨੁਹਾਰ ਸੀ ਉਹ ਬਹੁਤ ਗਹਿਰੀ ਤਰ੍ਹਾਂ ਰੇਡੀਓ ਨਾਲ ਅਤੇ ਅਖਬਾਰਾਂ ਨਾਲ ਹੀ ਜੁੜੀ ਹੋਈ ਸੀ, ਕਿਉਂਕਿ ਮੀਡੀਆ ਜਿਹੜਾ ਉਹਦਾ ਮਤਲਬ ਜਾਂ ਅਖਬਾਰ ਸੀ ਜਾਂ ਰੇਡੀਓ ਸੀ। ਅਤੇ ਰੇਡੀਓ, ਭਾਵੇਂ ਕਮਿਊਨਿਟੀ ਰੇਡੀਓ ਦਾ ਕੋਨਸੈਪਟ ਥੋੜ੍ਹਾ ਬਾਅਦ ਵਿੱਚ ਆਇਆ, ਲੇਕਿਨ ਇੱਕ ਘਰ ਦੇ ਵਿੱਚ ਰੇਡੀਓ ਹੋਣ ਦਾ ਮਤਲਬ ਵੀ ਕਮਿਊਨਿਟੀ ਰੇਡੀਓ ਹੀ ਹੁੰਦਾ ਸੀ ਉਸ ਵੇਲੇ, ਕਿਉਂਕਿ ਇੱਕ ਜੇ ਰੇਡੀਓ ਹੈ ਤਾਂ ਉਹਨੂੰ ਸੁਣਨ ਵਾਲੇ ਆਲੇ ਦੁਆਲੇ ਬੈਠ ਕੇ ਸੁਣਨ ਵਾਲੇ ਕਈ ਵਾਰੀ ਦਰਜਣਾ ਹੀ ਲੋਕ ਹੁੰਦੇ ਸੀ, ਅਤੇ ਜਿਹੜੇ ਦਰੀਆਂ ਵਿਛਾ ਕੇ ਸਫ਼ਾਂ ਜਿਹੜੀਆਂ ਉਹ ਵਿਛਾ ਕੇ ਇੱਕ ਰੇਡੀਓ ਲਗਾ ਕੇ ਅਤੇ ਸਾਰਾ ਖਾਸ ਤੌਰ 'ਤੇ ਦਿਹਾਤੀ ਪ੍ਰੋਗਰਾਮ ਅਤੇ ਖਾਸ ਤੌਰ 'ਤੇ ਕੁਛ ਗਾਣਿਆਂ ਦੇ ਪ੍ਰੋਗਰਾਮ ਉਹ ਦੇਖਦੇ ਸੀ। ਔਰ ਮੈਂ ਵੀ ਉਹਨਾਂ ਹੀ ਸਮਿਆਂ ਦੇ ਵਿੱਚ ਥੋੜ੍ਹੀ ਬਹੁਤੀ ਅੱਕ ਪੁੱਟੀ ਸਕੂਲ 'ਚ ਜੇ ਅਸੀਂ ਪੜ੍ਹਦੇ ਸੀ, ਜਦੋਂ ਅਸੀਂ ਇਸ ਤਰ੍ਹਾਂ ਦਰੀਆਂ 'ਤੇ ਬੈਠ ਕੇ ਕਿਸੇ ਦੇ ਘਰ ਵਿੱਚ ਵੀ ਬੈਠਕ ਦੇ ਵਿੱਚ ਬੈਠ ਕੇ ਜਿਹੜਾ ਉਹ ਰੇਡੀਓ ਸੁਣਦੇ ਸੀਗੇ ਔਰ ਉਹਦੇ 'ਤੇ ਆਪਣਾ ਇੰਜੋਏ ਕਰਦੇ ਸੀ, ਉਸ ਵੇਲੇ ਦਾ ਮਨੋਰੰਜਨ ਦਾ ਸਾਧਨ ਆਪਣੇ ਤੌਰ 'ਤੇ ਰੇਡੀਓ ਹੀ ਸੀ। ਔਰ ਦੂਸਰੀ ਗੱਲ ਇਹ ਕਿ ਜਦੋਂ ਮੈਂ, ਮਤਲਬ ਇਹਦੇ ਵਿੱਚੋਂ 50 ਸਾਲ ਇਸ ਤਰ੍ਹਾਂ ਦੇ ਨੇ, ਮਤਲਬ 1975-76 ਤੋਂ ਜੇ ਮੈਂ ਸ਼ੁਰੂ ਕਰ ਦੇਵਾਂ, ਜਦੋਂ ਮੈਂ ਅਜੇ ਕਾਲਜ ਦੇ ਵਿੱਚ ਪੜ੍ਹਦਾ ਸੀ, ਉਸ ਵੇਲੇ ਮੈਂ ਪਹਿਲੀ ਵਾਰੀ ਰੇਡੀਓ ਦੇ ਯੁਵਬਾਣੀ ਪ੍ਰੋਗਰਾਮ ਦੇ ਵਿੱਚ ਆਇਆ ਸੀ। ਅਤੇ ਉਸ ਵੇਲੇ ਯੁਵਬਾਣੀ ਪ੍ਰੋਗਰਾਮ ਜਿਹੜਾ ਉਹ ਮੇਰਾ ਖਿਆਲ ਹੈ ਕਿ ਵਿਜੇ ਦੀਕਸ਼ਿਤ ਜੀ ਕਰਦੇ ਸੀਗੇ ਉਸ ਵੇਲੇ, ਜਿਹੜੇ ਬਾਅਦ ਦੇ ਵਿੱਚ ਡਾਇਰੈਕਟਰ ਵੀ ਬਣੇ ਉਸ ਵੇਲੇ, ਉਹ ਪੈਕਸ ਸੀਗੇ। ਅਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਸੁਰਿੰਦਰ ਮਹਿੰਦੀ ਰਤਾ ਇੱਥੇ ਸੀ, ਉਹਨਾਂ ਨਾਲ ਵੀ ਮੈਂ ਬਹੁਤ ਸਾਰੇ ਪ੍ਰੋਗਰਾਮ ਕੀਤੇ। ਯੁਵਬਾਣੀ ਦੇ ਵਿੱਚ ਇੱਕ ਕਵੀ ਸਭਾ ਹੁੰਦੀ ਸੀਗੀ, ਅਤੇ ਮੈਂ ਪਹਿਲੀ ਵਾਰੀ ਉਸ ਕਵੀ ਸਭਾ ਦੇ ਵਿੱਚ ਆਪਣੀ ਕਵਿਤਾ ਪੜ੍ਹਨ ਆਇਆ ਸੀ ਜੰਡਿਆਲਾ ਕਾਲਜ ਤੋਂ। ਉਸ ਵੇਲੇ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ ਜੰਡਿਆਲਾ ਸੀ, ਜਿਹੜਾ ਅੱਜ ਕੱਲ੍ਹ ਯੂਨੀਵਰਸਿਟੀ ਕਾਲਜ ਹੈ। ਅਤੇ ਬਸ ਤੁਸੀਂ ਇਹ ਸਮਝੋ ਕਿ ਜਦੋਂ ਮੈਂ ਬੱਸੇ ਚੜ੍ਹ ਕੇ ਆਇਆ, ਆ ਕੇ ਜਿਹੜਾ ਉਹ ਬੱਸ ਸਟੈਂਡ ਤੋਂ ਉਤਰ ਕੇ ਆਕਾਸ਼ਵਾਣੀ ਪਹੁੰਚਾ, ਅਤੇ ਉਹਦੇ ਵਿੱਚ ਜਿਹੜਾ ਅਸਲ ਦੇ ਵਿੱਚ ਕਿ ਮੈਂ ਮਤਲਬ ਬਹੁਤ ਦੂਜੀ ਇਮਾਨਦਾਰੀ ਨਾਲ ਦੱਸਣਾ ਚਾਹੁੰਦਾ ਕਿ ਮੇਰਾ ਇੱਕ ਕਲਾਸ ਫੈਲੋ ਸੀ ਰਾਕੇਸ਼, ਪੰਡਰ ਰਾਕੇਸ਼, ਉਹ ਇੱਥੇ ਮਤਲਬ ਕਲੈਰੀਕਲ ਜੋਬ ਦੇ ਵਿੱਚ ਆ ਗਿਆ ਸੀ 10ਵੀਂ ਕਰਨ ਤੋਂ ਬਾਅਦ ਹੀ। ਉਹਨੇ ਮੈਨੂੰ ਪਹਿਲੀ ਵਾਰੀ ਜਿਹੜਾ ਉਹ ਮਤਲਬ ਇੱਥੇ ਦੇ ਪ੍ਰੋਡਿਊਸਰਸ ਨੂੰ ਜਾਂ ਵਿਜੇ ਦੀਕਸ਼ਿਤ ਉਹਨਾਂ ਨੂੰ ਜਾਂ ਹੋਰ ਜਿਹਨਾਂ ਨੂੰ ਵੀ ਉਹਨੇ ਕਿਹਾ, ਉਹਨੇ ਕਹਿ ਕੇ ਹੀ ਮੈਨੂੰ ਪ੍ਰੋਗਰਾਮ ਦਵਾਇਆ ਸੀ। ਮਤਲਬ ਮੈਂ ਉਹਦੇ ਥਰੂ ਆਕਾਸ਼ਵਾਣੀ ਦੇਖਿਆ, ਪਹਿਲੀ ਵਾਰੀ ਆਕਾਸ਼ਵਾਣੀ ਦੇ ਵਿਹੜੇ ਵਿੱਚ ਹਾਜ਼ਰ ਹੋਇਆ, ਸ਼ਾਮਿਲ ਹੋਇਆ ਪ੍ਰੋਗਰਾਮ ਦੇ ਵਿੱਚ। ਪਰ ਉਹ ਇੱਕ ਤਰ੍ਹਾਂ ਨਾਲ ਮੇਰੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਹੀ ਇਹਨੂੰ ਕਿਹਾ ਜਾ ਸਕਦਾ। ਅਤੇ ਉਸ ਦਿਨ ਤੋਂ ਬਾਅਦ, ਮਤਲਬ ਉਸ ਪਹਿਲੇ ਪ੍ਰੋਗਰਾਮ ਤੋਂ

0: ਮੈਂ ਲਗਾਤਾਰ ਪ੍ਰੋਗਰਾਮਸ ਦੇ ਵਿੱਚ ਆਉਂਦਾ ਰਿਹਾ। ਫਿਰ ਮੈਂ ਬਹੁਤ ਸਾਰੀਆਂ ਰੇਡੀਓ ਵਾਰਤਾ ਦੇ ਵਿੱਚ ਆਇਆ, ਬਹੁਤ ਸਾਰੀਆਂ ਜਿਹੜੀਆਂ ਉਹ ਮੈਂ ਸਕ੍ਰਿਪਟਸ ਲਿਖੀਆਂ ਬਹੁਤ ਸਾਰੀਆਂ, ਉਹਨਾਂ ਸਕ੍ਰਿਪਟਸ ਦੇ ਵਿੱਚ ਵੀ ਮੈਂ ਥੋੜ੍ਹਾ ਬਹੁਤਾ ਹਿੱਸਾ ਪਾਉਣਾ ਸ਼ੁਰੂ ਹੋ ਗਿਆ, ਕਿਉਂਕਿ ਬਚਪਨ ਤੋਂ ਹੀ ਕਹਿ ਲਓ ਜਾਂ ਜਵਾਨੀ ਤੋਂ ਕਹਿ ਲਓ ਮੈਂ ਕਾਲਜ ਦੇ ਦਿਨਾਂ 'ਚੋਂ ਹੀ ਥੋੜ੍ਹਾ ਬਹੁਤਾ ਲਿਖਣ ਲੱਗ ਪਿਆ ਸੀ। ਮਤਲਬ ਕਵਿਤਾ ਲਿਖਣ ਲੱਗ ਪਿਆ, ਕਾਲਜ ਮੈਗਜ਼ੀਨ ਦਾ ਮੈਂ ਐਡੀਟਰ ਬਣ ਗਿਆ, ਅਤੇ ਇਸ ਤਰ੍ਹਾਂ ਕਰਕੇ ਥੋੜ੍ਹਾ ਜਿਹਾ ਲਗਾਓ ਜਿਹੜਾ ਹੈ ਉਹ ਆਪਣੇ ਮਤਲਬ ਪਾਠਕ੍ਰਮਾਂ ਦੀਆਂ ਕਿਤਾਬਾਂ ਤੋਂ ਬਿਨਾਂ ਸਾਹਿਤ ਨਾਲ ਵੀ ਪੈਣਾ ਸ਼ੁਰੂ ਹੋ ਗਿਆ। ਔਰ ਕੁਦਰਤੀ ਇੱਕ ਗੱਲ ਹੋਰ ਸੀਗੀ, ਉਹ ਇਹ ਸੀਗੀ ਕਿ ਜਿਸ ਕਾਲਜ ਦੇ ਵਿੱਚ ਮੈਂ ਪੜ੍ਹਦਾ ਸੀ ਉਸ ਕਾਲਜ ਦੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਨ,
1: ਅਤੇ
0: ਹਾਂ, ਅਤੇ ਮੇਰੇ ਜਿਹੜੇ ਪੰਜਾਬੀ ਦੇ ਅਧਿਆਪਕ ਸੀ ਉਹ ਡਾਕਟਰ ਰਘਵੀਰ ਸਿੰਘ ਸਿਰਜਣਾ ਸਨ। ਮਤਲਬ ਇਹ ਦੋ ਵੱਡੇ ਨਾਮ ਹੈ ਜਿਨ੍ਹਾਂ ਨੇ ਮੈਨੂੰ ਸਾਹਿਤ ਨਾਲ ਜੋੜ ਦਿੱਤਾ, ਅਤੇ ਅੱਗੋਂ ਜਿਹੜਾ ਉਹ ਪੰਡਿਤ ਰਕੇਸ਼ ਉਹਨਾਂ ਨੇ ਮੈਨੂੰ ਆਕਾਸ਼ਬਾਣੀ ਨਾਲ ਜੋੜ ਦਿੱਤਾ, ਅਤੇ ਉਸ ਤੋਂ ਬਾਅਦ ਸਾਲ ਕੁ ਬਾਅਦ ਹੀ ਜਿਹੜਾ ਉਹ ਮੈਂ BA ਦੀ ਪੜ੍ਹਾਈ ਕਰਨ ਤੋਂ ਬਾਅਦ ਮੈਂ ਅਖਬਾਰ ਨਵਾਂ ਜ਼ਮਾਨਾ ਦੇ ਵਿੱਚ ਸਬ ਐਡੀਟਰ ਆ ਗਿਆ। ਅਤੇ ਜਦੋਂ ਮੈਂ ਸਬ ਐਡੀਟਰ ਆ ਗਿਆ ਫਿਰ ਮੇਰਾ ਬਹੁਤ ਨੇੜੇ ਦਾ ਲਗਾਓ ਹੋ ਗਿਆ ਆਕਾਸ਼ਬਾਣੀ ਨਾਲ, ਅਤੇ ਮੈਂ ਇੱਥੇ ਜਿਹੜਾ ਸਭ ਤੋਂ ਉਸ ਵੇਲੇ ਦਾ ਮਤਲਬ ਕਾਫੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਹੁਤ ਚਰਚਿਤ ਵੀ ਔਰ ਮਹੱਤਵਪੂਰਨ ਪ੍ਰੋਗਰਾਮ ਸੀ, ਮੈਂ ਕਿਉਂਕਿ ਅਖਬਾਰ ਵਿੱਚ ਕੰਮ ਕਰਦਾ ਸੀ ਅਤੇ ਮੀਸ਼ਾ ਜੀ ਜਿਹੜੇ ਉਸ ਪ੍ਰੋਗਰਾਮ ਨੂੰ ਕਰਦੇ, ਹਾਂ SS ਮੀਸ਼ਾ ਜੀ, ਸੋਹਣ ਸਿੰਘ ਮੀਸ਼ਾ ਜੀ ਜਿਹੜੇ ਬਹੁਤ ਵੱਡੇ ਕਵੀ ਵੀ ਸੀਗੇ, ਬਹੁਤ ਵੱਡਾ ਨਾਮ ਉਹ ਕਵੀ ਵੀ ਸੀਗੇ, ਉਹ ਇੱਕ ਪ੍ਰੋਗਰਾਮ ਕਰਦੇ ਹੁੰਦੇ ਸੀ ਅਖਬਾਰਾਂ ਦੀ ਰਾਏ, ਉਹਦੇ ਉਹ ਪ੍ਰੋਡਿਊਸਰ ਸੀਗੇ, ਅਤੇ ਉਹਦੇ ਵਿੱਚ ਕੀ ਹੁੰਦਾ ਸੀ ਉਹਦੇ ਵਿੱਚ ਅਖਬਾਰਾਂ ਦੇ ਵਿੱਚ ਜੋ ਐਡੀਟੋਰੀਅਲ ਛਪਦੇ ਸੀ ਉਹਨਾਂ ਐਡੀਟੋਰੀਅਲਸ ਨੂੰ ਅਸੀਂ ਰੀਪ੍ਰੋਡਿਊਸ ਕਰਦੇ ਸੀਗੇ ਉਸ ਪ੍ਰੋਗਰਾਮ ਦੇ ਵਿੱਚ, ਕਿ ਕਿਸੇ ਵੀ ਟੌਪਿਕ ਉੱਤੇ ਅੱਜ ਦੀਆਂ ਅਖਬਾਰਾਂ ਨੇ ਕੀ ਲਿਖਿਆ ਅਤੇ ਕਿਹੜੇ ਕਿਹੜੇ ਸਬਜੈਕਟ ਜਿਹੜੇ ਉਹ ਛੋਏ ਗਏ ਨੇ ਵੱਖ ਵੱਖ ਅਖਬਾਰਾਂ ਦੇ ਵਿੱਚ, ਕਥਾਰਸਿਸ ਵੀ ਕਿਹਾ। ਇਹ ਪ੍ਰੋਗਰਾਮ ਮੈਂ ਬਹੁਤ ਲੰਬਾ ਸਮਾਂ ਕੀਤਾ, ਮਤਲਬ 1985-86 ਤੱਕ ਕੀਤਾ, ਜਦੋਂ ਤੱਕ ਮੀਸ਼ਾ ਜੀ ਰਹੇ, ਅਤੇ ਉਹ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਆਪ ਤਾਂ ਕਦੇ ਕਦੇ ਆਉਂਦੇ ਸੀ, ਲੇਕਿਨ ਬਹੁਤ ਮਤਲਬ ਦੂਜਾ ਸੀਗਾ ਕਿ ਚੈਨ ਸਿੰਘ ਹੋਰੀ, ਅਮਰ ਸਿੰਘ ਹੋਰੀ, ਸੁਖਜਿੰਦਰ ਚੂੜਾਮਨੀ, ਇਹ ਸਾਰੇ ਆਮ ਤੌਰ 'ਤੇ ਰਿਕਾਰਡਿੰਗਸ ਕਰਦੇ ਸੀ ਉਹਨਾਂ ਪ੍ਰੋਗਰਾਮਾਂ ਦੀ। ਪਰ ਬਹੁਤ ਹੀ ਇੱਕ ਜਿਹੜੀ ਉਹ ਹੋਰ ਗੱਲ ਦੱਸਦਾ ਤੁਹਾਨੂੰ ਕਿ ਜਿਸ ਵੇਲੇ 1984 ਦੇ ਵਿੱਚ ਮਤਲਬ ਸੈਂਸਰਸ਼ਿਪ ਵਾਲਾ ਦੌਰ ਵੀ ਆਇਆ, ਤੁਹਾਨੂੰ ਪਤਾ ਸਾਰਿਆਂ ਨੂੰ ਕਿ ਉਹ ਦੌਰ ਕਿਹੋ ਜਿਹਾ ਸੀਗਾ, ਉਸ ਤੋਂ ਬਾਅਦ ਵੀ ਜਿਹੜਾ ਪ੍ਰੋਗਰਾਮ ਅਖਬਾਰਾਂ ਦੀ ਰਾਏ ਜਦੋਂ ਅਖਬਾਰਾਂ ਇੱਕ ਵਾਰੀ ਬੰਦ ਹੋ ਕੇ ਦੁਬਾਰਾ ਸ਼ੁਰੂ ਹੋਈਆਂ ਅਤੇ ਉਹ ਪਹਿਲਾ ਪ੍ਰੋਗਰਾਮ ਵੀ ਮੈਂ ਕੀਤਾ ਸੀਗਾ, ਅਤੇ ਉਹ ਬਹੁਤ ਹੀ ਮੁਸ਼ਕਿਲ ਪ੍ਰੋਗਰਾਮ ਸੀ ਕਿਉਂਕਿ ਅਖਬਾਰਾਂ ਦੇ ਵਿੱਚ ਜੋ ਲਿਖਿਆ ਹੋਇਆ ਸੀ ਉਹਨੂੰ ਆਪਾਂ ਸਮਝਦੇ ਹਾਂ ਕਿ ਉਹਨੂੰ ਉਸ ਤਰ੍ਹਾਂ
1: ਦੇ ਵਿੱਚ ਡਾਕਟਰ ਸਾਹਿਬ ਇਹ ਵੀ ਸੀ ਨਾ ਕਿ ਰੇਡੀਓ ਦੇ ਉੱਤੇ ਤੁਹਾਡਾ ਇੱਕ ਲਫ਼ਜ਼ ਜਿਹੜਾ ਹੈ,
0: ਹਾਂ ਹਾਂ,
1: ਉਹ ਇੱਕ ਮਤਲਬ ਕਿੰਨੇ ਲੋਕਾਂ ਦੇ ਕੰਨਾਂ ਦੇ ਵਿੱਚ ਜਾ ਰਿਹਾ,
0: ਬਿਲਕੁਲ
1: ਸੁਚੇਤ ਰਹਿਣਾ ਪੈਂਦਾ,
0: ਬਹੁਤ ਸੁਚੇਤ, ਬਹੁਤ ਸਾਵਧਾਨੀ ਨਾਲ, ਅਤੇ ਮੈਂ ਦੱਸ ਦਿੰਦਾ ਉਸ ਵੇਲੇ ਦੇ ਸਾਰੇ ਪ੍ਰੋਡਿਊਸਰ ਦੀ ਜਿਹੜੇ ਇੱਥੇ ਨਿਰਮਾਤਾ ਸੀਗੇ, ਨਿਰਦੇਸ਼ਕ ਸੀਗੇ ਪ੍ਰੋਗਰਾਮਾਂ ਦੇ, ਕਿ ਉਹ ਬਹੁਤ ਹੀ ਮਤਲਬ ਬੁੱਧੀਮਤਾ ਦੇ ਨਾਲ ਅਤੇ ਬਹੁਤ ਹੀ ਮਤਲਬ ਅੱਛੀ ਤਰ੍ਹਾਂ ਦੇ ਨਾਲ ਸਾਨੂੰ ਗਾਈਡ ਕਰ ਦਿੰਦੇ ਸੀਗੇ ਕਿ ਇਹਨੂੰ, ਕਿਉਂਕਿ ਮੈਂ ਤਾਂ ਅਜੇ ਥੋੜ੍ਹਾ ਨਵਾਂ ਨਵਾਂ ਵੀ ਸੀ, ਚਲੋ ਅਖਬਾਰ ਦਾ ਨਜ਼ਰੀਆ ਹੋਰ ਹੁੰਦਾ ਆਕਾਸ਼ਬਾਣੀ, ਕਿਉਂਕਿ ਜਿਹੜਾ ਉਹ ਪਬਲਿਕ ਸਰਵਿਸ ਮੀਡੀਆ ਥੋੜ੍ਹਾ ਸਰਕਾਰੀ ਜਿਹੜਾ ਉਹ ਤੰਤਰ ਦਾ ਵੀ ਖਿਆਲ ਰੱਖਣਾ ਪੈਂਦਾ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬਹੁਤ ਬੋਝ ਕੇ ਕਰਨੀਆਂ ਪੈਂਦੀਆਂ, ਕਿਉਂਕਿ ਇੱਕ ਲਫ਼ਜ਼ ਵੀ ਸਾਨੂੰ ਪਤਾ ਕਿ ਬਾਅਦ ਦੇ ਵਿੱਚ ਦੂਰਦਰਸ਼ਨ ਜਾ ਕੇ ਤਾਂ ਹੋਰ ਵੀ ਸਾਨੂੰ ਸੈਂਸਿਟਿਵ ਹੋਣਾ ਪਿਆ ਕਿ ਇੱਕ ਇੱਕ ਸ਼ਬਦ ਵੀ ਕਦੇ ਮਤਲਬ ਕਿਸੇ ਧਾਰਮਿਕ ਲੋਕਾਂ ਨੂੰ ਆਹਿਤ ਕਰ ਜਾਂਦਾ, ਕਦੇ ਕਿਸੇ ਮਤਲਬ ਹੋਰ ਤਰ੍ਹਾਂ ਦੇ ਪ੍ਰੋਗਰਾਮ ਕੋਈ ਵੀ ਆ ਜਾਏ, ਇੱਕ ਸ਼ਬਦ ਵੀ ਹੋ ਜਾਏ ਅਤੇ ਦੂਰਦਰਸ਼ਨ ਦੇ ਅੱਗੇ ਜਾਂ ਆਕਾਸ਼ਵਾਣੀ ਦੇ ਅੱਗੇ ਜਿਹੜੇ ਉਹ ਮਜ਼ਾਰੇ ਧਰਨੇ ਹੋ ਜਾਂਦੇ, ਪਰ ਇਹਨਾਂ ਗੱਲਾਂ 'ਚ ਅਸੀਂ ਮਤਲਬ ਬਹੁਤ ਹੀ ਪੂਰੇ ਉਤਰਦੇ ਰਹੇ ਇੱਥੋਂ ਦੇ ਸਾਰੇ ਪ੍ਰੋਡਿਊਸਰਸ।
1: ਅੱਛਾ ਡਾਕਟਰ ਸਾਹਿਬ, ਤੁਸੀਂ ਦੇਖੋ ਦੂਰਦਰਸ਼ਨ ਦਾ ਜ਼ਿਕਰ ਵੀ ਕੀਤਾ ਹੈ, ਹਾਲਾਂਕਿ ਆਪਣਾ ਹੀ ਸਾਰਾ ਇੱਕ ਜਿੱਦਾਂ ਕਹਿੰਦੇ ਇੱਕੋ ਹੀ ਮੀਡੀਆ ਹੈ, ਅਤੇ ਪਰ ਜਿੱਦਾਂ ਕਹਿੰਦੇ ਕਿ ਦੂਰਦਰਸ਼ਨ ਜਿਹੜਾ ਬਾਅਦ ਦੇ ਵਿੱਚ ਆਇਆ, ਹੁਣ ਕਿਉਂਕਿ ਤੁਹਾਡਾ ਜਿਹੜਾ ਹੈ ਵਿਧੀਵਤ ਤਰੀਕੇ ਨਾਲ ਤੁਹਾਡੇ ਕੈਰੀਅਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਜਾਂ ਤੁਹਾਡੀ ਇੱਕ ਸਟੈਂਡਿੰਗ ਦੀ ਗੱਲ ਕਰਦੇ ਹਾਂ, ਪਹਿਚਾਣ ਦੀ ਗੱਲ ਕਰਦੇ ਹਾਂ, ਦੂਰਦਰਸ਼ਨ ਕਰਕੇ ਜ਼ਿਆਦਾ ਜਿਹੜੀ ਆ ਜਾਣੀ ਜਾਂਦੀ ਹੈ ਲੋਕਾਂ ਦੇ ਵਿੱਚ। ਹੁਣ ਜਦੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਰੇਡੀਓ ਦੇ ਮਾਹੌਲ, ਰੇਡੀਓ ਨੇ ਤੁਹਾਨੂੰ ਜਿੱਦਾਂ ਕਹਿ ਸਕਦੇ ਹਾਂ ਕਿ ਇੱਕ ਘੜਿਆ, ਤੁਹਾਡੇ ਨਕਸ਼ ਜਿਹੜੇ ਹੈ ਉਹ ਰੇਡੀਓ ਨੇ ਸੰਵਾਰੇ, ਔਰ ਤੁਸੀਂ ਆਪ ਵੀ ਮੰਨਿਆ ਹੈ ਕਿ ਰੇਡੀਓ ਤੋਂ ਆ ਕੇ ਮੈਂ ਬਹੁਤ ਕੁਛ ਸਿੱਖਿਆ, ਬਹੁਤ ਕੁਛ ਸਿੱਖਣ ਨੂੰ ਮਿਲਿਆ। ਮੈਂ ਕਿੰਨਾ ਕੁ ਜਗ੍ਹਾ ਦਿੰਦੇ ਹੋ ਕਿ ਜਿਹੜਾ ਤੁਹਾਡਾ ਦੂਰਦਰਸ਼ਨ 'ਚ ਕਾਮਯਾਬੀ ਤੁਸੀਂ ਹਾਸਲ ਕੀਤੀ, ਵੱਖ ਵੱਖ ਪ੍ਰੋਗਰਾਮ ਤੁਹਾਡੇ ਅਸੀਂ ਵੀ ਦੇਖੇ ਹੈ, ਚਾਹੇ ਉਹ ਵਰਾਇਟੀ ਪ੍ਰੋਗਰਾਮ ਜਾਂ ਸਾਹਿਤਿਕ ਪ੍ਰੋਗਰਾਮ ਜਾਂ ਇਨਫੋਰਮੇਸ਼ਨ ਦੇ ਪ੍ਰੋਗਰਾਮ, ਅਲੱਗ ਅਲੱਗ ਪ੍ਰੋਗਰਾਮਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿੰਨਾ ਕੁ ਤੁਸੀਂ ਜਿਹੜਾ ਹੈ ਮੰਨਦੇ ਹੋ ਕਿ ਉਹਦੇ 'ਚ ਰੇਡੀਓ ਕਿੰਨੇ ਫੀਸਦ ਖੜ੍ਹਾ ਹੈ ਅਤੇ ਦੂਰਦਰਸ਼ਨ ਕਿੰਨੇ ਫੀਸਦ ਹੈ?
0: ਦੇਖੋ ਜੇ ਬੇਸਿਕਸ ਦੀ ਗੱਲ ਕਰੀਏ ਤਾਂ ਮੀਡੀਆ ਬੇਸਿਕਸ ਜਿਹੜੀਆਂ ਨੇ ਉਹ ਅਸੀਂ ਇਸੇ ਹਿਸਾਬ ਨਾਲ ਹੀ ਸਿੱਖੀਆਂ ਨੇ, ਜਿਹਨੂੰ ਮੈਂ ਕਹਿੰਦਾ ਕਿ ਇੱਕ ਡਿਸਿਪਲਿਨ ਦੀ ਗੱਲ, ਕਿ ਅਸੀਂ ਜਿਹੜਾ ਉਹ ਅਨੁਸ਼ਾਸਨ ਸਿੱਖਿਆ, ਅਨੁਸ਼ਾਸਨ ਦੇ ਵਿੱਚ ਜਿਹੜਾ ਉਹ ਇਹ ਵੀ ਆ ਜਾਂਦਾ ਕਿ ਤੁਸੀਂ

0: ਕਿਹੜਾ ਸ਼ਬਦ ਅਸੀਂ ਆਮ ਤੌਰ 'ਤੇ ਜੋ ਮੀਸ਼ਾ ਜੀ ਮੈਨੂੰ ਆਮ ਤੌਰ 'ਤੇ ਕਹਿੰਦੇ ਸੀ, ਕਹਿੰਦੇ ਇਹ ਨਹੀਂ ਹੈ ਕਿ ਤੂੰ ਬੋਲਣਾ ਕੀ ਹੈ, ਇਹ ਖਿਆਲ ਰੱਖਣਾ ਕਿ ਕੀ ਨਹੀਂ ਬੋਲਣਾ, ਕਿਉਂਕਿ ਜ਼ਰੂਰੀ ਗੱਲ ਇਹ ਹੈ ਕਿ ਕੀ ਨਹੀਂ
1: ਬੋਲਣਾ।
0: ਇਹ ਨਹੀਂ ਬੋਲਣ ਵਾਲੀ ਗੱਲ ਜਿਹੜੀ ਹੈ ਉਹ ਮੈਂ ਆਕਾਸ਼ਬਾਣੀ ਦੇ ਪ੍ਰੋਡਿਊਸਰ ਤੋਂ ਸਿੱਖੀ ਅਤੇ ਖਾਸ ਤੌਰ 'ਤੇ ਸੋਹਣ ਸਿੰਘ ਮੀਸ਼ਾ ਜੀ ਤੋਂ ਸਿੱਖੀ ਕਿ ਉਹਨਾਂ ਨੇ ਮੈਨੂੰ ਜਦੋਂ ਅੰਡਰਲਾਈਨ ਕਰਦੇ ਸੀ ਅਸੀਂ, ਜਿਵੇਂ ਮੈਂ ਪਹਿਲਾਂ ਦੱਸਿਆ ਅਖਬਾਰਾਂ ਦੇ ਵਿੱਚ ਕੀ ਛਪਿਆ ਕੀ ਛਪਿਆ, ਅਤੇ ਉਹ ਅੰਡਰਲਾਈਨ ਕਰਕੇ ਅਸੀਂ ਉਹ ਸੈਂਟੈਂਸ ਜਿਹੜੇ ਆ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਕੱਟਦੇ ਸੀ ਜਾਂ ਵਿੱਚੋਂ ਛੱਡਦੇ ਸੀਗੇ ਕਿ ਇਹ ਚੀਜ਼ਾਂ ਨਹੀਂ ਬੋਲਣੀਆਂ। ਔਰ ਇਸ ਗੱਲ ਨੇ ਮੈਨੂੰ ਥਰੂ ਆਊਟ ਜੋ ਮੇਰੀ ਮੀਡੀਆ ਲਾਈਫ ਹੈ ਉਹ ਦੇ ਵਿੱਚ ਬਹੁਤ ਪੇ ਕੀਤਾ ਕਿ ਕੀ ਨਹੀਂ ਬੋਲਣਾ। ਅਤੇ ਅਸਲ ਦੇ ਵਿੱਚ ਇਹ ਹੈ ਕਿ ਮੈਂ ਬਹੁਤ ਸਾਰੇ ਪ੍ਰੋਗਰਾਮ ਮਿੱਟੀ ਦੀ ਮਹਿਕ ਇੱਕ ਪ੍ਰੋਗਰਾਮ ਇੱਥੇ ਚੱਲਦਾ ਸੀ ਉਹ ਮੈਂ ਕੀਤਾ ਲਗਾਤਾਰ, ਉਹਦੀਆਂ ਸਕ੍ਰਿਪਟਸ ਕੀਤੀਆਂ, ਔਰ ਫਿਰ ਉਸ ਤੋਂ ਬਿਨਾਂ ਜਿਹੜਾ ਉਹ ਮਤਲਬ ਫਿਰ ਬਾਅਦ ਦੇ ਵਿੱਚ ਤਾਂ ਬਹੁਤ ਸਾਰੇ ਇੰਟਰਵਿਊਜ਼ ਕੀਤੇ ਮੈਂ ਜਿਹਦੇ ਵਿੱਚ ਮਤਲਬ ਮੋਹਣਜੀਤ ਸ਼ਾਮਿਲ ਹੈ, ਮਨਜੀਤ ਟਿਵਾਣਾ ਸ਼ਾਮਿਲ ਹੈ, ਬਹੁਤ ਬਹੁਤ ਲੋਕ ਇਸ ਤਰ੍ਹਾਂ ਦੇ ਸ਼ਾਮਿਲ ਨੇ ਜਦੋਂ ਜਦੋਂ ਉਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲੇ ਆਮ ਤੌਰ 'ਤੇ ਉਹਨਾਂ ਨਾਲ ਇੰਟਰਵਿਊਜ਼ ਜਿਹੜੀਆਂ ਉਹ ਆਕਾਸ਼ਬਾਣੀ ਦੇ ਉੱਤੇ ਮੈਂ ਕੀਤੀਆਂ, ਔਰ ਤੁਹਾਡੇ ਸਿਰਜਣਾ ਪ੍ਰੋਗਰਾਮ ਦੇ ਵਿੱਚ ਮੈਂ ਬਹੁਤ ਵਾਰ ਸ਼ਾਮਿਲ ਹੋਇਆ, ਔਰ ਮਤਲਬ ਨਾ ਸਿਰਫ ਮਤਲਬ ਆਪ ਸ਼ਾਮਿਲ ਹੋਇਆ ਸਗੋਂ ਹੋਰ ਲੋਕਾਂ ਨੂੰ ਸ਼ਾਮਿਲ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦਾ ਰਿਹਾ। ਔਰ ਜਿਹੜੀ ਗੱਲ ਤੁਸੀਂ ਮਤਲਬ ਪੁੱਛੀ ਹੈ ਕਿ ਇੱਕ ਚੀਜ਼ ਜਿਹੜੀ ਹੈ ਉਹ ਡਿਸਿਪਲਿਨ, ਦੂਸਰੀ ਚੀਜ਼ ਕੰਟੈਂਟ। ਕੰਟੈਂਟ ਜਿਹੜਾ, ਕਿਉਂਕਿ ਆਪਾਂ ਹਮੇਸ਼ਾ ਸਮਝਦੇ ਹਾਂ ਕਿ ਮੀਡੀਆ ਪ੍ਰਸਾਰਣ ਦੇ ਵਿੱਚ ਕੰਟੈਂਟ ਮਸਟ। ਜਦੋਂ ਮੈਂ ਬਾਅਦ ਦੇ ਵਿੱਚ ਡੀਡੀ ਪੰਜਾਬੀ ਦਾ ਇੰਚਾਰਜ ਵੀ ਬਣਿਆ, ਮੈਂ ਹਮੇਸ਼ਾ ਆਪਣੇ ਅਨਾਊਂਸਰਸ ਨੂੰ ਜਦੋਂ ਅਸੀਂ ਮੀਟਿੰਗ ਪਹਿਲੇ ਦਿਨ ਕਰਦੇ ਕਿ ਦੂਸਰੇ ਦਿਨ ਸਵੇਰੇ ਕੀ ਕਰਨਾ ਸਵੇਰ ਵਾਲੇ ਪ੍ਰੋਗਰਾਮਸ ਦੇ ਵਿੱਚ, ਮੈਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦਾ ਕਿ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਕੋਈ ਅਗਰ ਤੁਹਾਨੂੰ ਸੁਣ ਰਿਹਾ ਤਾਂ ਉਹ ਤੁਹਾਨੂੰ ਕਿਉਂ ਸੁਣੇਗਾ। ਜੇ ਤੁਸੀਂ ਕੋਈ ਨਵੀਂ ਗੱਲ ਕਰੋਗੇ ਤਾਂ ਹੀ ਉਹ ਤੁਹਾਨੂੰ ਸੁਣੇਗਾ, ਨਹੀਂ ਤਾਂ ਉਸ ਵੇਲੇ ਤੱਕ ਜਦੋਂ ਤੱਕ ਮਤਲਬ ਦੂਰਦਰਸ਼ਨ ਦੇ ਪ੍ਰੋਗਰਾਮ ਹੁਣ ਆ ਰਹੇ ਜਾਂ ਅੱਜ ਕੱਲ੍ਹ ਰੇਡੀਓ ਦੇ ਆ ਰਹੇ, ਇੱਕਦਮ ਜਿਹੜਾ ਉਹ ਰਿਮੋਟ 'ਤੇ ਸਵਿੱਚ ਜਿਹੜਾ ਨਾ ਉਹ ਅੱਗੇ ਚਲੇ ਜਾਂਦਾ ਜੇ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ।
1: ਅੱਛਾ ਡਾਕਟਰ ਸਾਹਿਬ, ਤੁਸੀਂ ਸੁਣਨ ਦੀ ਗੱਲ ਕੀਤੀ ਹੈ, ਕਿਉਂਕਿ ਦੋ ਹੀ ਚੀਜ਼ਾਂ ਹੈ, ਜਿਹਨੂੰ ਸੁਣਨਾ ਆ ਗਿਆ ਉਹਨੂੰ ਕਹਿਣਾ ਆ ਗਿਆ, ਅਤੇ ਜਿਹਨੂੰ ਕਹਿਣਾ ਆ ਗਿਆ ਉਹਨੂੰ ਸੁਣਨਾ ਆ ਗਿਆ, ਵਾਈਸਾ ਵਰਸਾ ਹੈ ਦੋਨੋਂ ਚੀਜ਼ਾਂ।
0: ਬਿਲਕੁਲ।
1: ਔਰ ਰੇਡੀਓ ਜਿਹੜਾ ਪ੍ਰਸਾਰਣ ਦਾ ਮਾਧਿਅਮ ਹੈ, ਜਦੋਂ ਆਪਾਂ ਦੇਖਦੇ ਹਾਂ ਕਿ ਇਹ ਤੁਹਾਨੂੰ ਸੁਣਨਾ ਸਿਖਾਉਂਦਾ ਹੈ।
0: ਬਿਲਕੁਲ।
1: ਅਤੇ ਜਿਹੜਾ ਬੰਦਾ ਸੁਣਨਾ ਸਿੱਖ ਜਾਂਦਾ ਹੈ ਉਹ ਫਿਰ ਰੇਡੀਓ ਨਹੀਂ, ਉਹ ਬਾਕੀਆਂ ਨੂੰ ਵੀ ਸੁਣਨਾ ਸਿੱਖ ਜਾਂਦਾ ਹੈ। ਔਰ ਜੇ ਆਪਾਂ ਸਮੁੱਚੀ ਸ਼ਖਸੀਅਤ ਦੀ ਗੱਲ ਕਰਦੇ ਹਾਂ ਕਿ ਸੁਣਨ ਨਾਲ ਹੀ ਤੁਹਾਡੀ ਸ਼ਖਸੀਅਤ ਜਿਹੜੀ ਹੈ ਉਹਦੇ 'ਚ ਬਦਲਾਵ ਆਉਂਦੇ ਆ, ਉਹਦਾ ਬਦਲਾਵ ਨਹੀਂ ਆ ਸਕਦੇ। ਇਹ ਕੌਣ ਕਿਹਨੂੰ ਸੁਣ ਰਹੇ ਹੋ, ਕੀ ਸੁਣ ਰਹੇ ਹੋ, ਕਿਉਂ ਸੁਣ ਰਹੇ ਹੋ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ, ਇਹਦਾ ਬੜਾ ਮਹੱਤਵ।
0: ਇਹ ਬਿਲਕੁਲ ਮਨੋਵਿਗਿਆਨੀ ਆਮ ਤੌਰ 'ਤੇ
1: ਆਮ ਤੌਰ 'ਤੇ ਵਿਕਾਸ ਦੀ ਜਗ੍ਹਾ
0: ਨਹੀਂ, ਆਮ ਤੌਰ 'ਤੇ ਕਹਿੰਦੇ ਮਨੋਵਿਗਿਆਨੀ ਕਿ ਜਿੰਨਾ ਚਿਰ ਤੁਸੀਂ ਚੁੱਪ ਨਹੀਂ ਕਰਦੇ ਉਨਾ ਚਿਰ ਤੁਹਾਡਾ ਸੋਚ ਦਾ ਪ੍ਰੋਸੈਸ ਸ਼ੁਰੂ ਨਹੀਂ ਹੁੰਦਾ। ਤੁਹਾਡੀ ਸੋਚਣੀ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਆਪ ਬੋਲਣਾ ਚੁੱਪ ਕਰ ਦਿੰਦੇ ਹੋ। ਬਹੁਤ ਜਿਹੜੀ ਉਹ ਆਮ ਤੌਰ 'ਤੇ ਸੁਰਜੀਤ ਪਾਤਰ ਗੱਲ ਕੋਟ ਕਰਦੇ ਹੁੰਦੇ ਸੀ ਕਿ ਕਵਿਤਾ ਹਮੇਸ਼ਾ ਕਵੀ ਨੂੰ ਕਹਿੰਦੀ ਹੈ, ਕਵੀਆ ਤੂੰ ਚੁੱਪ ਕਰੇ ਤਾਂ ਮੈਂ ਬੋਲਾਂ, ਕਿਉਂਕਿ ਜਿੰਨਾ ਚਿਰ ਕਵੀ ਚੁੱਪ ਨਹੀਂ ਕਰੇਗਾ ਉਨਾ ਚਿਰ ਉਹਦੇ ਮਾਇੰਡ ਦੇ ਵਿੱਚ ਕਵਿਤਾ ਉਤਪੰਨ ਨਹੀਂ ਹੋਏਗੀ, ਡਿਵੈਲਪ ਨਹੀਂ ਹੋਏਗੀ। ਇਸੇ ਤਰ੍ਹਾਂ ਤੁਹਾਡੀ ਸੋਚ ਹੈ, ਤੁਹਾਡੀ ਸੋਚ ਜਿਹੜੀ ਹੈ ਉਹ ਤੁਹਾਡੀ ਚੁੱਪ ਨਾਲ ਜੁੜੀ ਹੋਈ ਹੈ। ਚੁੱਪ ਜਿਹੜੀ ਹੈ ਉਹ ਤੁਹਾਡੇ ਤੁਹਾਨੂੰ ਵਿਸ਼ਲੇਸ਼ਣ ਕਰਨਾ ਸਿਖਾਉਂਦੀ ਹੈ, ਚੁੱਪ ਜਿਹੜੀ ਹੈ ਉਹ ਤੁਹਾਨੂੰ ਸੁਣਨਾ ਸਿਖਾਉਂਦੀ ਹੈ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਇਸੇ ਕਰਕੇ ਜਿਹੜਾ ਉਹ ਸੁਣਨ ਦੀ ਸ਼ਕਤੀ ਜਿਹੜੀ ਹੈ ਉਹ ਜਿੰਨੀ ਤੁਹਾਡੀ ਬਲਵਾਨ ਹੋਏਗੀ, ਜਿੰਨੀ ਤੁਹਾਡੀ ਪੇਸ਼ੈਂਸ ਬਲਵਾਨ ਹੋਏਗੀ, ਉਨੇ ਹੀ ਤੁਸੀਂ ਵਧੇਰੇ ਬੌਧਕ ਹੋ ਜਾਓਗੇ, ਉਨੇ ਹੀ ਤੁਸੀਂ ਵਧੇਰੇ ਕ੍ਰੀਏਟਿਵ ਹੋ ਜਾਓਗੇ, ਉਨੇ ਹੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਰਚਣੀਆਂ ਸ਼ੁਰੂ ਕਰ ਦੇਵੋਗੇ। ਇਸੇ ਕਰਕੇ ਰੇਡੀਓ ਜਿਹੜਾ ਮਤਲਬ ਰੇਡੀਓ 'ਤੇ ਵੱਡੇ ਵੱਡੇ ਨਾਮ ਰਹੇ ਨੇ, ਮਤਲਬ ਕਦੇ ਜਿਹੜਾ ਉਹ ਮਤਲਬ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਮੰਟੋ ਵਰਗੇ ਬੰਦੇ, ਅੰਮ੍ਰਿਤਾ ਪ੍ਰੀਤਮ ਵਰਗੀਆਂ ਅਨਾਊਂਸਰ,
1: ਅੰਮ੍ਰਿਤਾ
0: ਦਵੀਰ ਕੌਰ ਟਵਾਣਾ ਵਰਗੇ। ਅੰਮ੍ਰਿਤਾ ਪ੍ਰੀਤਮ ਬਾਰੇ ਤੁਹਾਨੂੰ ਪਤਾ ਕਿ ਇੱਕ ਬਹੁਤ ਮਸ਼ਹੂਰ ਗੱਲ ਹੈ ਕਿ ਜਦੋਂ ਦਿੱਲੀ ਰੇਡੀਓ 'ਤੇ ਉਹ ਅਨਾਊਂਸਮੈਂਟਸ ਕਰਦੇ ਹੁੰਦੇ ਸੀ ਅਤੇ ਲੋਕਾਂ ਦੀਆਂ ਬਾਹਰ ਕਤਾਰਾਂ ਲੱਗ ਜਾਂਦੀਆਂ ਸੀ ਕਿ ਇਹ ਜਿਹੜੀ ਕੁੜੀ ਬੋਲ ਰਹੀ ਹੈ ਇਹਨੂੰ ਦੇਖਣਾ, ਇਹਨੂੰ ਦੇਖਣਾ। ਇਹ ਉਹਨੇ ਆਪ ਆਪਣੀ ਜੀਵਨੀ ਦੇ ਵਿੱਚ ਲਿਖਿਆ ਕਿ ਜਦੋਂ ਜਿਹੜਾ ਉਹ ਇੱਕ ਹੋਰ ਬਹੁਤ ਸੋਹਣੀ ਗੱਲ ਹੈ ਜਿਹੜੀ ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਲਿਖਤਾਂ ਦੇ ਵਿੱਚ ਕੋਟ ਕੀਤੀ ਹੈ ਆਪਣੇ ਬੇਟੇ ਦੇ ਹਵਾਲੇ ਨਾਲ, ਉਹਦੇ ਬੇਟੇ ਵਜੋਂ ਉਹਨੇ ਲਿਖਿਆ। ਕਹਿੰਦੇ ਮੈਨੂੰ ਬੇਟਾ, ਇੱਕ ਵਾਰੀ ਮੇਰਾ ਬੇਟਾ ਮੈਨੂੰ ਕਹਿੰਦਾ ਕਿ ਮੰਮਾ ਤੁਸੀਂ ਭੋਲੂ ਦੇ ਰੇਡੀਓ 'ਤੇ ਨਾ ਬੋਲਿਆ ਕਰੋ। ਭੋਲੂ ਉਹਦਾ ਜਮਾਤੀ ਸੀਗਾ ਜਿਹੜਾ ਉਹਦੇ ਨਾਲ ਲੜਦਾ ਰਹਿੰਦਾ ਸੀ, ਮਤਲਬ ਇਹ ਕਿ ਤੁਸੀਂ ਜਿਹੜਾ ਉਹ, ਕਿਉਂਕਿ ਰੇਡੀਓ ਦੀ ਇੱਕ ਅਨਾਊਂਸਰ ਜਿਹੜੀ ਉਹ ਸਾਰੇ ਘਰਾਂ ਦੇ ਵਿੱਚ ਉਹਦੀ ਆਵਾਜ਼ ਜਾਂਦੀ ਹੈ ਅਤੇ ਸਾਰੇ ਘਰਾਂ ਵਾਲੇ ਉਹਦੇ ਫੈਨ ਨੇ, ਉਹਨੂੰ ਸੁਣਦੇ ਨੇ ਔਰ ਉਹਨੂੰ ਦੇਖਣਾ ਚਾਹੁੰਦੇ ਨੇ, ਉਹਨੂੰ

0: ਇੰਨਾ ਚਾਹੁੰਦੇ ਨੇ। ਅਤੇ ਬੱਚੇ ਦੀ ਜੈਲਸੀ ਦੇਖੋ ਕਿਸ ਤਰ੍ਹਾਂ ਦੀ ਸੀਗੀ, ਅਤੇ ਉਹ ਕਹਿੰਦੀ ਕਿ ਮੈਂ ਫਿਰ ਆਪਣੇ ਬੇਟੇ ਨੂੰ ਸਮਝਾਇਆ ਕਿ ਬੇਟਾ ਇਹ ਮੀਡੀਆ ਹੈ, ਇਹ ਆਕਾਸ਼ਬਾਣੀ ਹੈ, ਇਹ ਸਾਰਿਆਂ ਲਈ ਹੈ, ਇਹ ਭੋਲੂ ਲਈ ਜਾਂ ਤੇਰੇ ਲਈ ਜਾਂ ਮੇਰੇ ਲਈ ਨਹੀਂ ਹੈਗਾ, ਇਹ ਸਰਵ ਲੋਕਾਂ ਲਈ ਹੈ, ਇਹ ਸਾਰਿਆਂ ਦਾ ਸਾਂਝਾ ਆ, ਅਤੇ ਇਹ ਜਿਹੜਾ ਇਹ ਸਮਾਜ ਲਈ ਹੈ। ਮਤਲਬ ਇਹ ਇਹ ਇੱਕ ਰੇਡੀਓ ਦੀ ਸ਼ਕਤੀ ਹੈ ਕਿ ਇੱਕ ਬੱਚਾ ਵੀ ਜਿਹੜਾ ਉਹ ਇਸ ਤਰ੍ਹਾਂ ਉਸ ਜ਼ਮਾਨੇ ਦੇ ਵਿੱਚ ਜਦੋਂ ਮਤਲਬ ਜਿਹੜੀ ਉਹ ਇਹ ਗੱਲਾਂ ਮਤਲਬ 48 ਤੋਂ ਬਾਅਦ ਦੀਆਂ ਨੇ, ਨੇੜੇ ਤੇੜੇ ਦੀਆਂ ਨੇ, ਔਰ ਮਤਲਬ ਦਿੱਲੀ ਦਾ ਉਸ ਵੇਲੇ ਇੱਕ ਰੇਡੀਓ ਦਾ ਜਲੌਅ ਸੀਗਾ ਆਪਣੇ ਤੌਰ 'ਤੇ, ਜਦੋਂ ਮਤਲਬ ਵੰਡ ਤੋਂ ਬਾਅਦ ਦਿੱਲੀ ਅਤੇ ਜਿਹੜਾ ਇਹ ਜਲੰਧਰ ਮਤਲਬ ਲਾਹੌਰ ਵਾਲਾ ਸਟੇਸ਼ਨ ਜਲੰਧਰ ਆਇਆ, ਅਸਟੈਬਲਿਸ਼ ਹੋਇਆ, ਔਰ ਇੱਥੇ ਤੁਹਾਨੂੰ ਪਤਾ ਕਿ ਜਿਹੜੇ ਪਹਿਲੇ ਡਾਇਰੈਕਟਰਾਂ ਦੇ ਵਿੱਚ ਸ਼ਾਮਿਲ ਸੀ ਉਹ ਕਰਤਾਰ ਸਿੰਘ ਦੁੱਗਲ ਸੀਗੇ ਜਲੰਧਰ ਦੇ, ਮਤਲਬ ਇਸ ਸਟੇਸ਼ਨ ਦੇ ਜਿੱਥੇ ਬੈਠ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਮਤਲਬ ਇਹ ਸਟੇਸ਼ਨ ਵੀ ਸ਼ੁਰੂ ਤੋਂ ਬਹੁਤ ਵੱਡੇ ਵੱਡੇ ਸਾਹਿਤਕਾਰਾਂ ਦੇ ਹੱਥਾਂ ਵਿੱਚ ਰਿਹਾ। ਸੁਰਜੀਤ ਸਿੰਘ ਸੇਠੀ ਇੱਥੇ ਰਹੇ, ਪ੍ਰੋਫੈਸਰ ਸ਼ੇਰ ਸਿੰਘ ਇੱਥੇ ਰਹੇ, ਕਰਤਾਰ ਸਿੰਘ ਦੁੱਗਲ ਇੱਥੇ ਰਹੇ, ਮੀਸ਼ਾ ਜੀ ਇੱਥੇ ਰਹੇ, ਮਤਲਬ ਬਹੁਤ ਵੱਡੇ ਵੱਡੇ ਨਾਮ ਨੇ ਜਿਨ੍ਹਾਂ ਨੇ ਇਸ ਬਿਲਕੁਲ
1: ਰੇਡੀਓ ਨਾਲ।
0: ਹਾਂ, ਅਤੇ ਇਹ ਚੀਜ਼ਾਂ ਨੇ ਜਿਹੜੀਆਂ ਰੇਡੀਓ ਨੇ ਸਮਾਜ ਦੀ ਮਤਲਬ ਸੱਭਿਆਚਾਰਕ ਪ੍ਰਗਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।
1: ਅੱਛਾ ਡਾਕਟਰ ਸਾਹਿਬ, ਦੇਖੋ ਜਿੱਦਾਂ ਕਹਿੰਦੇ ਕਿ ਇਹ ਤਾਂ ਰੇਡੀਓ ਦੀ, ਜਿੱਦਾਂ ਆਪਾਂ ਚੜ੍ਹਾਈ ਦੀ ਗੱਲ ਕਰ ਲਈਏ, ਉਡਾਨ ਦੀ ਗੱਲ ਕਰ ਲਈ, ਸਿਰਜਣ ਦੀ ਗੱਲ ਕਰ ਲਈ, ਕਿੱਦਾਂ ਸਮਾਜ ਨੂੰ ਸਿਰਜਿਆ, ਕਿਉਂਕਿ ਸਮਾਜ ਦੇ ਸਿਰਜਣ 'ਚ ਹੀ ਰੇਡੀਓ ਨੇ ਬਹੁਤ ਵੱਡਾ ਯੋਗਦਾਨ ਕੀਤਾ।
0: ਬਿਲਕੁਲ,
1: ਸਮਾਜ ਸਿਰਫ ਇਹੀ ਨਹੀਂ ਹੈ ਕਿ ਇੱਕ ਘਰ ਦੇ ਵਾਤਾਵਰਣ 'ਚੋਂ ਸਿਰਜਿਆ ਜਾਂਦਾ ਹੈ, ਸਮਾਜ ਨੂੰ ਸਿਰਜਣ 'ਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ, ਸਾਡਾ ਆਲਾ ਦੁਆਲਾ ਹੈ, ਹਵਾ ਹੈ, ਪਾਣੀ ਹੈ, ਸਾਰੀਆਂ ਚੀਜ਼ਾਂ, ਮਾਹੌਲ ਹੈ। ਜਿੱਦੋਂ ਦਾ ਮਾਹੌਲ ਸਾਡੇ ਆਲੇ ਦੁਆਲੇ ਹੋਏਗਾ ਤਾਂ ਸਮਾਜ ਦਾ ਸਿਰਜਣ ਵੀ ਉਸੇ ਤਰ੍ਹਾਂ ਦਾ ਹੋਏਗਾ। ਔਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਉਹਦੀ ਸਿੱਧੀ ਜੀ ਉਦਾਹਰਣ ਹੈ ਕਿ ਤੁਹਾਡੇ ਆਲੇ ਦੁਆਲੇ ਮਾਹੌਲ ਰੇਡੀਓ ਦਾ ਸੀ, ਤੁਸੀਂ ਰੇਡੀਓ ਤੋਂ ਪ੍ਰਸਾਰਣ ਸੁਣਦੇ ਸੀ, ਚੰਗੇ ਚੰਗੇ ਜਿਹੜੇ ਉਦੋਂ 'ਚ ਮਤਲਬ ਸਾਹਿਤਕਾਰਾਂ ਨੂੰ ਸੁਣਦੇ ਸੀ, ਉਹ ਸਿਰਜਣ ਨਾਲ ਤੁਹਾਡਾ ਜਿਹੜਾ ਹੈ ਇੱਕ ਆਟੋਮੈਟਿਕਲੀ ਜਿਹੜਾ ਕਹਿ ਸਕਦਾ ਕਿ ਸੁੱਤੇ ਸਿੱਧ ਹੀ ਉਹ ਚੀਜ਼ਾਂ ਜਾਗਰਿਤ ਹੋ ਗਈਆਂ। ਅੱਜ ਜਿਹੜੀ ਸਦੀ 'ਚ ਅਸੀਂ ਜਾ ਰਹੇ ਹਾਂ ਜਾਂ ਅੱਜ ਜਿਸ ਸਮੇਂ ਦੇ ਵਿੱਚ ਅਸੀਂ ਜਾ ਰਹੇ ਹਾਂ, ਇਸ ਸਮੇਂ ਦੇ ਵਿੱਚ ਕਿਸੇ ਚੀਜ਼ ਦੀ ਵੀ ਹੋਂਦ ਨਹੀਂ ਹੈ। ਅਤੇ ਅੱਜ ਜੇ ਆਪਾਂ ਇਹ, ਕਿਉਂਕਿ ਕਦਰਾਂ ਕੀਮਤਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਚੀਜ਼ਾਂ ਜਿਹੜੀਆਂ ਨੇ ਆਧਾਰ ਨੇ ਸਾਡੀਆਂ ਕਦਰਾਂ ਕੀਮਤਾਂ ਨੂੰ ਪੈਦਾ ਕਰਨ ਦਾ। ਅੱਜ ਚਾਹੇ ਆਪਾਂ ਦੂਰਦਰਸ਼ਨ ਦੀ ਗੱਲ ਕਰ ਲਈਏ, ਚਾਹੇ ਰੇਡੀਓ ਦੀ ਗੱਲ ਕਰ ਲਈਏ, ਅਤੇ ਕਿਤੇ ਨਾ ਕਿਤੇ ਅਸੀਂ ਇਹਨਾਂ ਮਾਧਿਅਮਾਂ ਤੋਂ, ਸਾਰੇ ਮਾਧਿਅਮਾਂ ਤੋਂ ਦੂਰ ਹਾਂ। ਔਰ ਅੱਜ ਸੋਸ਼ਲ ਮੀਡੀਆ ਦਾ, ਕਿਉਂਕਿ ਨਿਰਆਧਾਰ ਚੀਜ਼ਾਂ ਨੇ ਸਾਨੂੰ ਆਪਣੇ ਆਲੇ ਦੁਆਲੇ ਘੇਰ ਲਿਆ। ਤੁਸੀਂ ਕੀ ਡਾਕਟਰ ਸਾਹਿਬ ਸੋਚਦੇ ਹੋ ਕਿ ਇਹਦੇ ਨਾਲ ਸਾਡੇ ਸਮਾਜ ਜਾਂ ਸਾਡੇ ਸਿਰਜਣ 'ਤੇ ਕਿੱਡੀ ਕੁ ਸੱਟ ਲੱਗੀ ਹੈ, ਕਿ ਇਹਦੀ ਭਰਪਾਈ ਹੈ ਕਿ ਜਾਂ ਹੋਰ ਕਿਤੇ ਅੱਗੇ ਖੂਹ 'ਚ ਸਾਨੂੰ ਡਿੱਗੇਗੀ?
0: ਦੇਖੋ, ਮੈਨੂੰ ਲੱਗਦਾ ਕਿ ਇਹ ਭਾਵੇਂ ਤੁਹਾਡੀਆਂ ਗੱਲਾਂ ਇਹ ਠੀਕ ਨੇ ਕਿ ਬਹੁਤ ਕੁਛ ਨਵਾਂ ਆ ਗਿਆ, ਜਿਹਦੇ ਵਿੱਚ ਸੋਸ਼ਲ ਮੀਡੀਆ ਆ ਗਿਆ, ਅੱਜ ਕੱਲ੍ਹ ਹਰ ਕੋਈ ਮਤਲਬ ਰੇਡੀਓ ਬ੍ਰੌਡਕਾਸਟਰ ਹੈ, ਹਰ ਕੋਈ ਜਿਹੜਾ ਉਹ
1: ਇਹੀ ਖਤਰਨਾਕ
0: ਹਰ ਕੋਈ ਜਿਹੜਾ ਉਹ ਪੱਤਰਕਾਰ ਹੈ, ਅਤੇ ਹਰ ਕੋਈ ਜਿਹੜਾ ਉਹ ਦੂਸਰਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਟੀ ਵੀ ਅਨਾਊਂਸਰ ਹੈ, ਹਰ ਕੋਈ ਇਹੀ ਹੈ, ਅਤੇ ਆਪਣੀਆਂ ਆਪਣੀਆਂ ਹਰ ਚੀਜ਼
1: ਬੰਦਾ ਬਹੁਤ ਪੱਕੀ
0: ਹਾਂ ਬਹੁਤ ਪੱਕੀ ਸ਼ਖਸੀਅਤ ਹੈ, ਅਤੇ ਉਹ ਪਾਈ ਜਾ ਰਿਹਾ। ਲੇਕਿਨ ਮੈਂ ਇਹ ਸਮਝਦਾ ਕਿ ਇਹ ਇੰਡੀਵਿਜੂਅਲ ਗੱਲਾਂ ਨੇ, ਜਿਹੜੀ ਸੰਸਥਾ ਮੂਲਕ ਕ੍ਰੈਡੀਬਿਲਟੀ ਹੁੰਦੀ ਹੈ ਨਾ, ਉਹ ਕਦੇ ਮਰਦੀ ਨਹੀਂ ਹੈ। ਮਤਲਬ ਰੇਡੀਓ ਬਾਰੇ ਮੈਂ ਇਹ ਗੱਲ ਕਹਿ ਸਕਦਾ ਕਿ ਰੇਡੀਓ ਦਾ ਜੋ ਪੁਰਾਣਾ ਇਤਿਹਾਸ ਹੈ, ਮਤਲਬ 1936 ਤੋਂ, ਮਤਲਬ ਜਨਵਰੀ 1936-37 ਤੋਂ ਜਿਹੜਾ ਉਹ ਨਿਊਜ਼ ਬੁਲੇਟਿਨ ਸ਼ੁਰੂ ਹੋ ਗਿਆ, ਪਹਿਲਾਂ ਪੂਨੇ ਅਤੇ ਬੰਬੇ ਤੋਂ ਹੋ ਗਏ, ਫਿਰ ਹੌਲੀ ਹੌਲੀ ਹੌਲੀ ਹੌਲੀ, ਜਿਵੇਂ ਮੈਂ ਮਤਲਬ ਪਿਛਲੇ ਦਿਨੀ ਅੰਕੜਾ ਲੈ ਰਿਹਾ ਸੀਗਾ ਕਿ ਇਸ ਵੇਲੇ ਲਗਭਗ 275 ਰੇਡੀਓ ਬੁਲੇਟਿਨ ਚੱਲਦੇ ਆ, ਜਿਹਦੇ 'ਚ 23 ਭਾਸ਼ਾਵਾਂ ਦੇ ਵਿੱਚ, ਔਰ 150 ਹੋਰ ਨਿੱਕੀਆਂ ਨਿੱਕੀਆਂ ਭਾਸ਼ਾਵਾਂ ਦੇ ਵਿੱਚ, ਔਰ ਲਗਭਗ 36 ਘੰਟੇ ਦਾ ਪ੍ਰਸਾਰਣ ਰੋਜ਼ ਸਿਰਫ ਨਿਊਜ਼ ਦਾ ਹੋ ਰਿਹਾ ਹੈ ਇਸ ਵੇਲੇ ਰੇਡੀਓ ਦੇ ਉੱਤੇ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਮੂਲਕ ਜਿਹੜਾ ਜਿਹੜੀ ਪ੍ਰੈਜੈਂਟੇਸ਼ਨ ਹੈ ਨਾ, ਉਹ ਇੰਡੀਵਿਜੁਅਲ ਪ੍ਰੈਜੈਂਟੇਸ਼ਨ ਨਾਲੋਂ ਹਮੇਸ਼ਾ ਹੀ ਵੱਡੀ ਹੁੰਦੀ ਹੈ, ਅਤੇ ਹਮੇਸ਼ਾ ਹੀ ਮੁੱਲਵਾਨ ਮਹੱਤਵਪੂਰਨ ਹੁੰਦੀ ਹੈ। ਇਸ ਕਰਕੇ ਮੈਂ ਇਹ ਸਮਝਦਾ ਕਿ ਲੱਖ ਜਿਹੜੀਆਂ ਉਹ ਸੋਸ਼ਲ ਮੀਡੀਆ 'ਤੇ ਮਤਲਬ ਚੈਨਲ ਸ਼ੁਰੂ ਹੋ ਜਾਣ, ਲੇਕਿਨ ਜਿਹੜਾ ਸੰਸਥਾ ਮੂਲਕ ਚੈਨਲ ਹੈ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪਬਲਿਕ ਸਰਵਿਸ ਬ੍ਰੌਡਕਾਸਟਰ ਹੈ ਜਿਹੜਾ,
1: ਬਿਲਕੁਲ,
0: ਉਹ ਕਿਸੇ ਵੀ ਇੰਡੀਵਿਜੁਅਲ ਬ੍ਰੌਡਕਾਸਟਰ ਨਾਲੋਂ ਹਮੇਸ਼ਾ ਹੀ ਮਹੱਤਵਪੂਰਨ ਹੁੰਦਾ ਔਰ ਰਹੇਗਾ, ਔਰ ਚਾਹੇ ਦੂਰਦਰਸ਼ਨ ਦੇ ਸੰਦਰਭ 'ਚ ਸੋਚ ਲਓ ਅਤੇ ਚਾਹੇ ਤੁਸੀਂ ਜਿਹੜਾ ਉਹ ਰੇਡੀਓ ਦੇ ਸੰਦਰਭ 'ਚ।
1: ਡਾਕਟਰ ਸਾਹਿਬ, ਜਿਹੜਾ ਪੁੱਛਣ ਦਾ ਮੇਰਾ ਕਾਰਨ ਇਹ ਸੀ ਕਿ ਦੇਖੋ, ਜਿਹੜੇ ਇਨ ਹਾਊਸ ਆਪਾਂ ਲੋਕ, ਆਪਾਂ ਜ਼ਿੰਮੇਵਾਰੀ, ਸਾਡੀ ਇੱਕ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ, ਜਿਹੜਾ ਬਾਹਰ ਹੈ ਉਹ ਨਾ ਸਮਾਜ ਲਈ ਜ਼ਿੰਮੇਵਾਰ ਹੈ ਅਤੇ ਨਾ ਕਿਸੇ ਸੰਸਥਾ ਲਈ ਜ਼ਿੰਮੇਵਾਰ, ਇਹ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਨਹੀਂ ਹੈ?
0: ਬਿਲਕੁਲ ਬਿਲਕੁਲ, ਇਹਨੂੰ ਮੈਂ ਕਹਿ ਰਿਹਾ ਕਿ ਸੰਸਥਾ ਮੂਲਕ ਪ੍ਰਸਾਰਣ ਜਾਂ ਸੰਸਥਾ

0: ਮੂਲਕ ਗਤੀਵਿਧੀਆਂ ਜਿਹੜੀਆਂ ਉਹ ਹਮੇਸ਼ਾ ਹੀ ਸੋਸ਼ਲ ਰਿਸਪੋਂਸੀਬਿਲਟੀ ਨੂੰ ਪ੍ਰਣਾਈਆਂ ਹੋਈਆਂ ਹੁੰਦੀਆਂ। ਉਹ ਮਤਲਬ ਸੁਚੇਤ ਪੱਧਰ 'ਤੇ ਵੀ ਹੁੰਦੀਆਂ ਅਤੇ ਅਚੇਤ ਪੱਧਰ 'ਤੇ ਵੀ ਹੁੰਦੀਆਂ। ਅਚੇਤ ਪੱਧਰ 'ਤੇ ਇਸ ਕਰਕੇ ਹੁੰਦੀਆਂ ਕਿ ਹਰ ਵਿਅਕਤੀ ਜਿਹੜਾ ਇਹਨਾਂ ਸੰਸਥਾਵਾਂ ਨਾਲ ਜੁੜ ਗਿਆ ਉਹ ਬਹੁਤ ਪੁਣ ਛਾਣ ਕੇ ਆਉਂਦਾ ਅਤੇ ਬਹੁਤ ਸਾਰੇ ਕੰਪੀਟੀਸ਼ਨ ਲੜ ਕੇ ਆਉਂਦਾ। ਉਹ ਮਤਲਬ ਸਾਰੇ ਸਾਰੇ ਸਮੁੰਦਰ ਦੇ ਵਿੱਚ, ਮਤਲਬ ਸਮੁੰਦਰ ਦੇ ਵਿੱਚੋਂ ਇੱਕ ਮਤਲਬ ਕਸ਼ੀਦ ਕੀਤਾ ਹੋਇਆ ਉਹ ਮਤਲਬ ਉਹ ਚੀਜ਼ ਹੁੰਦੀ ਹੈ ਜਿਹੜੀ ਅਸਲ ਦੇ ਵਿੱਚ ਉਹਦੇ ਉਹਦੀ ਮਾਨਸਿਕਤਾ, ਉਹਦੀ ਮਤਲਬ ਸਿਰਜਣਾਤਮਿਕਤਾ ਅਤੇ ਉਹਦਾ ਸਾਰਾ ਜਿਹੜਾ ਸੋਚਣ ਦਾ ਢੰਗ ਹੁੰਦਾ ਨਾ ਉਹ ਆਮ ਵਿਅਕਤੀ ਨਾਲੋਂ ਭਿੰਨ ਹੁੰਦਾ। ਉਹ ਮਤਲਬ ਬਿਲੋ ਐਵਰੇਜ ਜਾਂ ਐਵਰੇਜ ਨਹੀਂ ਹੁੰਦਾ, ਉਹ ਐਕਸਟਰਾ ਆਰਡਨਰੀ ਹੁੰਦਾ। ਇਹ ਮੈਂ ਕੁਦਰਤੀ ਤੌਰ 'ਤੇ ਮੰਨ ਕੇ ਚੱਲਦਾ ਔਰ ਆਪਾਂ ਇਹ ਦੇਖਦੇ ਵੀ ਹਾਂ ਕਿ ਆਪਾਂ ਨੂੰ ਜਦੋਂ ਆਪਾਂ ਮਤਲਬ ਕਿਸੇ ਦੀ ਤੁਸੀਂ ਇੱਥੇ ਸਕ੍ਰਿਪਟ ਦੇਖਦੇ ਹੋ, ਮੈਂ ਪੁਰਾਣੀਆਂ ਗੱਲਾਂ ਵੀ ਕਰ ਦਿੰਦਾ। ਮੈਂ ਸਾਡੇ ਅਸ਼ੋਕ ਜੇਲਖਾਨੀ ਜੀ ਹੁੰਦੇ ਸੀ ਸਾਡੇ ਡਾਇਰੈਕਟਰ, ਅਸੀਂ ਉਹਨਾਂ ਦੇ ਸਾਹਮਣੇ ਕੋਈ ਸਕ੍ਰਿਪਟ ਰੱਖ ਦੇਣੀ, ਮਤਲਬ ਇੱਕ ਸੈਕਿੰਡ ਦੇ ਵਿੱਚ ਅੰਡਰਲਾਈਨ ਕਰ ਦਿੰਦੇ ਸੀ ਕਿ ਆਹ ਕੱਟ ਦਿਓ। ਮਤਲਬ ਇਹ ਹੁੰਦੀ ਆ ਅੱਖ ਅਤੇ ਇਹ ਹੁੰਦੀ ਹੈ ਤੁਹਾਡੀ ਤੀਸਰੀ ਅੱਖ। ਮਤਲਬ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਨਾ ਉਹ ਮਤਲਬ ਦੂਰਦਰਸ਼ਨ 'ਚ ਵੀ, ਆਕਾਸ਼ਵਾਣੀ 'ਚ ਵੀ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਬਹੁਤ ਸਜੱਗ ਨੇ, ਜਿਨ੍ਹਾਂ ਦੀਆਂ ਮਤਲਬ ਜਿਨ੍ਹਾਂ ਦੇ ਸਾਰੇ ਜਿਹੜੀਆਂ ਇੰਦਰੀਆਂ ਉਹ ਕੰਸਨਟ੍ਰੇਟ ਕਰਦੀਆਂ ਨੇ ਇੱਕਦਮ ਉਸ ਕੰਟੈਂਟ ਉੱਤੇ ਜਿਹੜਾ ਕੰਟੈਂਟ ਸਮਾਜ ਦੀ ਜ਼ਰੂਰਤ ਹੈ, ਜਿਸ ਕੰਟੈਂਟ ਨੇ ਜਿਹੜਾ ਉਹ ਇਸ ਦੁਨੀਆ ਦੇ ਵਿੱਚ ਜਿਹੜੀ ਮਤਲਬ ਇਹਨੂੰ ਅਸੀਂ ਆਕਾਸ਼ਵਾਣੀ ਦੀ ਦੁਨੀਆ ਮੰਨ ਲਈਏ, ਸਾਰੀ ਦੁਨੀਆ ਨਾ ਸਹੀ, ਮਤਲਬ ਜਿੱਥੋਂ ਤੱਕ ਸਾਡੀ ਰਸਾਈ ਹੈ, ਚਾਹੇ ਉਹ FM ਹੈ ਅਤੇ ਚਾਹੇ ਮੀਡੀਅਮ, ਚਾਹੇ ਸ਼ੋਰਟ, ਚਾਹੇ ਜਿਸ ਜਗ੍ਹਾ ਤੱਕ ਵੀ ਅਸੀਂ ਜਿਹੜਾ ਉਹ ਸੁਣੇ ਜਾਂਦੇ ਹਾਂ, ਉੱਥੇ ਤੱਕ ਵੱਸਦੀ ਸਾਰੀ ਦੁਨੀਆ ਦੇ ਕੰਨ ਵਿੱਚ ਜਿਹੜੀ ਚੀਜ਼ ਪੈਣੀ ਆ ਉਹਦੀ ਸਮਾਜਿਕ ਰੈਲੇਵੈਂਸ ਹੋਣੀ ਚਾਹੀਦੀ ਹੈ, ਉਹਦੀ ਜਿਹੜੀ ਉਹ ਸਿਰਜਣਾਤਮਕ ਰੈਲੇਵੈਂਸ ਹੋਣੀ ਚਾਹੀਦੀ ਹੈ। ਇਹ ਚੀਜ਼ਾਂ ਜਿੰਨੀ ਬਰੀਕੀ ਦੇ ਨਾਲ ਅਸੀਂ ਲੋਕ ਪਕੜਦੇ ਹਾਂ, ਅਸੀਂ ਲੋਕ ਮੀਨਸ ਇਸ ਅਦਾਰੇ ਨਾਲ ਜਾਂ ਮੀਡੀਆ ਦੇ ਪਬਲਿਕ ਬ੍ਰੌਡਕਾਸਟਿੰਗ ਅਦਾਰਿਆਂ ਨਾਲ ਜੁੜੇ ਹੋਏ ਲੋਕ ਜਿੰਨੀ ਤੇਜ਼ੀ ਨਾਲ ਇਹ ਚੀਜ਼ਾਂ ਪਕੜਦੇ ਨੇ, ਜਿੰਨੀ ਕੁਇਕਲੀ ਪਕੜਦੇ ਨੇ, ਇਹੀ ਇਸ ਅਦਾਰੇ ਦੀ ਔਰ ਇਸ ਜਿਹੜਾ ਪੂਰੀ ਸੰਸਥਾ ਦੀ ਤਾਕਤ ਹੁੰਦੀ ਹੈ ਔਰ ਉਹ ਬਹੁਤ ਵੱਡਾ ਰੋਲ ਪਲੇ ਕਰ ਰਹੀ ਹੁੰਦੀ ਹੈ। ਭਾਵੇਂ ਉਹਨੂੰ ਜਿਵੇਂ ਇੱਕ ਮੈਂ ਹੋਰ ਦੂਜੀ ਦੇ ਦਿੰਦਾ ਤੁਹਾਨੂੰ ਉਦਾਹਰਣ, ਉਮੀਸ਼ਾ ਜੀ ਦਾ ਹੀ ਆ, ਉਹ ਵੀ ਮੈਂ ਕਿਉਂਕਿ ਉਹਨਾਂ ਦਾ ਬਹੁਤ ਫੈਨ ਹਾਂ, ਅਜੇ ਤੱਕ ਵੀ ਮੈਂ ਮਤਲਬ ਰਿਹਾ ਵੀ ਹਾਂ ਅਤੇ ਅਜੇ ਤੱਕ ਵੀ ਮੈਂ ਹਮੇਸ਼ਾ ਹਮੇਸ਼ਾ ਉਹਨਾਂ ਨੂੰ ਮੈਂ ਫੋਲੋ ਮਤਲਬ ਕਰਦਾ ਰਹਿੰਦਾ ਸੀਗਾ ਅਤੇ ਹੁਣ ਵੀ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹਦਾ ਰਿਹਾ। ਮੈਨੂੰ ਫਿਰ ਇੱਕ ਗੱਲ ਚੇਤੇ ਆ ਗਈ ਉਹਨਾਂ ਦੀ ਗੱਲਾਂ ਦੇ ਵਿੱਚੋਂ, ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜਦੋਂ ਅਸੀਂ ਸਮਝਦੇ ਹਾਂ ਨਾ ਕਿ ਰੇਡੀਓ ਨੂੰ ਕੋਈ ਨਹੀਂ ਸੁਣ ਰਿਹਾ, ਮਤਲਬ ਅੱਧੀ ਰਾਤ ਹੈ, ਮਤਲਬ ਤੜਕਾ ਆ, ਉਦੋਂ ਵੀ ਜਿਹੜਾ ਉਹ 15% 20% ਲੋਕ ਰੇਡੀਓ ਨੂੰ ਸੁਣ ਰਹੇ ਹੁੰਦੇ ਆ, ਸਾਨੂੰ ਪਤਾ ਨਹੀਂ ਹੁੰਦਾ ਕਿਉਂਕਿ ਅਸੀਂ ਸੁੱਤੇ ਹੋਏ ਹੁੰਦੇ
1: ਗਲਤੀ ਤੁਸੀਂ ਉਹ ਕਰਦੇ
0: ਕਿਉਂਕਿ ਅਸੀਂ ਸੁੱਤੇ ਹੋਏ ਹੁੰਦੇ। ਇਸ ਕਰਕੇ ਬਹੁਤ ਕੌਨਸ਼ੀਅਸ ਰਹਿਣ ਦੀ ਜ਼ਰੂਰਤ ਹੈ ਵੀ ਆ ਔਰ ਅਸੀਂ ਰਹਿੰਦੇ ਵੀ ਹਾਂ।
1: ਅੱਛਾ ਰਾਜ ਸਾਹਿਬ, ਦੇਖੋ ਰੇਡੀਓ ਦੀ ਅਹਿਮੀਅਤ, ਰੇਡੀਓ ਦੇ ਵੱਖ ਵੱਖ ਪੱਖ ਅਲੱਗ ਅਲੱਗ ਵੰਨਗੀਆਂ ਜਿਹੜੀਆਂ ਤੁਸੀਂ ਜਿੱਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਹੈ, ਤੁਹਾਡਾ ਤਾਂ ਬਹੁਤ ਲੰਬਾ ਸਫ਼ਰ ਜਿੱਦਾਂ ਤੁਹਾਡੇ ਕੈਰੀਅਰ ਤੋਂ ਪਹਿਲਾਂ ਵੀ, ਕੁਛ ਇਹੋ ਜਿਹੀਆਂ ਯਾਦਾਂ ਜਿਹੜੀਆਂ ਅੱਜ ਵੀ ਚੇਤੇ 'ਚ ਆਉਂਦੀਆਂ ਨੇ ਅਤੇ ਕਹਿੰਦੇ ਹੁੰਦੇ ਨੇ ਵੀ ਚੇਤਾ ਜਿਹੜਾ ਫਿਰ ਉਹ ਇਹੋ ਜਿਹੀਆਂ ਯਾਦਾਂ ਹੁੰਦੀਆਂ ਬੰਦਾ ਕਿਸੇ ਨਾਲ ਸਾਂਝੀਆਂ ਵੀ ਨਹੀਂ ਕਰ ਸਕਦਾ, ਆਪਣੇ ਆਪ ਨਾਲ ਗੱਲਾਂ ਕਰਦਾ, ਕਿਉਂਕਿ ਅੱਜ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਡਾਕਟਰ ਸਾਹਿਬ ਕਿ ਅਸੀਂ ਦੁਨੀਆ ਨਾਲ ਗੱਲਾਂ ਕਰਦੇ ਹਾਂ, ਹੈ ਨਾ, ਬਹੁਤ ਤਕੜੇ ਤਕੜੇ ਪਲੈਟਫਾਰਮ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਸੱਭਿਅਕ ਹੋਣ ਦਾ ਦਾਅਵਾ ਪੇਸ਼ ਕਰਦੇ ਹਾਂ, ਪਰ ਕਿਤੇ ਨਾ ਕਿਤੇ ਅੱਜ ਬੰਦਾ ਆਪਣੇ ਆਪ ਤੋਂ ਦੂਰ ਹੈ, ਆਪਣੇ ਆਪ ਨਾਲ ਗੱਲ ਨਹੀਂ ਕਰਦਾ। ਰੇਡੀਓ ਇੱਕ ਐਸਾ ਮਾਧਿਅਮ ਹੈ ਜਾਂ ਰੇਡੀਓ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਆਪਣੇ ਨਾਲ ਗੱਲ ਕਰਨਾ ਵੀ ਸਿਖਾਉਂਦੀ ਹੈ।
0: ਹਾਂ, ਇਹਦੇ ਨਾਲ ਹੀ ਮੈਂ ਇੱਕ ਚੀਜ਼ ਹੋਰ ਯਾਦ ਆ ਗਈ ਸੀ ਕਿ ਉਹ ਇਹ ਹੈ ਕਿ ਪ੍ਰਸਾਰਣ ਦੇ ਨਾਲ ਨਾਲ ਰੇਡੀਓ ਦਾ ਹੋਰ ਗਤੀਵਿਧੀਆਂ ਨਾਲ ਵੀ ਬਹੁਤ ਗਹਿਰਾ ਸੰਬੰਧ ਰਿਹਾ। ਉਹ ਗਹਿਰਾ ਸੰਬੰਧ ਹੈ ਕਿ ਆਕਾਸ਼ਵਾਣੀ ਦੇ ਆਂਗਣ 'ਚ ਕਵੀ ਸੰਮੇਲਨ ਕਰਨੇ ਔਰ ਕਵੀ ਦਰਬਾਰ ਕਰਨੇ ਪੰਜਾਬੀ ਦੇ, ਤ੍ਰੈ ਭਾਸ਼ੀ ਅਤੇ ਹੋਰ ਜਿਹੜੇ ਤੁਹਾਡੇ ਲੇਖਕ ਸਾਡੇ ਟਾਕਰ ਜਿਹੜੇ ਉਹ ਆ ਕੇ ਮਾਈਕ 'ਤੇ ਅੰਦਰ ਸਟੂਡੀਓ 'ਚ ਬੋਲਦੇ ਨੇ, ਉਹਨਾਂ ਨੂੰ ਬਾਹਰ ਪੰਡਾਲ ਲਗਾ ਕੇ ਜਿਹੜਾ ਉਹ ਕਰਨਾ ਅਤੇ ਉਹਨਾਂ ਨੂੰ ਰਿਕਾਰਡ ਕਰਨਾ, ਇਹ ਪਿਰਤ ਜਿਹੜੀ ਹੈ ਇਹ ਵੀ ਮੀਸ਼ਾ ਜੀ ਨੇ ਸ਼ੁਰੂ ਕੀਤੀ ਸੀਗੀ ਔਰ ਕਦੇ ਹਾਂ ਇਨਵਾਈਟਿਡ ਆਡੀਅੰਸ ਦੇ ਸਾਹਮਣੇ, ਔਰ ਮੈਂ ਮਤਲਬ ਬਹੁਤ ਸਾਰੇ ਕਵੀ ਦੌਰਾਨ ਮੈਂ ਕਾਲਜ ਟਾਈਮ ਦੇ ਵਿੱਚ ਵੀ ਜਿਹੜਾ ਦੇਖਣ ਆ ਜਾਂਦਾ ਸੀ, ਹਾਲਾਂਕਿ ਉਹ ਰਾਤ ਨੂੰ ਹੁੰਦੇ ਸੀ, ਅਸੀਂ ਸਾਈਕਲਾਂ 'ਤੇ ਚੜ੍ਹ ਕੇ ਆਉਣਾ ਪੂਰੀ ਰਾਤ ਜਿਹੜਾ ਉਹ ਅੱਧੀ ਰਾਤ ਤੱਕ ਉਹ ਕਵੀ ਦਰਬਾਰ ਸੁਣਨਾ, ਔਰ ਮੈਂ ਸੁਰਜੀਤ ਪਾਤਰ ਨੂੰ ਪਹਿਲੀ ਵਾਰ ਉੱਥੇ ਹੀ ਸੁਣਿਆ। ਔਰ ਦੂਸਰੀ ਗੱਲ ਕਿ ਮੀਸ਼ਾ ਜੀ ਨੂੰ ਆਪ ਕੰਪੀਅਰਿੰਗ ਕਰਦਿਆਂ ਮੈਂ ਪਹਿਲੀ ਵਾਰੀ

0: ਬਾਹਰ ਉੱਥੇ ਹੀ ਦੇਖਿਆ ਕਿਉਂਕਿ ਵੈਸੇ ਉਹ ਆਮ ਤੌਰ 'ਤੇ ਪ੍ਰੋਗਰਾਮ ਨਹੀਂ ਕਰਦੇ ਸੀਗੇ ਅਤੇ ਜਿਹੜਾ ਉਹ ਮਤਲਬ ਪਿੱਛੇ ਰਹਿੰਦੇ ਸੀ ਬਾਈਕ ਤੋਂ। ਔਰ ਇਹ ਵੀ ਇੱਕ ਕਲਚਰ ਜਿਹੜਾ ਹੈ ਉਹ ਰੇਡੀਓ ਨੇ ਜਿਹੜਾ ਉਹ ਸਮਾਜ ਦੇ ਵਿੱਚ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਨਾਲ ਮਹੱਤਵਪੂਰਨ ਕਾਰਜ ਜਿਹੜਾ ਉਹ ਰੇਡੀਓ ਕਰਦਾ ਸੀ ਔਰ ਪਿਛਲੇ ਕੁਛ ਸਮੇਂ ਤੱਕ ਵੀ ਕਰਦਾ ਰਿਹਾ, ਜਿਵੇਂ ਕਿ ਹੁਣ ਵੀ ਪਿਛਲੇ 2 ਸਾਲ ਪਹਿਲਾਂ ਵੀ ਜਿਹੜਾ ਉਹ ਉੱਥੇ ਆਕਾਸ਼ਵਾਣੀ 'ਚ ਹੀ ਹੋਇਆ ਸੀ। ਇੱਕ ਤਾਂ ਇਹ ਗੱਲ, ਦੂਸਰੀ ਗੱਲ ਤੁਸੀਂ ਕਹਿੰਦੇ ਕਿ ਰੇਡੀਓ ਜਿਹੜਾ ਉਹ ਆਪਣੇ ਆਪ ਨਾਲ ਜੁੜਨਾ ਸਿਖਾ ਰਿਹਾ ਔਰ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਜੁੜਨਾ, ਇਸ ਕਰਕੇ ਕਿ ਰੇਡੀਓ ਜਾਂ ਮਤਲਬ ਦੂਰਦਰਸ਼ਨ ਵੀ ਕਹਿ ਲਓ ਮੀਡੀਆ ਜਿਹੜਾ ਉਹ ਅਸਲ ਦੇ ਵਿੱਚ 3 ਦਿਸ਼ਾ ਵੀ ਮਤਲਬ ਹੈ, ਅਸੀਂ ਸੂਚਨਾ ਵੀ ਇੱਥੋਂ ਹੀ ਪ੍ਰਾਪਤ ਕਰਦੇ ਹਾਂ, ਮਨੋਰੰਜਨ ਵੀ ਇੱਥੋਂ ਹੀ ਪ੍ਰਾਪਤ ਕਰਦੇ ਹਾਂ, ਗਿਆਨ ਵੀ ਇੱਥੋਂ ਹੀ, ਔਰ ਖਾਸ ਤੌਰ 'ਤੇ ਸਕੂਲ ਬ੍ਰੌਡਕਾਸਟਿੰਗ ਜਿਹੜੀ ਮਤਲਬ ਬਹੁਤ ਮਹੱਤਵਪੂਰਨ ਫੀਚਰ ਰਿਹਾ ਹਮੇਸ਼ਾ ਹੀ ਰੇਡੀਓ ਦਾ, ਸਕੂਲ ਬ੍ਰੌਡਕਾਸਟਿੰਗ ਦਾ, ਬੱਚਿਆਂ ਲਈ ਪ੍ਰੋਗਰਾਮ ਕਰਨੇ ਅਲੱਗ, ਜਵਾਨਾਂ ਲਈ ਪ੍ਰੋਗਰਾਮ ਕਰਨੇ ਅਲੱਗ, ਸਾਹਿਤਕਾਰਾਂ ਲਈ ਅਲੱਗ, ਇਹ ਹੋਰ ਕਿਸੇ ਚੈਨਲਾਂ 'ਤੇ ਨਹੀਂ ਹੁੰਦੇ, ਮਤਲਬ ਇਹ ਆਪਣੇ ਆਪ ਦੇ ਵਿੱਚ, ਔਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਜਿੱਥੇ ਮਤਲਬ ਐਕਸਟ੍ਰੋਵਰਟ ਕਰਦੀਆਂ ਉੱਥੇ ਫਿਰ ਇੰਟਰੋਵਰਟ ਵੀ ਕਰਦੀ।
1: ਟਾਈਮ ਥਿਊਰੀ ਦੇ ਨਾਲ ਡਾਕਟਰ ਸਾਹਿਬ ਦੇਖੋ ਆਪਣੇ ਜਿੱਦਾਂ ਆਪਾਂ ਆਪਣੀ ਭਾਸ਼ਾ 'ਚ FPC ਕਹਿੰਦੇ ਹਾਂ, ਸਾਡੇ ਤਾਂ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਇਹ ਸਮਾਂ ਸਾਰਣੀ ਕਿਹੜੇ ਸਮੇਂ 'ਤੇ ਕਿਹੜਾ ਰਾਗ ਵੱਜਣਾ ਹੈ, ਕਿਹੜੇ ਸਮੇਂ 'ਤੇ ਕਿਹੜੀ ਗੱਲ, ਜਿਹੜੀ ਗੱਲ ਅਸੀਂ ਸਵੇਰੇ ਕਰ ਸਕਦੇ ਹਾਂ ਦੁਪਹਿਰੇ ਨਹੀਂ ਕਰ ਸਕਦੇ, ਜਿਹੜੀ ਦੁਪਹਿਰੇ ਕਰ ਸਕਦੇ ਉਹ ਸ਼ਾਮ ਨੂੰ ਨਹੀਂ ਕਰ ਸਕਦੇ।
0: ਬਿਲਕੁਲ ਬਿਲਕੁਲ,
1: ਇਹ ਮੈਂ ਤਾਂ ਕਿਹਾ ਕਿ ਗੱਲ ਕਰਨੀ ਵੀ ਸਿਖਾਉਂਦਾ ਸਾਨੂੰ।
0: ਬਿਲਕੁਲ,
1: ਕਿਹੜੇ ਸਮੇਂ 'ਤੇ ਕਿਹੜੀ ਕਿੰਨੀ ਗੱਲ ਕਿਹਦੇ ਨਾਲ ਕਰਨੀ ਹੈ ਕਿ ਨਹੀਂ ਕਰਨੀ।
0: ਬਿਲਕੁਲ ਬਿਲਕੁਲ, ਔਰ ਵਿਵਦ ਭਾਰਤੀ ਤੁਸੀਂ ਮਤਲਬ ਸਮਾਂ ਸਾਰਨੀ 'ਤੇ ਕਿਹੜੇ ਵੇਲੇ ਕਿਹੜਾ ਰਾਗ ਵੱਜਣਾ ਹੈ ਕਿ ਉਹ ਆਮ ਤੌਰ 'ਤੇ ਜਿਹੜੇ ਮਤਲਬ ਰਾਤ ਨੂੰ ਤੁਸੀਂ ਜਿਹੜੇ ਗੀਤ ਚੁਣਨੇ ਨੇ ਜਦੋਂ ਰਾਤ 10 ਵਜੇ 10:30 ਵਜੇ ਵਿਵਦ ਭਾਰਤੀ 'ਤੇ ਉਹ ਪੁਰਾਣੇ ਗੀਤ ਚੱਲ ਰਹੇ ਆ ਜਿਹੜੇ ਮਤਲਬ ਨਾਲ ਐਂਕਰਿੰਗ ਕਰਕੇ ਅਨਵਰ ਵਰਗੇ ਲੋਕ ਜਿਹੜੇ ਉਹ ਐਂਕਰਿੰਗ ਕਰਕੇ ਅਤੇ ਨਾਲ ਦੱਸਦੇ ਆ ਕਿ ਇਸ ਫਿਲਮ ਦਾ ਗੀਤ ਹੈ ਇਸ ਤਰ੍ਹਾਂ ਦਾ, ਅਤੇ ਨਾਲ ਨਾਲ ਉਹ ਚੁਣੇ ਜਾਂਦੇ ਕਿ ਉਹ ਉਸ ਰਾਗ ਦੇ ਵਿੱਚ ਹੋਣ ਜਿਹੜਾ ਉਸ ਸਮੇਂ ਦਾ ਰਾਗ।
2: ਹਾਂਜੀ ਰੁਲੀਆ ਰਾਮ ਜੀ, ਕੱਲ੍ਹ ਦਾ ਪ੍ਰੋਗਰਾਮ ਤੇਜਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ ਦੀਆਂ ਉੱਨਤ ਕਿਸਮਾਂ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
3: ਜੀ।
2: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਆੜੂ ਅਤੇ ਆਲੂ ਬੁਖਾਰੇ ਦੀ ਤੁੜਾਈ ਅਤੇ ਮੰਡੀਕਾਰੀ ਦੇ ਬਾਬਤ ਡਾਕਟਰ ਅਨਿਰੁੱਧ ਠਾਕਰ ਜਾਣਕਾਰੀਆਂ ਸਾਂਝੀਆਂ ਕਰਨਗੇ। ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ
3: ਜੀ,
2: ਇਹਦੀ 5ਵੀਂ ਕਿਸ਼ਤ ਜਿਹੜੀ ਹੈ ਇਹ ਸੱਜਣਾਂ ਨਾਲ ਸਾਂਝੀ ਕਰਾਂਗੇ।
3: ਬਿਲਕੁਲ ਜੀ ਬਿਲਕੁਲ,
2: ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਮੌਸਮ ਦਾ ਪ੍ਰਭਾਵ ਰਲਮਾ ਮਿਲਮਾ ਤੇਜਾ ਸਿੰਘ ਜੀ ਹੈ
3: ਜੀ,
2: ਕਿਤੇ ਬੱਦਲਬਾਜ਼ੀ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਹੈ।
3: ਆਹ
2: ਆਪਾਂ ਚੱਲੀਏ ਜੀ ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਪੰਜਾਬ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੱਛਮੀ ਬੰਗਾਲ, ਅਸਾਮ, ਤਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ। ਕੱਲ੍ਹ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਨੇ। ਬੈਂਗਲੁਰੂ ਸਥਿਤ ਸਟਾਰਟਅਪ ਗੈਲੈਕਸ ਆਈ ਸਪੇਸ ਨੇ ਸਪੇਸ ਐਕਸ ਫਾਲਕਨ 9 ਅਤੇ ਆਪਣੇ ਉਦੇਸ਼ ਪੂਰਨ ਉਪਗ੍ਰਹਿ ਮਿਸ਼ਨ ਦ੍ਰਿਸ਼ਟੀ ਨੂੰ ਸਫਲਤਾ ਨਾਲ ਲਾਂਚ ਕੀਤਾ। ਪੱਛਮੀ ਏਸ਼ੀਆ ਟਕਰਾਅ ਦਰਮਿਆਨ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦਾ ਸੰਗਠਨ ਓਪੈਕ ਪਲੱਸ ਜੂਨ ਲਈ ਆਪਣੇ ਤੇਲ ਉਤਪਾਦਨ ਦੇ ਟੀਚੇ ਨੂੰ ਵਧਾਉਣ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਿਆ ਹੈ। ਈਰਾਨ ਨੇ ਜੰਗਬੰਦੀ ਲਈ ਅਮਰੀਕਾ ਨੂੰ 14 ਨੁਕਾਤੀ ਤਜਵੀਜ਼ ਪੇਸ਼ ਕੀਤੀ ਹੈ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ, ਅਸਾਮ, ਤਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਕੱਲ੍ਹ ਸਵੇਰੇ ਗਿਣਤੀ ਸ਼ੁਰੂ ਹੋਏਗੀ। ਚੋਣ ਕਮਿਸ਼ਨ ਨੇ ਇਸ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਨੇ। ਪੱਛਮੀ ਬੰਗਾਲ ਵਿੱਚ ਵੋਟਾਂ ਦੀ ਗਿਣਤੀ 77 ਗਿਣਤੀ ਕੇਂਦਰਾਂ 'ਤੇ ਸਖ਼ਤ ਸੁਰੱਖਿਆ ਦਰਮਿਆਨ ਹੋਏਗੀ। 294 ਸੀਟਾਂ ਵਿੱਚੋਂ ਪੱਛਮੀ ਬੰਗਾਲ ਦੀਆਂ 293 ਵਿਧਾਨ ਸਭਾ ਸੀਟਾਂ ਲਈ ਗਿਣਤੀ ਵਾਸਤੇ ਗਿਣਤੀ ਕੇਂਦਰਾਂ 'ਤੇ 3 ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ, ਜਿਸ ਵਿੱਚ ਜ਼ਿਲ੍ਹਾ ਪੁਲਿਸ, ਰਾਜ ਪੁਲਿਸ ਅਤੇ ਕੇਂਦਰੀ ਬਲ ਤੈਨਾਤ ਨੇ। ਗਿਣਤੀ ਸਥਾਨਾਂ 'ਤੇ ਕੇਂਦਰੀ ਬਲਾਂ ਦੀਆਂ ਕੁੱਲ 200 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਨੇ। ਪੂਰੀ ਪ੍ਰਕਿਰਿਆ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੇ ਕੰਟਰੋਲ ਹੇਠ ਹੋਏਗੀ। ਇਹ ਪਹਿਲੀ ਵਾਰ ਹੈ ਜਦੋਂ ਗਿਣਤੀ ਦੇ ਅਮਲ ਲਈ ਸੀਨੀਅਰ ਆਈ ਪੀ ਐਸ ਅਧਿਕਾਰੀਆਂ ਨੂੰ ਪੁਲਿਸ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਇੱਕ ਟੀਮ ਗਿਣਤੀ ਅਮਲ ਦਾ ਪ੍ਰਬੰਧ ਕਰੇਗੀ, ਜਿਸ ਵਿੱਚ ਸੁਪਰਵਾਈਜ਼ਰ, ਗਿਣਤੀ ਸਹਾਇਕ ਅਤੇ ਮਾਈਕਰੋ ਨਿਗਰਾਨ ਸ਼ਾਮਿਲ ਹੋਣਗੇ। ਕੇਰਲ ਦੀਆਂ 140 ਵਿਧਾਨ ਸਭਾ ਸੀਟਾਂ ਲਈ 9 ਅਪ੍ਰੈਲ ਨੂੰ ਕਰੀਬ 79 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਸੀਨੀਅਰ ਅਧਿਕਾਰੀਆਂ ਨੇ ਕੇਰਲ ਦੇ ਸਾਰੇ 140 ਗਿਣਤੀ ਕੇਂਦਰਾਂ 'ਤੇ ਤਿਆਰੀਆਂ ਦੇ ਅੰਤਿਮ ਪੜਾਵਾਂ ਦਾ ਜਾਇਜ਼ਾ ਲਿਆ ਹੈ। ਸੁਚਾਰੂ ਅਤੇ ਵਿਸਥਾਰਪੂਰਨ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਗਿਣਤੀ ਕੇਂਦਰਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਲਈ ਵਿਆਪਕ ਸੁਰੱਖਿਆ ਅਤੇ ਨਿਗਰਾਨੀ ਪ੍ਰਬੰਧ ਕੀਤੇ ਗਏ ਨੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਤਮਿਲਨਾਡੂ ਵਿੱਚ 62 ਗਿਣਤੀ ਕੇਂਦਰ ਕਾਇਮ ਕੀਤੇ ਗਏ ਨੇ। ਅਸਾਮ ਵਿੱਚ ਸਾਰੀਆਂ 126 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ 35 ਜ਼ਿਲ੍ਹਿਆਂ ਦੇ 40 ਕੇਂਦਰਾਂ 'ਤੇ ਸਖ਼ਤ ਸੁਰੱਖਿਆ ਦਰਮਿਆਨ ਹੋਏਗੀ। ਰਾਜ ਵਿੱਚ 9 ਅਪ੍ਰੈਲ ਨੂੰ ਕਰੀਬ 86 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਫਲਤਾ ਵਿਧਾਨ ਸਭਾ ਹਲਕੇ ਦੇ ਸਾਰੇ 285 ਵੋਟ ਕੇਂਦਰਾਂ 'ਤੇ 21 ਮਈ ਨੂੰ ਦੁਬਾਰਾ ਵੋਟਿੰਗ ਹੋਏਗੀ। ਗਿਣਤੀ 24 ਮਈ ਨੂੰ ਕੀਤੀ ਜਾਏਗੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਹ ਫੈਸਲਾ 29 ਅਪ੍ਰੈਲ ਨੂੰ ਹੋਈਆਂ ਵੋਟਾਂ ਦੌਰਾਨ ਗੰਭੀਰ ਬੇਨੇਮੀਆਂ ਅਤੇ ਲੋਕਤੰਤਰੀ ਪ੍ਰਕਿਰਿਆ ਦੀ ਵਿਆਪਕ ਉਲੰਘਣਾ ਤੋਂ ਬਾਅਦ ਲਿਆ ਗਿਆ ਹੈ। ਨਿਗਰਾਨਾਂ ਨੇ ਗੰਭੀਰ ਬੇਨੇਮੀਆਂ ਦੀ ਸ਼ਿਕਾਇਤ ਕੀਤੀ, ਜਿਸ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ, ਵੋਟਰਾਂ ਨੂੰ ਡਰਾਉਣਾ ਧਮਕਾਉਣਾ ਅਤੇ ਵੋਟਿੰਗ ਨਿਯਮਾਂ ਦੀ ਉਲੰਘਣਾ ਸ਼ਾਮਿਲ ਹੈ। ਕਈ ਵੋਟ ਕੇਂਦਰਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਬਟਨਾਂ 'ਤੇ ਜਾਣਬੁੱਝ ਕੇ ਕਾਲੀ ਟੇਪ ਲਾਈ ਗਈ ਸੀ। ਅਣਅਧਿਕ੍ਰਿਤ ਲੋਕਾਂ ਦੇ ਵੋਟ ਕੇਂਦਰਾਂ ਵਿੱਚ ਦਾਖਲ ਹੋਣ ਅਤੇ ਦੂਜਿਆਂ ਵੱਲੋਂ ਵੋਟ ਪਾਉਣ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ। ਭਾਰਤ ਦੇ ਨਿੱਜੀ ਪੁਲਾੜ ਖੇਤਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ ਅਤੇ ਬੈਂਗਲੁਰੂ ਸਥਿਤ ਸਟਾਰਟਅਪ ਗੈਲੈਕਸ ਆਈ ਸਪੇਸ ਨੇ ਅੱਜ ਸਪੇਸ ਐਕਸ ਫਾਲਕਨ 9 'ਤੇ ਆਪਣੇ ਉਦੇਸ਼ ਪੂਰਨ ਉਪਗ੍ਰਹਿ ਮਿਸ਼ਨ ਦ੍ਰਿਸ਼ਟੀ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ। ਇਹ ਮਿਸ਼ਨ ਭਾਰਤ ਦੇ ਵਪਾਰਕ ਪੁਲਾੜ ਸਿਲਸਿਲੇ ਲਈ ਇੱਕ ਅਹਿਮ ਪੁਲਾਂਗ ਵਜੋਂ ਹੈ, ਜੋ ਇੱਕ ਆਲਮੀ ਲਾਂਚ ਪਲੇਟਫਾਰਮ 'ਤੇ ਅੱਤ ਆਧੁਨਿਕ ਸਵਦੇਸ਼ੀ ਨਵੀਆਂ ਕਾਢਾਂ ਦਾ ਵਿਖਾਲਾ ਕਰਦਾ ਹੈ। 190 ਕਿਲੋਗ੍ਰਾਮ ਭਾਰ ਵਾਲਾ ਮਿਸ਼ਨ ਦ੍ਰਿਸ਼ਟੀ ਇੱਕ ਨਿੱਜੀ ਭਾਰਤੀ ਕੰਪਨੀ ਵੱਲੋਂ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਉਪਗ੍ਰਹਿ ਹੈ, ਜੋ ਕਿ ਪੁਲਾੜ ਤਕਨਾਲੋਜੀਆਂ ਦੀ ਸੀਮਾਵਾਂ ਨੂੰ ਅੱਗੇ ਵਧਾਉਂਦੇ ਹੋਏ ਸਟਾਰਟਅਪ ਦੀ ਇੱਕ ਨਵੀਂ ਪੀੜ੍ਹੀ ਵਿੱਚ ਗੈਲੈਕਸ ਆਈ ਸਪੇਸ ਨੂੰ ਸਥਾਨ ਦਿੰਦਾ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਸਥਿਤ ਪੁਲਾੜ ਸਟਾਰਟਅਪ ਗੈਲੈਕਸ ਆਈ ਵੱਲੋਂ ਮਿਸ਼ਨ ਦ੍ਰਿਸ਼ਟੀ ਉਪਗ੍ਰਹਿ ਦੇ ਸਫਲ ਲਾਂਚ ਦੀ ਤਾਰੀਫ਼ ਕੀਤੀ ਹੈ। ਆਪਣੇ ਸੰਦੇਸ਼ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਮੀਲ ਪੱਥਰ ਨਿੱਜੀ ਪੁਲਾੜ ਕਾਢਾਂ ਵਿੱਚ ਭਾਰਤ ਦੀ ਵੱਧਦੀ ਤਾਕਤ ਨੂੰ ਦਰਸਾਉਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਮਿਸ਼ਨ ਦ੍ਰਿਸ਼ਟੀ ਭਾਰਤ ਦੇ ਵਪਾਰਕ ਪੁਲਾੜ ਇਕੋਸਿਸਟਮ ਲਈ ਇੱਕ ਮਹੱਤਵਪੂਰਨ ਕਦਮ ਹੈ, ਜਿਸ ਵਿੱਚ ਹਰ ਮੌਸਮ ਵਿੱਚ 24 ਘੰਟੇ ਧਰਤੀ ਨਿਰੀਖਣ ਦੀ ਅੱਤ ਆਧੁਨਿਕ ਸਮਰੱਥਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਗੈਲੈਕਸ ਆਈ ਦਾ ਮਿਸ਼ਨ ਦ੍ਰਿਸ਼ਟੀ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਦੁਨੀਆ ਦੇ ਪਹਿਲੇ ਆਪਟੋ SAR ਸੈਟੇਲਾਈਟ ਅਤੇ ਭਾਰਤ ਵਿੱਚ ਸਭ ਤੋਂ ਵੱਡੇ ਨਿੱਜੀ ਤੌਰ 'ਤੇ ਬਣਾਏ ਗਏ ਉਪਗ੍ਰਹਿ ਦਾ ਸਫਲ ਲਾਂਚ ਨੌਜਵਾਨਾਂ ਦੇ ਨਵੀਨਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਜਨੂੰਨ ਦਾ ਪ੍ਰਮਾਣ ਹੈ। ਉਹਨਾਂ ਨੇ ਗੈਲੈਕਸ ਆਈ ਦੇ ਸੰਸਥਾਪਕਾਂ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR

ਜਲੰਧਰ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇੱਕ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਸੂਬੇ ਵਿੱਚ ਦੁਰਵਿਹਾਰ, ਸ਼ਾਸਨ ਦੀ ਵਿਗੜਦੀ ਸਥਿਤੀ ਅਤੇ ਪ੍ਰਸ਼ਾਸਨਿਕ ਤੰਤਰ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਇੱਕ ਦਿਨ ਦੇ ਵਿਸ਼ੇਸ਼ ਵਿਧਾਨ ਸਭਾ ਇਜਲਾਸ ਵਿੱਚ ਨਸ਼ੇ ਦੀ ਹਾਲਤ ਵਿੱਚ ਸ਼ਿਰਕਤ ਕੀਤੀ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਵਫਦ ਨੇ ਬੇਨਤੀ ਕੀਤੀ ਕਿ ਰਾਜਪਾਲ ਮੁੱਖ ਮੰਤਰੀ ਦੇ ਆਚਰਣ ਬਾਰੇ ਵੇਰਵੇ ਸਹਿਤ ਰਿਪੋਰਟ ਮੰਗਣ ਅਤੇ ਢੁਕਵੀਂ ਸੰਵਿਧਾਨਕ ਕਾਰਵਾਈ ਕਰਨ। ਵਫਦ ਨੇ ਪੁਲਿਸ ਦੇ ਨੇਮਬੱਧੀ ਏਜੰਸੀਆਂ ਦੀ ਸਿਆਸੀ ਦੁਰਵਰਤੋਂ ਦੀ ਜਾਂਚ ਦੀ ਵੀ ਮੰਗ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪਵਨ ਸਿੰਘ ਮਾਨ ਨੇ ਕੱਲ੍ਹ ਮੋਹਾਲੀ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀਆਂ ਨੇ, ਕਿਉਂਕਿ ਉਹ ਲੋਕਾਂ ਦੀ ਭਲਾਈ ਲਈ ਰਾਜ ਸਰਕਾਰ ਦੇ ਕੰਮ ਤੋਂ ਈਰਖਾ ਕਰ ਰਹੀਆਂ ਨੇ। ਸਰਕਾਰ ਨੇ ਅੱਜ ਕਿਹਾ ਕਿ ਉਹ ਪੱਛਮੀ ਏਸ਼ੀਆ ਵਿੱਚ ਬਦਲਦੀ ਸਥਿਤੀ ਦਰਮਿਆਨ ਊਰਜਾ ਸਪਲਾਈ, ਸਮੁੰਦਰੀ ਸੰਚਾਲਨ ਅਤੇ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ LPG ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਦੇਸ਼ ਭਰ ਵਿੱਚ ਲਾਗੂ ਕਰਨ ਦੀਆਂ ਕਾਰਵਾਈਆਂ ਜਾਰੀ ਨੇ। ਮੰਤਰਾਲੇ ਨੇ ਕਿਹਾ ਕਿ ਕੱਲ੍ਹ ਤੱਕ ਦੇਸ਼ ਭਰ ਵਿੱਚ 1900 ਤੋਂ ਵੱਧ ਛਾਪੇ ਮਾਰੇ ਗਏ। ਦੇਸ਼ ਭਰ ਵਿੱਚ ਆਨਲਾਈਨ LPG ਸਿਲੰਡਰ ਬੁਕਿੰਗ ਕੱਲ੍ਹ ਸਨਅਤ ਦੇ ਆਧਾਰ 'ਤੇ 99% ਤੱਕ ਵੱਧ ਗਈ ਅਤੇ ਕਰੀਬ 47.4 ਲੱਖ LPG ਸਿਲੰਡਰਾਂ ਦੀ ਬੁਕਿੰਗ ਦੇ ਮੁਕਾਬਲੇ ਕਰੀਬ 47 ਲੱਖ ਘਰੇਲੂ LPG ਸਿਲੰਡਰ ਡਿਲੀਵਰ ਕੀਤੇ ਗਏ। ਇਸ ਸਾਲ ਮਾਰਚ ਤੋਂ ਕਰੀਬ 6.04 ਲੱਖ PNG ਕਨੈਕਸ਼ਨ ਲਾਏ ਗਏ ਨੇ ਅਤੇ 2.68 ਲੱਖ ਵਾਧੂ ਕਨੈਕਸ਼ਨਾਂ ਲਈ ਬੁਨਿਆਦੀ ਢਾਂਚਾ ਬਣਾਇਆ ਗਿਆ ਹੈ। 3 ਅਪ੍ਰੈਲ ਤੋਂ ਸਰਕਾਰੀ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ 10,100 ਤੋਂ ਵੱਧ ਜਾਗਰੂਕਤਾ ਕੈਂਪ ਲਾਏ ਨੇ। ਕਰੀਬ 1,35,005 ਕਿਲੋਗ੍ਰਾਮ FTL ਸਿਲੰਡਰ ਵੇਚੇ ਨੇ। ਕੱਲ੍ਹ ਤੱਕ 130 ਤੋਂ ਵੱਧ ਕੈਂਪਾਂ ਰਾਹੀਂ 3,705 ਕਿਲੋਗ੍ਰਾਮ FTL ਤੋਂ ਵੱਧ ਵੇਚੇ ਗਏ ਸਨ। ਸਰਕਾਰ ਨੇ ਅੱਗੇ ਦੱਸਿਆ ਹੈ ਕਿ ਮਾਰਸ਼ਲ ਆਈਲੈਂਡ ਦੇ ਝੰਡੇ ਵਾਲਾ LPG ਵਾਹਕ MT ਸਰਵਸ਼ਕਤੀ 46,313 ਮੀਟ੍ਰਿਕ ਟਨ LPG ਲੈ ਕੇ ਕੱਲ੍ਹ ਸੁਰੱਖਿਅਤ ਢੰਗ ਨਾਲ ਹੋਰਮੁਸ ਪਣਜੋੜ ਪਾਰ ਕਰਕੇ ਹੈ। ਜਹਾਜ਼ ਦੇ ਇਸ ਮਹੀਨੇ ਦੀ 13 ਤਰੀਕ ਨੂੰ ਵਿਸ਼ਾਖਾਪਟਨਮ ਪਹੁੰਚਣ ਦੀ ਉਮੀਦ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਓਪੈਕ ਪਲੱਸ ਜੂਨ ਲਈ ਆਪਣੇ ਤੇਲ ਉਤਪਾਦਨ ਦੇ ਟੀਚੇ ਨੂੰ ਵਧਾਉਣ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਬਾਹਰ ਹੋਣ ਤੋਂ ਬਾਅਦ ਅੱਜ ਆਪਣੀ ਪਹਿਲੀ ਵਰਚੁਅਲ ਮੀਟਿੰਗ ਵਿੱਚ 7 ਓਪੈਕ ਪਲੱਸ ਦੇਸ਼ਾਂ ਨੇ ਅਗਲੇ ਮਹੀਨੇ ਦੇ ਤੇਲ ਉਤਪਾਦਨ ਦੇ ਟੀਚੇ ਨੂੰ ਕਰੀਬ 1,88,000 ਬੈਰਲ ਪ੍ਰਤੀ ਦਿਨ ਵਧਾਉਣ ਲਈ ਸਹਿਮਤੀ ਦਿੱਤੀ। ਮੈਂਬਰ ਦੇਸ਼ਾਂ ਨੇ ਕਿਹਾ ਕਿ ਉਹ ਬਾਜ਼ਾਰ ਦੀ ਸਥਿਤੀ 'ਤੇ ਨਜ਼ਰ ਰੱਖ ਕੇ ਉਸ ਦਾ ਮੁਲਾਂਕਣ ਕਰਨਗੇ। ਇਹ ਫੈਸਲਾ ਭੂ-ਸਿਆਸੀ ਸੰਕਟ ਦਰਮਿਆਨ ਲਗਾਤਾਰ ਤੀਜੇ ਮਾਸਿਕ ਤੇਲ ਉਤਪਾਦਨ ਵਿੱਚ ਵਾਧੇ ਨੂੰ ਦਰਸਾਉਂਦਾ ਏ। ਈਰਾਨ ਨੇ ਜੰਗਬੰਦੀ ਲਈ ਅਮਰੀਕਾ ਨੂੰ 14 ਨੁਕਾਤੀ ਤਜਵੀਜ਼ ਪੇਸ਼ ਕੀਤੀ ਏ। ਇਹ ਲੈਬਨਨ ਸਮੇਤ ਸਾਰੇ ਮੋਰਚਿਆਂ 'ਤੇ ਜੰਗ ਖਤਮ ਕਰਨ ਦੀ ਯੋਜਨਾ ਦੀ ਰੂਪਰੇਖਾ ਪੇਸ਼ ਕਰਦੀ ਏ। ਤਜਵੀਜ਼ ਇਸ ਗੱਲ 'ਤੇ ਜ਼ੋਰ ਦਿੰਦੀ ਏ ਕਿ ਕੂਟਨੀਤਿਕ ਯਤਨਾਂ ਨੂੰ ਜੰਗਬੰਦੀ ਨੂੰ ਵਧਾਉਣ ਦੀ ਬਜਾਏ ਜੰਗ ਨੂੰ ਖਤਮ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਏ। ਇਸ ਤੋਂ ਪਹਿਲਾਂ ਅਮਰੀਕਾ ਨੇ 9 ਨੁਕਾਤੀ ਤਜਵੀਜ਼ ਪੇਸ਼ ਕੀਤੀ ਸੀ, ਜਿਸ ਵਿੱਚ ਗੈਰ ਫੌਜੀ ਹਮਲੇ ਦੀ ਗਰੰਟੀ ਦਿੱਤੀ ਗਈ ਸੀ ਅਤੇ ਈਰਾਨ ਦੇ ਆਲੇ ਦੁਆਲੇ ਦੇ ਖੇਤਰ ਤੋਂ ਅਮਰੀਕੀ ਫੌਜੀ ਬਲਾਂ ਦੀ ਵਾਪਸੀ ਦਾ ਵਾਅਦਾ ਕੀਤਾ ਗਿਆ ਸੀ। ਤਜਵੀਜ਼ ਵਿੱਚ ਫਰੀਜ਼ ਕੀਤੇ ਈਰਾਨੀ ਅਸਾਸਿਆਂ ਦੀ ਬਹਾਲੀ, ਪਾਬੰਦੀਆਂ ਹਟਾਉਣ ਅਤੇ ਹੋਰਮੁਸ ਪਣਜੋੜ ਲਈ ਇੱਕ ਨਵੀਂ ਵਿਵਸਥਾ ਦੀ ਸਥਾਪਨਾ ਦੀ ਵੀ ਮੰਗ ਕੀਤੀ ਗਈ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗਰੀਬ ਆਬਾਦੀ ਨੇ ਕਿਹਾ ਕਿ ਹੁਣ ਅਮਰੀਕਾ 'ਤੇ ਨਿਰਭਰ ਕਰਦਾ ਹੈ ਕਿ ਉਹ ਕੂਟਨੀਤੀ ਦਾ ਰਸਤਾ ਚੁਣਦਾ ਹੈ ਜਾਂ ਟਕਰਾਅ ਦਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੱਲ੍ਹ ਤਜਵੀਜ਼ 'ਤੇ ਅਸੰਤੁਸ਼ਟੀ ਪ੍ਰਗਟ ਕੀਤੀ ਪਰ ਕਿਹਾ ਕਿ ਉਹ ਇਸ ਦੀ ਸਮੀਖਿਆ ਕਰਨਗੇ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਅੱਜ ਇਨ੍ਹਾਂ ਖਬਰਾਂ ਦਾ ਅਤੇ ਸੋਸ਼ਲ ਮੀਡੀਆ ਪੋਸਟਾਂ ਦਾ ਖੰਡਨ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਕਿ ਆਧਾਰ ਦਾ ਰੂਪ ਇਸ ਸਾਲ ਦੇ ਅੰਤ ਤੱਕ ਸਿਰਫ ਇੱਕ ਫੋਟੋ ਅਤੇ QR ਕੋਡ ਵਿੱਚ ਬਦਲ ਸਕਦਾ ਹੈ। ਇੱਕ ਸਪਸ਼ਟੀਕਰਨ ਵਿੱਚ ਮੰਤਰਾਲੇ ਨੇ ਕਿਹਾ ਕਿ ਅਜਿਹੇ ਕਿਸੇ ਵੀ ਬਦਲਾਅ ਦੀ ਕੋਈ ਯੋਜਨਾ ਨਹੀਂ ਹੈ। ਆਕਾਸ਼ਵਾਣੀ ਨਿਊਜ਼ ਦੇ ਵਟਸਐਪ ਚੈਨਲ ਨੇ ਸਫਲਤਾ ਨਾਲ 1 ਲੱਖ ਫਾਲੋਅਰਸ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਵਟਸਐਪ ਚੈਨਲ ਰੋਜ਼ਾਨਾ ਖਬਰਾਂ ਦੇ ਅਪਡੇਟਸ, ਬ੍ਰੇਕਿੰਗ ਨਿਊਜ਼ ਅਤੇ ਅਲਰਟ ਪ੍ਰਦਾਨ ਕਰਦਾ ਹੈ। IPL ਕ੍ਰਿਕਟ ਵਿੱਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਕੋਲਕਾਤਾ ਨਾਈਟ ਰਾਈਡਰਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਦੂਸਰੇ ਮੈਚ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ। ਗੁਜਰਾਤ ਟਾਈਟਨਸ ਨੇ ਟੌਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਹੈ। ਪੱਛਮੀ ਬੰਗਾਲ, ਅਸਾਮ, ਤਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਏਗੀ। ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਨੇ। ਬੈਂਗਲੁਰੂ ਸਥਿਤ ਸਟਾਰਟਅਪ ਗੈਲੈਕਸਾਈ ਸਪੇਸ ਨੇ ਅੱਜ SpaceX ਫਾਲਕਨ 9 ਅਤੇ ਆਪਣੇ ਉਦੇਸ਼ਪੂਰਨ ਉਪਗ੍ਰਹਿ ਮਿਸ਼ਨ ਦ੍ਰਿਸ਼ਟੀ ਨੂੰ ਸਫਲਤਾ ਨਾਲ ਲਾਂਚ ਕੀਤਾ। ਪੱਛਮੀ ਏਸ਼ੀਆ ਟਕਰਾਅ ਦਰਮਿਆਨ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦਾ ਸੰਗਠਨ ਓਪੈਕ ਪਲੱਸ ਜੂਨ ਲਈ ਆਪਣੇ ਤੇਲ ਉਤਪਾਦਨ ਦੇ ਟੀਚੇ ਨੂੰ ਵਧਾਉਣ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਿਆ ਹੈ। ਈਰਾਨ ਨੇ ਜੰਗਬੰਦੀ ਲਈ ਅਮਰੀਕਾ ਨੂੰ 14 ਨੁਕਾਤੀ ਤਜਵੀਜ਼ ਪੇਸ਼ ਕੀਤੀ ਏ ਅਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ

ਸਾਂਭਿਆ ਨਾ ਜਾਂਦਾ। ਨਾਨਕੇ ਜਾਣਾ ਪੈਦਲ ਤੁਰ ਕੇ, ਭੂਆ ਕੋਲ ਜਾਣਾ ਸਾਈਕਲ 'ਤੇ, ਹਫ਼ਤਿਆਂ ਬੱਧੀ ਉੱਥੇ ਰਹਿਣਾ, ਸਾਰਾ ਵਕਤ ਆਪਣਾ ਹੋਣਾ, ਖੇਡਾਂ ਬਾਤਾਂ ਨਾਲ ਝੋਲੀਆਂ ਪਰ ਪਰਤਣਾ। ਅਕਸਰ ਕਰਦੇ ਹਾਂ ਅਜਿਹੀਆਂ ਗੱਲਾਂ, ਅਕਸਰ ਕਰਦੇ ਹਾਂ ਅਜਿਹੀਆਂ ਗੱਲਾਂ, ਸਰਸ਼ਾਰ ਹੁੰਦੇ ਹਾਂ ਸਾਡੇ ਚੇਤਿਆਂ ਦੀ ਅਮੀਰੀ, ਸਾਡੇ ਵੇਲਿਆਂ ਦੇ ਉਤਸਵ। ਸਾਡੇ ਬੱਚੇ ਕਿਹੜੇ ਚੇਤਿਆਂ ਨੂੰ ਚੇਤੇ ਕਰਿਆ ਕਰਨਗੇ, ਸਾਡੇ ਬੱਚੇ ਕਿਹੜੇ ਚੇਤਿਆਂ ਨੂੰ ਚੇਤੇ ਕਰਿਆ ਕਰਨਗੇ, ਕਿਹੜੇ ਜਸ਼ਨਾਂ ਦਾ ਲੁਤਫ ਉਠਾਇਆ ਕਰਨਗੇ। ਅਕਸਰ ਸੋਚਦੇ ਹਾਂ, ਸੋਚਦੇ ਹਾਂ ਅਤੇ ਕਵਿਤਾਵਾਂ ਲਿਖਦੇ ਹਾਂ। ਕਵਿਤਾਵਾਂ ਸਾਡੇ ਅੰਦਰ ਪਏ ਥਿਹਾਂ ਦੇ ਨਕਸ਼। ਕਵਿਤਾ ਜੀ, ਬਿਰਖ। ਬਿਰਖ ਛਾਂ ਦਿੰਦੇ, ਸਾਹ ਦਿੰਦੇ, ਹਵਾ ਦਿੰਦੇ, ਠਾਰ ਦਿੰਦੇ, ਓਟ ਆਸਰਾ ਬਣਦੇ, ਸਿਰ ਛੱਤ ਬਣ ਤਣਦੇ, ਫੁੱਲ ਦਿੰਦੇ, ਫਲ ਦਿੰਦੇ, ਸੱਥ ਬਣਦੇ, ਗੱਲ ਕੱਥ ਸੁਣਦੇ, ਮੂਕ ਹੁੰਗਾਰਾ ਭਰਦੇ, ਪਾਗਲ ਵਹਿਣ ਡੱਕਦੇ, ਤੂਫਾਨ ਜਰਦੇ, ਰੁੱਤਾਂ ਹੰਢਾਉਂਦੇ, ਨਿਪੱਤਰੇ ਹੋ ਜਾਂਦੇ, ਫਿਰ ਫੁੱਟ ਪੈਂਦੇ, ਹਰਿਆਵਲ ਦੀ ਛਤਰੀ ਸਿਰ ਓੜ ਲੈਂਦੇ, ਬੂੰਦਾਂ 'ਤੇ ਮਰਦੇ, ਕਣੀਆਂ ਸਾਂਭਦੇ, ਭੋਏ ਦੀ ਦੇਹ ਨੂੰ ਖੁਰ ਨਾ ਦਿੰਦੇ, ਮਹਿੰਗੀ ਮਿੱਟੀ ਮਰਨ ਨਾ ਦਿੰਦੇ, ਸ਼ਿਵ ਦੇ ਗੀਤਾਂ ਵਿਚਲੀਆਂ ਮਾਵਾਂ ਵਰਗੇ, ਨਿੱਕੇ ਭੈਣ ਭਰਾਵਾਂ ਵਰਗੇ, ਸਭਿਅਤਾ ਦੇ ਪੁਰਾਣੇ ਨਕਸ਼ ਨਵੇਲੇ, ਇਸ ਧਰਤੀ ਦੇ ਪਹਿਲੇ ਮਾਲਕ, ਜੀਵ ਜੰਤ ਦੇ ਪਹਿਲੇ ਪਾਲਕ, ਲੋੜਨ ਤੁਹਾਡੇ ਹੱਥ ਸਿਰਾਂ 'ਤੇ, ਜੀਵਨ ਲੋਚਣ ਜੀਵਨਦਾਨੀ, ਜੀਵਨ ਲੋਚਣ ਜੀਵਨਦਾਨੀ, ਪੱਤਾ ਪੱਤਾ ਦੇ ਕੁਰਬਾਨੀ, ਵਿਕਾਸ ਦਾ ਆਰਾ, ਮੁਨਾਫੇ ਦਾ ਕੁਹਾੜਾ, ਜਰ ਰਹੇ ਹਨ ਲੋਭ ਦੇ ਹੱਥੋਂ, ਮਰ ਰਹੇ ਹਨ ਭੋਏ ਦੀ ਛਾਤੀ 'ਤੇ ਜਦ ਬਿਰਖ ਨਾ ਰਹਿਣੇ, ਭੋਏ ਦੀ ਛਾਤੀ 'ਤੇ ਜਦ ਬਿਰਖ ਨਾ ਰਹਿਣੇ, ਪਹਾੜਾਂ ਸਿਰ ਸੁੱਟ ਦੇਣੇ, ਬੱਦਲਾਂ ਕਿਨਾਰੇ ਕਰ ਲੈਣੇ, ਜਲ ਕਿਨਾਰਿਓਂ ਬਾਹਰ ਵਹਿਣੇ, ਨਿਆਮਤਾਂ ਕਿਆਮਤਾਂ ਦੇ ਭੇਖ ਵਟਾਉਣੇ, ਘਰ ਢਹਿ ਪੈਣੇ, ਬੰਦੇ ਦੇ ਹੁਨਰ ਬੇਵਸ ਹੋਣੇ, ਹਾਸੇ ਮੁੱਕ ਜਾਣੇ, ਪੱਲੇ ਰੋਣੇ ਪੈਣੇ, ਜਦ ਬਿਰਖ ਨਹੀਂ ਰਹਿਣੇ, ਜਦ ਬਿਰਖ ਨਹੀਂ ਰਹਿਣੇ। ਅਗਲੀ ਕਵਿਤਾ ਹੈ ਜੀ, ਮੈਂ ਕਿਸਾਨ ਨਹੀਂ ਹਾਂ, ਮੈਂ ਕਿਸਾਨ ਨਹੀਂ ਹਾਂ, ਕਿਸਾਨਾਂ ਦੇ ਨਾਲ ਖੜ੍ਹਾ ਹਾਂ, ਖੇਤ ਮੇਰੇ ਨਹੀਂ ਹਨ ਪਰ ਖੇਤਾਂ ਨਾਲ ਮੇਰੇ ਰਿਸ਼ਤੇ ਦਾ ਭਰਿਆ ਢਿੱਡ ਹੁੰਗਾਰਾ ਭਰਦਾ ਹੈ, ਮੇਰੇ ਬੋਝੇ ਵਿੱਚ ਛਣਕਦੀ ਭਾਨ ਲਹਿ ਲਹਾਉਂਦੇ ਖੇਤਾਂ ਦੀ ਗਵਾਹੀ ਹੈ, ਮੇਰੇ ਤਨ 'ਤੇ ਸੱਜੇ ਵਸਤਰ ਖੇਤਾਂ ਵਿੱਚ ਉੱਗੇ ਕੱਜਣ ਦੀ ਰਹਿਮਤ ਹਨ, ਮੇਰੇ ਸਾਹਾਂ ਵਿੱਚ ਮਹਿਕਦੇ ਖੇਤਾਂ ਦੀ ਤਾਜ਼ਗੀ ਹੈ, ਮੇਰੀ ਹੈਂਕੜ ਅਤੇ ਸਵੈਮਾਣ ਮਿੱਟੀ 'ਚੋਂ ਉਪਜਿਆ ਅਨਾਜ ਹੈ, ਖੇਤਾਂ ਕਾਰਨ ਕਾਰਖਾਨਿਆਂ ਦੀਆਂ ਚਿਮਨੀਆਂ ਭਖਦੀਆਂ ਹਨ, ਖੇਤਾਂ ਕਾਰਨ ਕਾਰਖਾਨਿਆਂ ਦੀਆਂ ਚਿਮਨੀਆਂ ਭਖਦੀਆਂ ਹਨ, ਸੜਕਾਂ 'ਤੇ ਆਸ ਤੁਰਦੀ ਹੈ, ਹਸਪਤਾਲ ਜੀਵਨ ਬਖਸ਼ਦੇ ਹਨ, ਵਿਦਿਆਲੇ ਭਵਿੱਖ ਸਿਰਜਦੇ ਹਨ। ਮੈਂ ਕਿਸਾਨ ਨਹੀਂ ਹਾਂ ਪਰ ਕਿਸਾਨਾਂ ਕਾਰਨ ਹੀ ਦੁਨੀਆ ਸੋਹਣੀ ਅਤੇ ਮੜਕ ਨਾਲ ਤੁਰਦੀ ਹੈ, ਮੈਂ ਕਿਸਾਨ ਨਹੀਂ ਹਾਂ, ਕਿਸਾਨਾਂ ਨਾਲ ਖੜ੍ਹਾ ਹਾਂ, ਇਹ ਮਾਣ ਦਾਵਾ ਮੇਰੇ ਇਕੱਲੇ ਦਾ ਨਹੀਂ, ਸੰਘਰਸ਼ ਕਰਦੇ ਲੋਕਾਂ ਦੇ ਨਾਲ ਖੜ੍ਹੇ ਹਜ਼ਾਰਾਂ ਲੱਖਾਂ ਦਾ ਹੈ। ਅਗਲੀ ਕਵਿਤਾ ਹੈ ਰੁਮਕ। ਰੁਮਕ ਕੇ ਜਗਿਆਸਾ ਨੂੰ ਵਰਜ, ਸੁਪਨੇ ਅੱਖਾਂ 'ਚ ਕੈਦ ਕਰ, ਬੰਦ ਹਵਾ ਵਾਂਗ ਠਹਿਰ ਜਾਨੀ ਏ ਹਰੇ ਪੱਤਿਆਂ ਕੋਲ। ਜਗਿਆਸਾ ਨੂੰ ਵਰਜ, ਸੁਪਨੇ ਅੱਖਾਂ 'ਚ ਕੈਦ ਕਰ, ਬੰਦ ਹਵਾ ਵਾਂਗ ਠਹਿਰ ਜਾਂਦੀ ਏ ਹਰੇ ਪੱਤਿਆਂ ਕੋਲ। ਥੋੜ੍ਹਾ ਤਾਂ ਰੁਮਕ, ਥੋੜ੍ਹਾ ਤਾਂ ਰੁਮਕ, ਮੇਰਾ ਦਮ ਘੁੱਟਦਾ ਹੈ ਆਦ ਨਾਰੀ, ਸਦੀਆਂ ਦਾ ਸਫ਼ਰ ਮੁਕਾ ਆਈ ਹੈ, ਵਿਪਰੀਤ ਭੁਗਤਦੀਆਂ ਰੁੱਤਾਂ ਨੂੰ ਮਿੱਧਦੀ ਹੁਣ ਦੇ ਛਿਣ 'ਚ ਖੇਡ, ਤ੍ਰਿਸ਼ਨਾ ਤ੍ਰੇਹ ਵੀ ਹੁੰਦੀ ਹੈ, ਤ੍ਰਿਸ਼ਨਾ ਤ੍ਰੇਹ ਵੀ ਹੁੰਦੀ ਹੈ, ਆਪਣੀਆਂ ਬਾਹਾਂ ਸ਼ਾਖਾਵਾਂ ਤੋਂ ਬਾਹਰ ਫੈਲਾ, ਮੈਂ ਤੜਪਦੀ ਅਗਨ ਦਾ ਚਾਨਣ ਬਣ, ਤੈਨੂੰ ਛੂਹਣਾ ਹੈ, ਤੱਕਣਾ ਹੈ ਪਰੰਪਰਾ ਦੇ ਕੋਝ ਨਾਲ ਕੱਜਿਆ

0: ਪਾਰਦਰਸ਼ੀ ਹੁਸਨ, ਰਿਵਾਜਾਂ ਦੀ ਕੈਦ ਹਟਾਉਂਦਿਆਂ ਹੰਡ ਬੀਤ ਰਹੀ ਉਮਰ ਅਪਾਹਜਈ, ਫਾਹੇ ਲੱਗੀ ਜਿਉਂ ਉਮੰਗ ਜਿਉਣ ਦੀ, ਧੁੱਪ ਪੌਣ ਪਾਣੀ ਬਿਰਖ ਦਾ ਸੱਚ ਨਿਕਾਰਦੀ, ਹਾਸਿਆਂ ਦੀ ਉਮਰ ਵੀ ਉਦਾਸੀ ਦੀ ਚੀਸਪਣ ਹੂੰਗਰ ਰਹੀ ਜਾਪਦੀ, ਨਫ਼ਰਤ ਦੇ ਕੁਲੱਛਣੇ ਨਕਸ਼ਾਂ ਖਿਲਾਫ਼ ਰੁਮਕ, ਨਫ਼ਰਤ ਦੇ ਕੁਲੱਛਣੇ ਨਕਸ਼ਾਂ ਖਿਲਾਫ਼ ਰੁਮਕ, ਰੁਮਕ ਕਿ ਹਰ ਵਰਤਾਰਾ ਮੁਹੱਬਤ ਹੋ ਜਾਵੇ, ਰੁਮਕ ਕਿ ਹਰ ਵਰਤਾਰਾ ਮੁਹੱਬਤ ਹੋ ਜਾਵੇ। ਇੱਕ ਕਵਿਤਾ ਹੋਰ ਹੈ ਜੀ, ਯਾਤਰਾ। ਯਾਤਰਾ 'ਤੇ ਜਾਣ ਵੇਲੇ ਖਾਲੀ ਝੋਲੇ ਵਿੱਚ ਰਾਹਾਂ ਦੇ ਕੁਝ ਸਿਰਨਾਵੇਂ ਸਨ। ਯਾਤਰਾ 'ਤੇ ਜਾਣ ਵੇਲੇ ਖਾਲੀ ਝੋਲੇ ਵਿੱਚ ਰਾਹਾਂ ਦੇ ਕੁਝ ਸਿਰਨਾਵੇਂ ਸਨ। ਜਗਿਆਸਾ ਪਿਆਸ ਸੀ, ਘਰ ਦਾ ਵਿਯੋਗ ਸੀ, ਮਾਂ ਭੈਣ ਦੀਆਂ ਅੱਖਾਂ 'ਚ ਤਰਲਾ ਸੀ, ਉਡੀਕ ਸੀ, ਰਬਾਬੀ ਦਾ ਸਾਥ ਸੀ, ਪਿਤਾ ਨੂੰ ਧਰਵਾਸ ਸੀ। ਵਾਪਸ ਮੁੜਦਿਆਂ ਝੋਲੇ ਵਿੱਚ ਅੱਖਰ ਸਨ, ਵਾਪਸ ਮੁੜਦਿਆਂ ਝੋਲੇ ਵਿੱਚ ਅੱਖਰ ਸਨ, ਅੱਖਰਾਂ ਵਿੱਚ ਸੰਗੀਤ ਸੀ, ਮੱਥੇ 'ਤੇ ਇਲਾਹੀ ਧੁੰਨ ਸੀ, ਥੱਕਿਆ ਥੱਕਿਆ ਮੀਤ ਸੀ, ਘਰ ਅਦਬ 'ਚ ਝੁਕਿਆ ਸੀ, ਮਮਤਾ ਬਰੂਹਾਂ 'ਚ ਵਿਛੀ ਸੀ, ਸੱਜਰੇ ਕੁਝ ਸਿਰਨਾਵੇਂ ਸਨ, ਬਾਬੇ ਦੇ ਕੋਲ ਸਨ, ਪਿਛਾਂ ਪਰਤਣ ਦੇ ਇਰਾਦੇ, ਚੁੱਪ ਦੇ ਬੋਲ ਸਨ, ਚੁੱਪ ਦੀ ਜਗਿਆਸਾ ਮੁੜ ਯਾਤਰਾ 'ਤੇ ਤੁਰ ਗਈ। ਸ਼ੁਕਰੀਆ ਜੀ।
1: ਮਲਵਿੰਦਰ ਸਿੰਘ ਹੁਣਾਂ ਨੂੰ ਤੁਸੀਂ ਸੁਣ ਰਹੇ ਸੀ ਪੰਜਾਬੀ ਕਵਿਤਾ ਪਾਠ ਕਰਦੇ ਹੋਏ ਪ੍ਰੋਗਰਾਮ ਵਕਤੇ ਪਾਣੀ ਤਹਿਤ। ਆਓ ਹੁਣ ਸੁਣਦੇ ਹਾਂ ਕੁਝ ਗਜ਼ਲਾਂ।

0: जी
1: और देखो जी, ये दोनों दे जेड़े दिन ने बड़े खास दिन ने,
0: जी
1: और असी इस खास दिन दिया मुबारकां भी दिन्ने आ
0: जी
1: सारे सुनन वाले नू।
0: जी देखो, मई दिवस जड़ा मनाया जांदा पूरे विश्व दे विच,
1: जी
0: इस दिन मजदूरां दे हक्कां दी गल कीती जांदी।
1: जी जी देखो, हर बंदा ही, मैं ते कहनी हां मजदूर है, क्यों सुन जी,
0: जी
1: जेड़ा भी काम करदा है और जेड़ा भी वेतन लैंदा है वो मजदूर है।
0: खास तौर ते जेड़े ओ मजदूर ने जेड़े अपने शारीरिक ताकत दा काम करके इस्तेमाल करके उस नू इस्तेमाल करके कोई काम करते हैं, फैक्ट्रिया विच काम करते हैं, इंडस्ट्री दे विच लेबर दा काम करते हैं, जां होर कोई काम करते हैं, उन्हां वास्ते पहला इन्नियां सहूलतां जां इन्ने प्रोविजन कानूनी तौर ते नहीं सन।
1: जी
0: इस दिन उन्हां दे जिहड़े है हक्कां दी गल कीती जांदी है, इस करके तां कि उन्हां दी लाइफ भी जिंदगी भी सुखाली होवे।
1: बिल्कुल जी, और अज असी पूरा दिन भी इस ते प्रोग्राम भी करने ने, और मेरे ख्याल साडे सुनन वाले जरूर सुनणगे साडे प्रोग्राम्स।
0: जी ते इस दे नाल नाल बुद्ध पूर्णिमा है।
1: जी
0: देखो, धर्म बहुत सारे ने दुनिया दे विच, सारे धर्म सानू आपस दे विच मिलजुल के रहना सिखाउंदे ने।
1: बिल्कुल जी, और मिलजुल के रवांगे तां ही असी तरक्की जिहड़ी आ ओह कर सकदे आ।
0: जी असी तरक्की करांगे, साडा देश तरक्की करेगा, साडा समाज तरक्की करेगा, ते असी ਹੋਰ ਅੱਗੇ ਵੱਧ ਜਾਵਾਂਗੇ।
1: ਜੀ ਤੇ ਫਿਰ ਅੱਗੇ ਵਧਣ ਦੇ ਨਾਲ ਨਾਲ ਸਿਲਸਿਲਾ ਸ਼ੁਰੂ ਕਰੀਏ ਜੀ।
0: ਜੀ
1: ਪਹਿਲਾਂ ਅੱਜ ਲੈਂਦੇ ਹਾਂ ਸੋਨ ਜੀ ਚਿੱਠੀਆਂ,
0: ਚਿੱਠੀਆਂ ਹਾਂਜੀ,
1: ਤੇ ਈਮੇਲ ਲਵਾਂਗੇ ਬਾਅਦ ਵਿੱਚ।
0: ਜੀ
1: ਤੇ ਲਓ ਜੀ, ਸਭ ਤੋਂ ਪਹਿਲਾਂ ਹੀ ਅਸੀਂ ਲੈਂਦੇ ਹਾਂ ਪਿੰਡ ਚਤਰਾ ਤਹਿਸੀਲ ਫਿਰੋਜ਼ਪੁਰ ਜ਼ਿਲ੍ਹਾ, ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ, ਜਗਜੀਤ ਸਿੰਘ ਚਤਰਾ, ਟਹਿਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਬੂਟਾ ਸਿੰਘ, ਹਰਨੇਕ ਸਿੰਘ, ਅਜੀਤ ਸਿੰਘ ਸਹੋਤਾ, ਜੀਤ ਸਿੰਘ ਪੈਂਚ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਗੁਰਚੈਨ ਸਿੰਘ ਤੇ ਸੁਖਚੈਨ ਸਿੰਘ ਤੇ ਇਹਨਾਂ ਦੇ ਸਾਰੇ ਲਿਖਾਰੀ ਸਭਾ ਦੇ ਮੈਂਬਰ।
0: ਜੀ ਕੀ ਲਿਖਦੇ ਨੇ ਜੀ?
1: ਕਹਿੰਦੇ ਕਿ ਅੱਗੇ ਇਹ ਗੱਲ ਹੈ ਕਿ ਸਵੇਰ ਤੋਂ 4 ਵਜੇ ਤੋਂ ਅਸੀਂ ਨਿੱਤ ਰੋਜ਼ ਹੀ ਗੁਰਬਾਣੀ ਅੰਮ੍ਰਿਤਸਰ ਤੋਂ ਰੇਡੀਓ ਦਾ ਨਿਰੰਤਰ ਸਿੱਧਾ ਪ੍ਰਸਾਰਣ ਸੁਣਦੇ ਹਾਂ, ਜਿਹੜਾ ਕਿ ਇੱਕ ਉੱਚ ਦਰਜੇ ਦਾ ਉਪਰਾਲਾ ਹੈ।
0: ਜੀ
1: ਵੱਖ ਵੱਖ ਸਮੇਂ ਮੁਤਾਬਕ ਸਭ ਪ੍ਰੋਗਰਾਮ ਪੇਸ਼ ਕਰਨੇ, ਰੇਡੀਓ ਆਪਣੇ ਫਰਜ਼ ਨੂੰ ਬਿਲਕੁਲ ਨਹੀਂ ਭੁੱਲਦਾ, ਚਿੰਤਤ ਰੂਪ ਵਿੱਚ ਪ੍ਰਸਾਰਣ ਦਾ ਕਾਰਜ ਅਣਥੱਕ ਯਤਨਾਂ ਦੇ ਨਤੀਜੇ ਨਾਲ, ਕਹਿੰਦੇ ਇਹ ਪ੍ਰੋਗਰਾਮ ਜਿਹੜੇ ਨੇ ਪੇਸ਼ ਕੀਤੇ ਜਾ ਰਹੇ ਨੇ।
0: ਬਹੁਤ ਬਹੁਤ ਸ਼ੁਕਰੀਆ ਜੀ।
1: ਕਹਿੰਦੇ ਇੱਕ ਅਜਿਹਾ ਚੈਨਲ ਹੈ ਜੋ ਕਹਿੰਦੇ ਬਿਲਕੁਲ ਨਿਸ਼ਕਾਮ ਸੇਵਾ ਜਿਹੜੀ ਹੈ ਉਹ ਕਰ ਰਿਹਾ, ਉਹ ਹੈ ਰੇਡੀਓ।
0: ਜੀ
1: ਬਿਲਕੁਲ ਜੀ, ਔਰ ਇਹ ਰੇਡੀਓ ਹੀ ਹੈ ਜਿਹੜਾ ਸਾਰੇ ਕੰਮ ਕਰ ਰਿਹਾ। ਵੈਸੇ ਤਾਂ ਜੀ ਅੱਗੇ ਵੀ ਇਹਨਾਂ ਨੇ ਬਹੁਤ ਕੁਛ ਲਿਖਿਆ ਹੋਇਆ, ਬਾਕੀ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਬਹੁਤ ਚੰਗੇ ਲੱਗਦੇ ਨੇ, ਕਹਿੰਦੇ ਸਾਡੇ ਸਰੋਤੇ ਬਹੁਤ ਸਾਰੇ ਸੁਣਦੇ ਨੇ, ਔਰ ਇਸੇ ਤਰ੍ਹਾਂ ਦਾ ਹੀ ਇਹਨਾਂ ਦੇ ਇੱਕ ਖੱਤ ਹੈ ਕਿ ਅਸੀਂ ਸਾਰੇ ਸੱਥ ਵਿੱਚ ਬੈਠ ਕੇ ਪ੍ਰੋਗਰਾਮ ਜਿਹੜਾ
0: ਇਹ ਸਾਨੂੰ ਨਾ ਗੱਲ ਇਹਨਾਂ ਨੇ ਅੱਗੇ ਵੀ ਦੱਸੀ ਹੈ
1: ਜੀ
0: ਕਿ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਸਾਡੀ ਲਿਖਾਰੀ ਸਭਾ ਦੇ ਮੈਂਬਰ ਨੇ
1: ਜੀ,
0: ਉਹ ਆਪਣਾ ਘਰ ਵਿੱਚ ਬੈਠ ਕੇ ਰੇਡੀਓ ਸੁਣਦੇ ਨੇ, ਰੇਡੀਓ ਦੇ ਪ੍ਰੋਗਰਾਮਾਂ ਦੇ ਨਾਲ ਜੁੜੇ ਹੋਏ ਨੇ, ਔਰ ਉਸ ਤੋਂ ਬਾਅਦ ਜਦੋਂ ਇਹ ਕਿਤੇ ਇਕੱਠੇ ਹੁੰਦੇ ਨੇ, ਇਕੱਠੇ ਬੈਠਦੇ ਨੇ ਅਤੇ ਸਾਡੇ ਪ੍ਰੋਗਰਾਮਾਂ ਦੇ ਬਾਰੇ ਵਿੱਚ ਗੱਲਬਾਤ ਕਰਦੇ ਨੇ, ਸਾਡੇ ਪ੍ਰੋਗਰਾਮਾਂ ਦੀ ਪੜਚੋਲ ਕਰਦੇ ਨੇ, ਔਰ ਆਪਸ ਦੇ ਵਿੱਚ ਡਿਸਕਸ ਕਰਦੇ ਨੇ, ਗੱਲਾਂ ਬਾਤਾਂ ਕਰਦੇ ਨੇ ਪ੍ਰੋਗਰਾਮਾਂ ਦੇ ਬਾਰੇ ਵਿੱਚ
1: ਜੀ,
0: ਅਤੇ ਉਸੇ ਦੇ ਆਧਾਰ 'ਤੇ ਸਾਨੂੰ ਇਹ ਖੱਤ ਲਿਖ ਕੇ ਭੇਜਦੇ ਨੇ।
1: ਬਿਲਕੁਲ ਜੀ, ਔਰ ਇਹਨਾਂ ਨੇ ਇੱਕ ਖੱਤ ਵਿੱਚ ਇਹ ਵੀ ਲਿਖਿਆ ਕਿ ਤੁਸੀਂ ਬਾਬਿਆਂ ਅਤੇ ਵਾਰਤਾਵਾਂ ਵੀ ਪੇਸ਼ ਕਰਦੇ ਹੋ, ਬਹੁਤ ਚੰਗਾ ਉਪਰਾਲਾ ਹੈ, ਕਿਉਂਕਿ ਬਜ਼ੁਰਗ ਅਵਸਥਾ ਵਿੱਚ ਕਹਿੰਦੇ ਸਿਰਫ ਇੱਕੋ ਇੱਕ ਇਹ ਸਹਾਰਾ ਹੁੰਦਾ, ਔਰ ਰੇਡੀਓ ਜਿਹੜਾ ਹੈ ਵਾਰਤਾਵਾਂ ਪੇਸ਼ ਕਰਕੇ ਬਹੁਤ ਚੰਗਾ ਕੰਮ ਕਰ ਰਿਹਾ।
0: ਦੇਖੋ, ਸਾਡੇ ਵਾਰਤਾਵਾਂ ਦੇ 2-3 ਜਿਹੜੇ ਵਿਸ਼ੇ ਮੁੱਖ ਤੌਰ 'ਤੇ ਰਹਿੰਦੇ ਨੇ, ਇੱਕ ਤਾਂ ਜਿਹੜਾ ਕੋਈ ਖਾਸ ਦਿਨ ਹੁੰਦਾ ਉਸ ਦਿਨ ਉਸ ਦੇ ਨਾਲ ਸੰਬੰਧਿਤ ਅਸੀਂ ਗੱਲਬਾਤ ਸੁਣਾਉਂਦੇ ਹਾਂ, ਇੱਕ ਜਿਹੜਾ ਸਾਡੇ ਸਮਾਜ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਬੁਰਾਈਆਂ ਵੀ ਹੈਗੀਆਂ ਨੇ, ਉਹਨਾਂ ਨੂੰ ਵੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵਾਰਤਾਵਾਂ ਦੇ ਦੌਰਾਨ, ਔਰ ਇੱਕ ਜਿਸ ਤਰ੍ਹਾਂ ਅੱਜ ਕੱਲ੍ਹ ਕੀ ਹੈ ਕਿ ਆਨਲਾਈਨ ਠੱਗੀ ਦਾ ਬਹੁਤ ਜ਼ਿਆਦਾ ਸਿਲਸਿਲਾ ਚੱਲੇ ਹੋਏ ਨੇ, ਡਿਜੀਟਲ ਅਰੈਸਟ ਦਾ ਵੀ ਅੱਜ ਕੱਲ੍ਹ ਕਈ ਕੇਸਿਸ ਸੁਣਨ ਨੂੰ ਮਿਲਦੇ ਨੇ, ਉਹਦੇ ਬਾਰੇ ਵੀ ਅਸੀਂ ਅਵੇਅਰ ਕਰਦੇ ਰਹਿੰਦੇ ਹਾਂ, ਵਾਰਤਾਵਾਂ ਵੀ ਸੁਣਾਉਂਦੇ ਹਾਂ, ਔਰ ਜਿਹੜੇ ਸਾਡੇ ਕੋਲ ਐਕਸਪਰਟ ਆਉਂਦੇ ਨੇ ਉਹਨਾਂ ਦੇ ਨਾਲ ਕੀਤੀ ਹੋਈ ਗੱਲਬਾਤ ਵੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਤਾਂ ਕਿ ਸਾਡੇ ਸਰੋਤਿਆਂ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋ ਜਾਵੇ, ਔਰ ਉਹ ਵੱਧ ਤੋਂ ਵੱਧ ਰੇਡੀਓ ਪ੍ਰੋਗਰਾਮਾਂ ਦਾ ਫਾਇਦਾ ਲੈ ਸਕਣ।
1: ਬਿਲਕੁਲ ਜੀ,
0: ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਾਡੇ ਦੋਸਤ ਸਾਡੇ ਨਾਲ ਜੁੜੇ ਰਹਿਣ, ਔਰ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹਨਾਂ ਨੂੰ ਵਧੀਆ ਤੋਂ ਵਧੀਆ ਪ੍ਰੋਗਰਾਮ ਪੇਸ਼ ਕੀਤੇ ਜਾਣ।
1: ਜੀ ਤੇ ਫਿਰ ਇਹਨਾਂ ਦਾ ਸ਼ੁਕਰੀਆ ਕਰਦੀ ਹੈ।
0: ਜੀ ਖਤ ਤੁਸੀਂ ਲਿਖਿਆ ਸਾਨੂੰ ਚਤਰਾ ਤਹਿਸੀਲ ਜ਼ੀਰਾ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਜੀ ਨੇ, ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ, ਤੁਹਾਡਾ ਸਾਰਿਆਂ ਦਾ ਅਤੇ ਤੁਹਾਡੀ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਸ਼ੁਕਰੀਆ ਜੀ।
1: ਲਓ ਜੀ, ਇਹ ਆਏ ਨੇ ਪਿੰਡ ਗੋਬਿੰਦਗੜ੍ਹ ਮਾਝੀਵਾਲਾ, ਤਹਿਸੀਲ ਸ਼੍ਰੀ ਕਰਨਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ। ਲਿਖਣ ਵਾਲੇ ਨੇ ਰਾਜੂ

0: ਤੇਜਾ ਤੇ ਖੁਸ਼ ਦਿਲ ਉਰਮਿਲ ਟੁਟੇਜਾ। ਲਓ ਜੀ ਸੋਨ ਜੀ, ਤੁਹਾਨੂੰ ਬਹੁਤ ਬਹੁਤ ਨਮਸਕਾਰ।
1: ਨਮਸਕਾਰ ਜੀ, ਸਾਡੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਨਮਸਕਾਰ ਜੀ।
0: ਕਹਿੰਦੇ ਕਿ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਪ੍ਰੋਗਰਾਮ ਜਿਹੜਾ ਤੁਸੀਂ ਪੇਸ਼ ਕਰਦੇ ਹੋ। ਤੁਹਾਡੀ ਚਿੱਠੀ ਮਿਲੀ
1: ਜੀ।
0: ਪਿਛਲੇ ਕੁਝ ਸਮੇਂ ਤੋਂ ਪਰਮਜੀਤ ਜੀ ਇਕੱਲੇ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਕਹਿੰਦੇ ਕਿ ਇੱਕ ਸ਼ਿਕਾਇਤ ਹੈ ਕਿ ਪਿਛਲੇ 3 ਸ਼ੁੱਕਰਵਾਰ ਤੋਂ ਸਭ ਦੀ ਪਸੰਦ ਪ੍ਰੋਗਰਾਮ ਨਹੀਂ ਸੁਣਾਇਆ ਜਾ ਰਿਹਾ। ਇਸ ਦਾ ਕੀ ਕਾਰਨ ਹੈ? ਜਾਂ ਤਾਂ ਕਹਿੰਦੇ ਤੁਸੀਂ ਦੱਸ ਦਿਓ ਜਾਂ ਫਿਰ ਉਹਨਾਂ ਕੋਲ ਸ਼ਿਕਾਇਤ ਪਹੁੰਚਾ ਦਿਓ ਰੁਲੀਆ ਰਾਮ ਜੀ ਕੋਲ
1: ਜੀ। ਜੀ
0: ਤੇ ਕਹਿੰਦੇ ਕਿ ਬਾਕੀ ਸਾਰੇ ਸਿਲਸਿਲੇ ਬਹੁਤ ਹੀ ਵਧੀਆ ਚੱਲਦੇ ਨੇ। ਕਹਿੰਦੇ ਕਿ ਇੱਕ ਗੱਲ ਇਹ ਹੈ ਕਿ ਇਹ ਜਿਹੜਾ ਹੈ ਨਾ ਸਭ ਦੀ ਪਸੰਦ ਪ੍ਰੋਗਰਾਮ
1: ਜੀ,
0: ਕਹਿੰਦੇ ਇਹਨੂੰ ਫਿਰ ਤੁਸੀਂ ਸ਼ੁੱਕਰਵਾਰ ਹੀ ਲੈ ਆਓ।
1: ਇਹ ਗੱਲ ਤੁਹਾਡੀ ਠੀਕ ਹੈ ਜੀ, ਬਿਲਕੁਲ
0: ਜੀ।
1: ਸਾਡਾ ਇਹ ਪ੍ਰੋਗਰਾਮ ਜਿਹੜਾ ਹੈ ਸਭ ਦੀ ਪਸੰਦ ਦਿਹਾਤੀ ਪ੍ਰੋਗਰਾਮ ਦੇ ਵਿੱਚ ਇੱਕ ਸਿਲਸਿਲਾ ਹੈ ਔਰ ਬਹੁਤ ਹੀ ਪਸੰਦ ਕੀਤਾ ਜਾਣ ਵਾਲਾ ਪ੍ਰੋਗਰਾਮ ਹੈ। ਰਾਜੂ ਟੁਟੇਜਾ ਜੀ ਅਤੇ ਉਹਨਾਂ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਨੇ ਹੋਰ ਉਹਨਾਂ ਦੇ ਦੋਸਤ ਮਿੱਤਰ ਨੇ ਜਿਨ੍ਹਾਂ ਨੇ ਸਾਨੂੰ ਇਹ ਖੱਤ ਲਿਖਿਆ ਹੈ, ਗੋਬਿੰਦਗੜ੍ਹ ਮਾਝੀਵਾਲਾ ਤੋਂ
0: ਜੀ,
1: ਤਹਿਸੀਲ ਸ਼੍ਰੀ ਕਰਨਪੁਰ ਤੋਂ। ਔਰ ਤੁਸੀਂ ਲਿਖਿਆ ਹੈ ਕਿ ਇਹ ਪ੍ਰੋਗਰਾਮ ਜਿਹੜਾ ਹੈ ਪਿਛਲੇ 2-3 ਹਫ਼ਤਿਆਂ ਤੋਂ ਪੇਸ਼ ਨਹੀਂ ਕੀਤਾ ਗਿਆ। ਇੱਕ ਤਾਂ ਉਹ ਦਿਹਾਤੀ ਪ੍ਰੋਗਰਾਮ ਦੇ ਵਿੱਚ ਇੱਕ ਨਵਾਂ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਦੇ ਨਾਟਕ ਜਿਹੜਾ ਸ਼ੁਰੂ ਕੀਤਾ ਗਿਆ ਹੈ,
0: ਬਿਲਕੁਲ
1: ਉਹ ਬਹੁਤ ਹੀ ਸੀਰੀਅਲ ਹੈ, ਉਹ ਹੋਇਆ ਦੇਸ਼ ਪਰ।
0: ਹਾਂਜੀ,
1: ਅਤੇ ਉਹ ਸੀਰੀਅਲ ਦੇ ਵਿੱਚ ਵੀ ਕਾਫੀ ਮਿਹਨਤ ਨਾਲ ਤਿਆਰ ਕੀਤਾ ਜਾਂਦਾ ਹੈ। ਤੁਸੀਂ ਉਸ ਪ੍ਰੋਗਰਾਮ ਦਾ ਵੀ ਆਨੰਦ ਮਾਣ ਕੇ ਸਾਨੂੰ ਲਿਖੋ ਔਰ ਦੱਸੋ ਕਿ ਉਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ। ਜਿੱਥੋਂ ਤੱਕ ਸਭ ਦੀ ਪਸੰਦ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਦਾ ਸਵਾਲ ਹੈ, ਇਹ ਦਿਹਾਤੀ ਪ੍ਰੋਗਰਾਮ ਦਾ ਇੱਕ ਪੱਕਾ ਸਿਲਸਿਲਾ ਹੈ। ਜ਼ਰੂਰ ਅਸੀਂ ਜਿਹੜੇ ਦਿਹਾਤੀ ਪ੍ਰੋਗਰਾਮ ਦੇ ਇੰਚਾਰਜ ਸਾਹਿਬ ਨੇ ਉਹਨਾਂ ਤੱਕ ਤੁਹਾਡੀ ਸ਼ਿਕਾਇਤ ਜ਼ਰੂਰ ਪੁੱਜਦੀ ਕਰਾਂਗੇ ਜੀ।
0: ਜੀ,
1: ਖੱਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਅਤੇ ਇਹ ਲਿਖਣ ਵਾਲੇ ਨੇ ਜੀ ਸਾਡੇ ਕੋਲ ਆਏ ਨੇ ਪ੍ਰਾਗਰਾਜ ਨੋਨੂ, ਲਿਖ ਰਹੇ ਨੇ ਚਰਨਾਰ ਥਲ ਕਲਾਂ ਫਤਿਹਗੜ੍ਹ ਸਾਹਿਬ ਤੋਂ
1: ਜੀ। ਕੀ ਲਿਖਦੇ ਨੇ?
0: ਕਹਿੰਦੇ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਵੀ ਬਹੁਤ ਦੇਰ ਤੋਂ ਰੇਡੀਓ ਸੁਣਦੇ ਆ ਰਹੇ ਹਾਂ ਜੀ, ਆਪ ਜੀ ਦੇ ਸਾਰੇ ਪ੍ਰੋਗਰਾਮ ਸੁਣਦੇ ਹਾਂ, ਬਹੁਤ ਹੀ ਜਾਣਕਾਰੀ ਭਰਪੂਰ ਹੁੰਦੇ ਨੇ। ਸਾਡੇ ਬੱਚਿਆਂ ਨੇ ਜ਼ੋਰ ਪਾਇਆ ਕਿ ਤੁਸੀਂ ਵੀ ਚਿੱਠੀ ਲਿਖੋ, ਫਿਰ ਮੈਂ ਆਪ ਜੀ ਨੂੰ ਚਿੱਠੀ ਲਿਖੀ। ਕਹਿੰਦੇ ਸਾਰਾ ਦਿਨ ਰੇਡੀਓ ਸੁਣਦੇ ਹਾਂ ਜੀ ਅਸੀਂ, ਅਤੇ 3 ਵਜੇ ਤੋਂ ਲੈ ਕੇ ਰਾਤ ਤੱਕ ਅਸੀਂ ਸਾਰੇ ਪ੍ਰੋਗਰਾਮ ਸੁਣਦੇ ਹਾਂ। ਅਤੇ ਕਹਿੰਦੇ ਜਿਹੜਾ 3 ਤੋਂ 4 ਵਜੇ ਤੱਕ ਫਰਮਾਇਸ਼ੀ ਗੀਤ ਚਿੱਠੀਆਂ ਮਿੱਠੀਆਂ ਚਲਾਉਂਦੇ ਹੋ
1: ਜੀ,
0: ਆਪ ਜੀ ਸਾਨੂੰ ਵੀ ਕਹਿੰਦੇ ਉਹਦੇ 'ਚ ਗਾਣੇ ਜ਼ਰੂਰ ਸੁਣਾ ਦਿਆ ਕਰੋ। ਔਰ ਇਹਨਾਂ ਨੇ ਇੱਕ ਫਰਮਾਇਸ਼ ਲਿਖੀ ਹੈ ਜੀ ਗਾਣੇ ਦੀ, ਸੋ ਜੀ ਕੋਸ਼ਿਸ਼ ਕਰਾਂਗੇ ਕਿ ਅਸੀਂ ਜ਼ਰੂਰ ਸੁਣਾ ਦਈਏ।
1: ਬਿਲਕੁਲ ਠੀਕ ਹੈ ਜੀ। ਦੇਖੋ ਇਹ ਤੁਸੀਂ ਤੁਹਾਡੀ ਲਿਖਿਆ ਹੈ ਖੱਤ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਾਸਤੇ
0: ਜੀ,
1: ਔਰ ਇਸ ਦੇ ਵਾਸਤੇ ਤੁਹਾਡਾ ਖੱਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਚਨਾਰਥਲ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਤੁਸੀਂ ਖੱਤ ਲਿਖਿਆ ਸੀ ਸਾਨੂੰ, ਉਸ ਦੇ ਵਿੱਚ ਤੁਸੀਂ ਲਿਖਿਆ ਹੈ ਕਿ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਰੇਡੀਓ ਸੁਣਦੇ ਨੇ ਬੈਠ ਕੇ। ਇਹ ਸਾਨੂੰ ਬਹੁਤ ਮਤਲਬ ਸਕੂਨ ਮਿਲਿਆ ਇਸ ਚੀਜ਼ ਨਾਲ ਕਿ ਦੇਖੋ ਬੱਚਿਆਂ ਦੇ ਵਿੱਚ ਵੀ ਰੇਡੀਓ ਸੁਣਨ ਦਾ ਸ਼ੌਕ ਹੈ। ਨਹੀਂ ਤਾਂ ਅੱਜ ਕੱਲ੍ਹ ਕੀ ਹੈ ਮੈਡਮ, ਇਹ ਸੁਣੀਦਾ ਕਿ ਬੱਚੇ ਜਿਹੜੇ ਨੇ ਜੀ ਮੋਬਾਈਲ 'ਤੇ ਲੱਗੇ ਰਹਿੰਦੇ ਨੇ ਜਾਂ ਟੀ ਵੀ ਦੇਖਦੇ ਨੇ, ਮੋਬਾਈਲ ਦੇ ਉੱਪਰ ਰੀਲਾਂ ਜਾਂ ਕੁਛ ਹੋਰ ਇਸ ਤਰ੍ਹਾਂ ਦੇ ਜਿਹੜਾ ਕੰਟੈਂਟ ਹੈ ਉਹ ਜ਼ਿਆਦਾ ਦੇਖਦੇ ਨੇ। ਪਰ ਇਹ ਦੇਖ ਕੇ ਮੈਨੂੰ ਬੜਾ ਅੱਛਾ ਲੱਗਿਆ ਕਿ ਦੇਖੋ ਇਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੇ ਕਹਿ ਕੇ ਖੱਤ ਲਿਖਵਾਇਆ।
0: ਬਿਲਕੁਲ ਜੀ, ਇਹਦਾ ਮਤਲਬ ਇਹ ਹੈ ਕਿ ਇਹ ਬੱਚੇ ਜਿਹੜੇ ਨੇ ਉਹ ਬਾਲ ਜਗਤ ਵੀ ਜ਼ਰੂਰ ਸੁਣਦੇ ਹੋਣਗੇ
1: ਜੀ,
0: ਔਰ ਅਸੀਂ ਇਹਨਾਂ ਨੂੰ ਕਹਾਂਗੇ ਕਿ ਜੇ ਬਾਲ ਜਗਤ ਸੁਣਦੇ ਨੇ ਤਾਂ ਜ਼ਰੂਰ ਸਾਨੂੰ ਲਿਖ ਕੇ ਭੇਜਣ ਕਿ ਉਹਨਾਂ ਨੂੰ ਕਿਹੋ ਜਿਹਾ ਲੱਗਦਾ ਪ੍ਰੋਗਰਾਮ, ਔਰ ਜੇ ਉਹ ਇਹਦੇ 'ਚ ਭਾਗ ਲੈਣਾ ਚਾਹੁੰਦੇ ਨੇ ਤਾਂ ਵੀ ਸਾਨੂੰ ਦੱਸਣ
1: ਜੀ। ਬਾਲ ਜਗਤ ਪ੍ਰੋਗਰਾਮ ਅਸੀਂ ਦੱਸ ਦਈਏ ਕਿ ਬੱਚਿਆਂ ਦਾ ਪ੍ਰੋਗਰਾਮ ਹੈ, ਹਰ ਐਤਵਾਰ ਦੁਪਹਿਰ 12:05 'ਤੇ ਸਾਡੇ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਹੜਾ ਬੱਚਿਆਂ ਦੁਆਰਾ ਹੀ ਪ੍ਰਸਾਰਿਤ ਕੀਤਾ ਜਾਂਦਾ ਹੈ, ਅਤੇ ਬੱਚੇ ਹੀ ਉਸ ਤੋਂ ਆਪਣੇ ਉਸ ਦੇ ਵਿੱਚ ਆਪਣੀਆਂ ਵੱਖ ਵੱਖ ਤਰ੍ਹਾਂ ਦੀਆਂ ਆਈਟਮਾਂ ਪੇਸ਼ ਕਰਦੇ ਨੇ
0: ਜੀ, ਔਰ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਉਹਦੇ ਵਿੱਚ ਦਿੱਤੀ ਜਾਂਦੀ ਹੈ,
1: ਕਈ ਤਰ੍ਹਾਂ ਦੇ ਵਨਗੀਆਂ ਨੇ ਉਹਦੇ ਵਿੱਚ, ਸਵਾਲ ਜਵਾਬ ਦੇ ਸਿਲਸਿਲੇ ਵੀ ਪੇਸ਼ ਕੀਤੇ ਜਾਂਦੇ ਨੇ, ਔਰ ਜਿਹੜੇ ਬੱਚੇ ਹੁਨਰਮੰਦ ਬੱਚੇ ਨੇ
0: ਜੀ
1: ਕਲਾ ਦੇ ਵਿੱਚ ਆਪਣਾ ਸ਼ੌਕ ਰੱਖਦੇ ਨੇ ਉਹ ਵੀ ਆਪਣੇ ਕਲਾ ਦਾ ਪ੍ਰਦਰਸ਼ਨ ਉਸ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਕਰਦੇ ਨੇ। ਖੱਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਇਸੇ ਤਰ੍ਹਾਂ ਖੱਤ ਲਿਖਦੇ ਰਹੋ ਅਤੇ ਸਾਡੇ ਪ੍ਰੋਗਰਾਮਾਂ ਦੇ ਨਾਲ ਵੀ ਆਪ ਵੀ ਇਸੇ ਤਰ੍ਹਾਂ ਜੁੜੇ ਰਹੋ ਅਤੇ ਆਪਣੇ ਬੱਚਿਆਂ ਨੂੰ ਵੀ ਸਾਡੇ ਪ੍ਰੋਗਰਾਮਾਂ ਨਾਲ ਇਸੇ ਤਰ੍ਹਾਂ ਜੋੜ ਕੇ ਰੱਖੋ। ਖੱਤ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਰਾਮਾ ਮੰਡੀ ਤੋਂ ਜੱਗਾ ਸਿੰਘ, ਬਲਜੀਤ ਕੌਰ, ਇਹਨਾਂ ਦੇ ਪੋਤੇ ਤਨਵੀਰ, ਗੁਰਵੀਰ, ਜਸਨੂਰ, ਇਹ ਕਹਿੰਦੇ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। 5/4/26 ਨੂੰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਿਆ, ਜਿਸ ਨੂੰ ਸੁਣ ਕੇ ਬਹੁਤ ਹੀ ਖੁਸ਼ੀ ਹੋਈ, ਚਾਹ ਚੜ੍ਹ ਗਿਆ, ਸਰੂਰ ਚੜ੍ਹ ਗਿਆ। ਕਹਿੰਦੇ ਸਾਨੂੰ ਬਹੁਤ ਹੀ ਚੰਗਾ ਲੱਗਦਾ ਜਦੋਂ ਕਿ ਸਾਡੀਆਂ ਚਿੱਠੀਆਂ ਪੜ੍ਹੀਆਂ ਜਾਂਦੀਆਂ ਨੇ। ਇਸ ਪ੍ਰੋਗਰਾਮ ਵਿੱਚ ਕਹਿੰਦੇ ਬੜੀਆਂ ਸਾਰੀਆਂ ਗੱਲਾਂ

0: ਹੁੰਦੀਆਂ ਨੇ ਵਸਦੇ ਬੜੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਪਿੱਛੇ ਜੇ ਅੱਖਾਂ ਦੀ ਬਿਮਾਰੀਆਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ। ਕਹਿੰਦੇ ਕਿ ਸਾਨੂੰ ਬਹੁਤ ਹੀ ਚੰਗੀਆਂ ਲੱਗੀਆਂ। ਸੱਚਮੁੱਚ ਜਿਹੜੀ ਕਹਾਵਤ ਹੈ, ਅੱਖਾਂ ਗਈਆਂ ਜਹਾਨ ਗਿਆ, ਸਾਡੇ ਸਰੀਰ ਦੇ ਸਾਰੇ ਹੀ ਅੰਗ ਬੇਕੀਮਤੀ ਹਨ, ਜਿਨ੍ਹਾਂ ਦੀ ਅਸੀਂ ਕੀਮਤ ਨਹੀਂ ਦੇ ਸਕਦੇ। ਇੱਕ ਇੱਕ ਅੰਗ ਅਰਬਾਂ ਖਰਬਾਂ ਨੂੰ ਵੀ ਨਹੀਂ ਮਿਲਦਾ।
1: ਜੀ
0: ਤੁਸੀਂ ਰੇਡੀਓ ਦੇ ਰਾਹੀਂ ਬਹੁਤ ਸਰੋਤਿਆਂ ਨੂੰ ਜਾਗਰਿਤ ਕਰ ਦਿੱਤਾ ਕਿ ਅੱਖਾਂ ਦੀ ਕਿਸ ਤਰ੍ਹਾਂ ਸੰਭਾਲ ਕੀਤੀ ਜਾਵੇ, ਕਿਸ ਤਰ੍ਹਾਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਨੇ। ਅਜਿਹੇ ਪ੍ਰੋਗਰਾਮਾਂ ਦਾ ਅਸਰ ਸਰੋਤਿਆਂ 'ਤੇ ਬਹੁਤ ਹੀ ਹੁੰਦਾ ਹੈ। ਡਾਕਟਰ ਅਰੁਣ ਵਰਮਾ ਅਤੇ ਗੁਰਪ੍ਰੀਤ ਵਰਮਾ ਦਾ ਬਹੁਤ ਬਹੁਤ ਧੰਨਵਾਦ ਵਡਮੁੱਲੀ ਜਾਣਕਾਰੀ ਦੇਣ ਲਈ। ਆਕਾਸ਼ਵਾਣੀ ਜਲੰਧਰ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਦਾ ਜੀ ਇਹਨਾਂ ਦਾ ਦੂਜਾ ਖੱਤ ਵੀ ਹੈ, ਉਸ 'ਚ ਵੀ ਇਹਨਾਂ ਨੇ ਜਿੰਨੀਆਂ ਵੀ ਸਾਡੀਆਂ ਪੇਸ਼ਕਾਰੀਆਂ ਹੁੰਦੀਆਂ ਨੇ ਰੇਡੀਓ ਦੇ ਉੱਤੇ,
1: ਜੀ
0: ਉਹਦੇ ਬਾਰੇ ਇਹਨਾਂ ਨੇ ਲਿਖਿਆ ਕਿ ਸਾਨੂੰ ਸਾਰੇ ਸਿਲਸਿਲੇ ਜਿਹੜੇ ਨੇ ਬਹੁਤ ਜ਼ਿਆਦਾ ਚੰਗੇ ਲੱਗਦੇ ਨੇ। ਔਰ
1: ਸ਼ੁਕਰੀਆ
0: ਅਸੀਂ
1: ਜੀ, ਸ਼ੁਕਰੀਆ।
0: ਰੇਡੀਓ ਕਹਿੰਦੇ ਬਹੁਤ ਜ਼ਿਆਦਾ ਸੁਣਦੇ ਹਾਂ, ਅਤੇ ਅਸੀਂ ਦੁਆ ਕਰਦੇ ਹਾਂ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ।
1: ਦੇਖੋ ਸਾਨੂੰ ਦੋ ਖਤ ਇਹਨਾਂ ਨੇ ਲਿਖੇ ਨੇ ਔਰ
0: ਜੀ
1: ਕਿੰਨੇ ਵਿਸਤਾਰ ਨਾਲ ਲਿਖੇ ਨੇ। ਜੱਗਾ ਸਿੰਘ ਜੀ ਨੇ ਰਾਮਾ ਮੰਡੀ ਤੋਂ, ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ, ਅਤੇ ਇਹਨਾਂ ਦੇ ਪੋਤਰੇ ਤਨਵੀਰ, ਗੁਰਵੀਰ ਅਤੇ ਜਸਨੂਰ ਵੀ ਇਹਨਾਂ ਦੇ ਨਾਲ ਨੇ। ਔਰ ਦੇਖੋ ਕਿੰਨੀ ਸੋਹਣੀ ਇਹਨਾਂ ਨੇ ਗੱਲ ਕੀਤੀ ਹੈ ਕਿ ਲਗਾਤਾਰ ਪ੍ਰੋਗਰਾਮ ਸੁਣਦੇ ਨੇ
0: ਜੀ,
1: ਹਾਂਜੀ। ਔਰ ਅੱਖਾਂ ਦੇ ਸੰਭਾਲ ਦੇ ਬਾਰੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਸੀ ਵਸਦੇ ਵਿਹੜੇ ਦੇ ਵਿੱਚ, ਉਹ ਇਹਨਾਂ ਨੂੰ ਪਸੰਦ ਆਇਆ। ਇਸ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਹਨਾਂ ਨੇ ਇਹ ਵੀ ਦੱਸਿਆ ਕਿ ਰੇਡੀਓ ਤੋਂ ਜਿਹੜੇ ਪ੍ਰਸਾਰਿਤ ਕੀਤੇ ਜਾਂਦੇ ਨੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ, ਉਹ ਇਹਨਾਂ ਨੂੰ ਪਸੰਦ ਹੁੰਦੇ ਨੇ। ਔਰ ਸਾਡੇ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ, ਸਾਡੀ ਤਾਂ ਇਹੀ ਤੁਹਾਨੂੰ ਗੁਜ਼ਾਰਿਸ਼ ਹੈ। ਔਰ ਆਪਣੇ ਦੋਸਤ ਮਿੱਤਰ ਜਿਹੜੇ ਹੈਗੇ ਨੇ ਹੋਰ ਤੁਹਾਡੇ, ਉਹਨਾਂ ਨੂੰ ਵੀ ਤੁਸੀਂ ਰੇਡੀਓ ਦੇ ਬਾਰੇ ਵਿੱਚ, ਰੇਡੀਓ 'ਤੇ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਦੇ ਬਾਰੇ ਜ਼ਰੂਰ ਦੱਸਿਆ ਕਰੋ, ਤਾਂ ਕਿ ਵੱਧ ਤੋਂ ਵੱਧ ਸਰੋਤੇ ਸਾਡੇ ਪ੍ਰੋਗਰਾਮਾਂ ਦੇ ਨਾਲ ਜੁੜ ਸਕਣ, ਔਰ ਸਾਡਾ ਜਿਹੜਾ ਸਰੋਤਿਆਂ ਦਾ ਪਰਿਵਾਰ ਹੈ ਇਹ ਹੋਰ ਵਿਸਤ੍ਰਿਤ ਵਿਸਤਾਰ ਉਹਦੇ ਵਿੱਚ ਹੋਰ ਜ਼ਿਆਦਾ ਹੋ ਸਕੇ। ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਵਾਸਤੇ।
0: ਲਓ ਜੀ, ਇਹ ਖਤ ਥੋੜ੍ਹਾ ਜਿਹਾ ਪਛੜ ਕੇ ਮਿਲਿਆ ਸਾਨੂੰ
1: ਜੀ,
0: ਸੁਨੀਲ ਜੋਸ਼ੀ ਪੰਖੂ ਅਤੇ ਨੀਤੂ ਭਾਰਦਵਾਜ ਦਾ, ਕਿ ਤਲਵਾੜਾ ਹਾਜੀਪੁਰ ਤੋਂ ਲਿਖ ਰਹੇ ਨੇ। ਕਹਿੰਦੇ 6 ਮਾਰਚ ਨੂੰ ਰੂਬਰੂ ਪ੍ਰੋਗਰਾਮ ਵਿੱਚ BSF ਦੇ ਰਿਟਾਇਰਡ ਮੁਖੀ ਮਧੂਸੂਦਨ ਸ਼ਰਮਾ ਜੀ ਨਾਲ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਜੀਵਨ 'ਤੇ ਇੱਕ ਝਾਤ ਸੁਖਜੀਤ ਜੀ ਵੱਲੋਂ ਕੀਤੀ ਗਈ ਮੁਲਾਕਾਤ ਬਹੁਤ ਹੀ ਗਿਆਨ ਵਰਧਕ ਸੀ। ਕਹਿੰਦੇ ਬੀਬੀ ਸਵਰਨ ਕੌਰ ਨੂਰਾ ਦੇ ਗਾਏ ਸੁਫਿਆਨਾ ਕਲਾਮ ਸਾਨੂੰ ਬਹੁਤ ਚੰਗਾ ਲੱਗਿਆ। 10 ਮਾਰਚ ਨੂੰ ਆਰਮੀ ਕੈਂਟ ਵਿਖੇ ਹੋਣ ਵਾਲੇ ਹਾਕੀ ਮੈਚ ਦੀ ਜਾਣਕਾਰੀ ਜਿਹੜੀ ਦਿੱਤੀ ਗਈ ਬਹੁਤ ਚੰਗੀ ਲੱਗੀ। ਇਸੇ ਤਰ੍ਹਾਂ ਹੀ ਜੀ ਇਹਨਾਂ ਨੇ ਕਿਹਾ ਕਿ ਸਾਨੂੰ T20 ਵਰਲਡ ਕੱਪ ਜਿੱਤਣ 'ਤੇ ਭਾਰਤੀ ਟੀਮ ਕੋਚ ਕ੍ਰਿਕਟਰ ਨਾਲ ਗੱਲਬਾਤ ਕਹਿੰਦੇ ਬਹੁਤ ਜ਼ਿਆਦਾ ਚੰਗੀ ਲੱਗੀ। ਵੀਰਿੰਦਰ ਜੀ ਨੇ ਇਹ ਗੱਲਬਾਤ ਕੀਤੀ ਸੀ।
1: ਜੀ
0: 21 ਮਾਰਚ ਨੂੰ ਵਿਸ਼ਵ ਜਲ ਦਿਵਸ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ
1: ਜੀ,
0: ਸੁਖਪ੍ਰੀਤ ਜੀ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।
1: ਜੀ
0: ਬਹੁਤ ਹੀ ਗਿਆਨ ਭਰਪੂਰ ਪ੍ਰੋਗਰਾਮ ਸੀ।
1: ਦੇਖੋ ਸਾਡੇ ਕਈ ਸਾਰੇ ਪ੍ਰੋਗਰਾਮ ਇਹਨਾਂ ਨੇ ਪਸੰਦ ਕੀਤੇ ਨੇ
0: ਜੀ,
1: ਇਹਨਾਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਪਸੰਦ ਕੀਤੇ ਨੇ, ਰੂਬਰੂ ਪ੍ਰੋਗਰਾਮ ਦੀ ਇਹਨਾਂ ਨੇ ਕਾਫੀ ਤਾਰੀਫ ਕੀਤੀ ਹੈ। ਇਸੇ ਤਰ੍ਹਾਂ ਸਵਰਨ ਕੌਰ ਨੂਰਾਂ ਦੇ ਗਾਏ ਸੁਫਿਆਨਾ ਗੀਤ ਇਹਨਾਂ ਨੂੰ ਚੰਗੇ ਲੱਗੇ। ਸਾਡੇ ਸਾਰੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਅਤੇ ਉਹਨਾਂ ਦੇ ਬਾਰੇ ਸਾਨੂੰ ਲਿਖਣ ਵਾਸਤੇ ਸੁਨੀਲ ਜੋਸ਼ੀ ਅਤੇ ਨੀਤੂ ਭਾਰਦਵਾਜ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਾਡੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ, ਸਾਨੂੰ ਇਸੇ ਤਰ੍ਹਾਂ ਖਤ ਲਿਖਦੇ ਰਹੋਗੇ, ਸਾਨੂੰ ਇਹ ਪੂਰੀ ਆਸ ਹੈ। ਬਹੁਤ ਬਹੁਤ ਸ਼ੁਕਰੀਆ ਜੀ।
0: ਤੇ ਰੰਗ ਬਿਰੰਗੀ ਚਿੱਠੀ ਆਈ ਹੈ ਜੀ ਮੇਰੇ ਕੋਲ
1: ਜੀ, ਕੀ ਲਿਖਦੇ
0: ਹਰੀ
1: ਨੇ?
0: ਨੀਲੀ ਪੀਲੀ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ। ਸੋ ਜੀ ਇਹ ਹਰੀ ਪੀਲੀ ਨੀਲੀ ਚਿੱਠੀ ਲਿਖਣ ਵਾਲੇ ਨੇ
1: ਜੀ
0: ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਚਕਲਾ ਬਾਜ਼ਾਰ, ਸਮਾਣਾ ਤੋਂ
1: ਜੀ।
0: ਕਹਿੰਦੇ 7 ਤਰੀਕ ਨੂੰ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਪੇਸ਼ ਕੀਤਾ ਗਿਆ, ਸਾਨੂੰ ਬਹੁਤ ਵਧੀਆ ਲੱਗਿਆ, ਉਸ ਵਿੱਚ ਸਾਡੀ ਵੀ ਚਿੱਠੀ ਪੜੀ ਗਈ। ਪੂਜਾ ਹੰਡਾ, ਪੂਨਮ ਅਤੇ ਦੀਪਾਲੀ ਵਧਵਾ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ, 1975 ਤੋਂ ਪ੍ਰੋਗਰਾਮ ਸੁਣਦੇ ਆ ਰਹੇ ਹਾਂ। ਕਹਿੰਦੇ ਸਾਨੂੰ ਸਾਰੇ ਹੀ ਜਿਹੜੇ ਪੁਰਾਣੇ ਅਨਾਊਂਸਰ ਸੀਗੇ ਜਿਵੇਂ ਕਿ ਪ੍ਰਕਾਸ਼ ਚੌਧਰੀ, ਉਰਮਿਲ ਸਰੀਨ, ਦੇਸ਼ ਸ਼ਰਮਾ ਜੀ, ਸੁਖਵਿੰਦਰ ਸੁੱਖੀ, ਸਾਰੇ ਹੀ ਸਾਨੂੰ ਬਹੁਤ ਚੰਗੇ ਲੱਗਦੇ ਸੀ।
1: ਵਾਹ, ਦੇਖੋ ਤੁਸੀਂ ਇਹ ਦੱਸਿਆ ਹੈ ਆਪਣੇ ਖੱਤ ਦੇ ਵਿੱਚ ਕਿ ਤੁਸੀਂ 1975 ਤੋਂ ਰੇਡੀਓ ਪ੍ਰੋਗਰਾਮਾਂ ਦੇ ਨਾਲ ਜੁੜੇ ਹੋਏ। ਇਹ ਸੋਚ ਕੇ ਦੇਖੋ ਕਿ 1975 ਉਹ ਸਾਲ ਸਨ, ਉਹ ਯੁੱਗ ਸੀ ਜਦੋਂ ਰੇਡੀਓ ਹੀ ਸੀ, ਉਸ ਵੇਲੇ ਟੈਲੀਵਿਜ਼ਨ ਵੀ ਇੰਨਾ ਪਾਪੂਲਰ ਨਹੀਂ ਸੀ ਹੋਇਆ, ਰੇਡੀਓ ਹੀ ਸੀ, ਸਾਰੇ ਪਾਸੇ ਰੇਡੀਓ ਦੀ ਮੋਨੋਪਲੀ ਸੀ। ਔਰ ਤੁਸੀਂ ਉਸ ਵੇਲੇ ਦੇ ਜੁੜੇ ਹੋਏ ਹੋ, ਔਰ ਅੱਜ ਜਦੋਂ ਕਿ ਰੇਡੀਓ ਦੇ ਨਾਲ ਨਾਲ ਮਨੋਰੰਜਨ ਦੇ ਹੋਰ ਬਹੁਤ ਸਾਰੇ ਸਾਧਨ ਨੇ, ਪਰ ਤੁਸੀਂ
0: ਨਹੀਂ ਬਦਲੇ,
1: ਵਫਾਦਾਰੀ ਪੂਰੀ ਨਿਭਾ ਰਹੇ
0: ਜੀ, ਬਿਲਕੁਲ ਨਹੀਂ ਬਦਲੇ। ਔਰ ਅਸੀਂ ਬਹੁਤ ਖੁਸ਼ ਹਾਂ ਇਹ ਜਾਣ ਕੇ ਕਿ ਅੱਜ ਵੀ ਇਹ ਰੇਡੀਓ ਨਾਲ ਜੁੜੇ ਨੇ,
1: ਹੋਏ ਨੇ,
0: ਅੱਜ ਵੀ ਇਹ ਰੇਡੀਓ ਸੁਣ

0: ਨੇ।
1: ਔਰ ਸਾਡੇ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਸਾਡੇ ਜਿਹੜੇ ਪੇਸ਼ਕਾਰ ਨੇ ਅਨਾਊਂਸਰ ਸਾਹਿਬਾਨ ਨੇ ਉਹਨਾਂ ਦੀਆਂ ਪੇਸ਼ਕਾਰੀਆਂ ਤੁਹਾਨੂੰ ਪਸੰਦ ਆਉਂਦੀਆਂ ਨੇ, ਔਰ ਤੁਸੀਂ ਪੁਰਾਣੇ ਜਿਹੜੇ ਸਾਡੇ ਸਾਥੀ ਹੁਣ ਸਰਵਿਸ ਵਿੱਚ ਨਹੀਂ ਹੈ ਉਹਨਾਂ ਨੂੰ ਵੀ ਯਾਦ ਕੀਤਾ ਹੈ ਪ੍ਰੋਗਰਾਮ ਪਸੰਦ ਕਰਨ ਵਾਸਤੇ, ਔਰ ਸਾਡੇ ਜਿਹੜੇ ਪੁਰਾਣੇ ਸਾਥੀ ਨੇ ਉਹਨਾਂ ਨੂੰ ਯਾਦ ਕਰਨ ਵਾਸਤੇ, ਔਰ ਜਿਹੜੇ ਇਸ ਵੇਲੇ ਪ੍ਰੋਗਰਾਮ ਪੇਸ਼ ਕਰਦੇ ਨੇ ਸਾਡੇ ਅਨਾਊਂਸਰ ਸਾਹਿਬ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਜਿਹੜੇ ਤੁਸੀਂ ਚੰਦ ਸ਼ਬਦ ਲਿਖੇ ਨੇ ਉਹਨਾਂ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ।
0: ਔਰ ਮੈਂ ਤਾਂ ਸੋਨ ਜੀ ਇਸ ਗੱਲ ਤੋਂ ਵੀ ਖੁਸ਼ ਹੁੰਦੀ ਹਾਂ ਕਿ ਕਿਸ ਤਰ੍ਹਾਂ ਇਹ ਲਾਲ ਪੀਲਾ ਹਰਾ ਪੈਨ ਚੁੱਕਦੇ ਨੇ ਜਦੋਂ, ਔਰ ਇਹ ਖੱਤ ਲਿਖਦੇ ਨੇ, ਔਰ ਇਹ ਸੋਚਦੇ ਹੋਣਗੇ ਅੱਛਾ ਰੇਡੀਓ ਦੇ ਵਿੱਚ ਹੁਣ ਇਹ ਅਨਾਊਂਸਰ ਇਹ ਪ੍ਰੋਗਰਾਮ ਪੇਸ਼ ਕਰ ਰਿਹਾ ਅਤੇ ਮੈਂ ਇਹਦੇ ਬਾਰੇ ਇਹ ਲਿਖਣਾ
1: ਜੀ। ਔਰ 4-5 ਤਰ੍ਹਾਂ ਦੇ ਸਕੈਚ ਪੈਨ ਯੂਜ਼ ਕਰਕੇ ਇਹਨਾਂ ਨੇ ਪੈਨ ਲਿਖਿਆ, ਦੋ ਸ਼ਬਦ ਇੱਕ ਰੰਗ ਨਾਲ ਨੇ, ਫਿਰ ਦੋ ਸ਼ਬਦ ਕਿਸੇ ਹੋਰ ਰੰਗ ਨਾਲ ਨੇ, ਦੇਖੋ ਹਰ ਵਾਰੀ ਦੋ ਸ਼ਬਦ ਲਿਖਣ ਤੋਂ ਬਾਅਦ ਪੈਨ ਬਦਲਦੇ ਨੇ
0: ਜੀ।
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
0: ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ
1: ਜੀ
0: ਲਿਖ ਰਹੇ ਨੇ ਕਿ 16 April ਨੂੰ ਦਿਹਾਤੀ ਪ੍ਰੋਗਰਾਮ ਵਿੱਚ 90 ਸਾਲ ਆਕਾਸ਼ਵਾਣੀ ਦੇ ਨਾਲ ਕਹਿੰਦੇ ਸਰਬਜੀਤ ਹੋਣਾ ਨੇ ਗਾਇਕ ਪਾਲੀ ਦੇਤਵਾਲੀਆ ਜੀ ਨਾਲ ਗੱਲਬਾਤ ਕੀਤੀ, ਬਹੁਤ ਪਸੰਦ ਆਈ। 17-4 ਨੂੰ ਦਿਹਾਤੀ ਪ੍ਰੋਗਰਾਮ ਵਿੱਚ 90 ਸਾਲ ਆਕਾਸ਼ਵਾਣੀ ਦੇ ਨਾਲ ਸਰਦਾਰ ਹਰਜਿੰਦਰ ਸਿੰਘ ਜੀ ਨਾਲ ਕਹਿੰਦੇ ਸਰਬਜੀਤ ਰਿਸ਼ੀ ਨੇ ਗੱਲਬਾਤ ਕੀਤੀ, ਬਹੁਤ ਹੀ ਜਾਣਕਾਰੀ ਭਰਪੂਰ ਸੀ। ਇਸੇ ਹੀ ਦਿਨ ਕਹਿੰਦੇ ਹੋਰ ਪ੍ਰੋਗਰਾਮਾਂ ਦੇ ਸਿਲਸਿਲੇ ਕਹਿੰਦੇ ਬਹੁਤ ਚੰਗੇ ਲੱਗੇ, ਨਾਲ ਦੀ ਨਾਲ ਸਾਨੂੰ ਝਾਂਜਰਾ ਦੇ ਬੋਰ ਪ੍ਰੋਗਰਾਮ ਦੇ ਬਾਰੇ ਕਹਿੰਦੇ ਸ਼ਿਕਾਇਤ ਹੈ ਕਿ ਸਾਡਾ ਖੱਤ ਸ਼ਾਮਿਲ ਨਹੀਂ ਕੀਤਾ ਜਾਂਦਾ, ਅਤੇ ਕਹਿੰਦੇ ਕਿ ਇਹ ਸ਼ਿਕਾਇਤ ਸਾਡੀ ਦੂਰ ਕਰ ਦਿਓ। ਸੋ
1: ਸਾਡੇ ਤੁਸੀਂ ਦੇਖੋ ਦਿਹਾਤੀ ਪ੍ਰੋਗਰਾਮ ਦੇ ਵਿੱਚ ਜਿਹੜੇ ਵੱਖ ਵੱਖ ਸਿਲਸਿਲੇ ਪੇਸ਼ ਕੀਤੇ ਗਏ 90 ਸਾਲ ਆਕਾਸ਼ਵਾਣੀ ਦੇ ਸੰਪੂਰਨ ਹੋਣ ਦੇ ਸੰਬੰਧ ਵਿੱਚ, ਉਹ ਤੁਹਾਨੂੰ ਪਸੰਦ ਆਏ, ਸਰਬਜੀਤ ਰਿਸ਼ੀ ਜੀ ਵੱਲੋਂ ਕੀਤੀ ਹੋਈ ਇੰਟਰਵਿਊ ਜਿਹੜੀ ਹੈ ਉਹ ਵੀ ਤੁਹਾਨੂੰ ਪਸੰਦ ਆਈ, ਸਾਡੇ ਪ੍ਰੋਗਰਾਮ ਜਿਹੜੇ ਹੋਰ ਨੇ ਝਾਂਜਰਾਂ ਦੇ ਬੋਰ ਅਤੇ ਇਸ ਤਰ੍ਹਾਂ ਹੀ ਕਈ ਸਾਰੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ, ਔਰ ਉਹਨਾਂ ਦੇ ਬਾਰੇ ਸਾਨੂੰ ਲਿਖ ਕੇ ਭੇਜਣ ਵਾਸਤੇ ਬਿੱਲਾ ਬਜਾਜ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਪ੍ਰੋਗਰਾਮਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਸਾਨੂੰ ਇਸੇ ਤਰ੍ਹਾਂ ਤਫਸੀਲੀ ਖੱਤ ਲਿਖਦੇ ਰਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ।
0: ਨੀਰਜ ਕੁਮਾਰ ਚੌਹਾਨ, ਬ੍ਰਿਜਲਾਲ ਚੌਹਾਨ ਮੰਡੀ ਗੋਲੂਵਾਲ ਰਾਜਸਥਾਨ ਤੋਂ ਲਿਖ ਰਹੇ ਨੇ
1: ਜੀ
0: ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ, ਤੁਹਾਨੂੰ ਸਾਰਿਆਂ ਨੂੰ ਕਹਿੰਦੇ ਪਿਆਰ ਭਰੀ ਨਮਸਕਾਰ। ਕਹਿੰਦੇ ਸਾਰੇ ਹੀ ਸਿਲਸਿਲੇ ਜਿਵੇਂ ਕਿ ਤਮਕ ਜਲੰਧਰ ਪੈਂਦੀ, ਚਾਂਜਰਾ ਦੇ ਬੋਰ, ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ ਪ੍ਰੋਗਰਾਮ, ਰੰਗਲੀ ਧਰਤੀ, ਕਹਿੰਦੇ ਸਾਰੇ ਹੀ ਮਨੋਰੰਜਨ ਦਿੰਦੇ ਨੇ ਔਰ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ, ਔਰ ਕਹਿੰਦੇ ਕਿ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸ਼ਨੀਵਾਰ ਨੂੰ ਪੇਸ਼ ਕਰਦੇ ਹੋ।
1: ਬ੍ਰਿਜਲਾਲ ਚੌਹਾਨ ਜੀ, ਤੁਸੀਂ ਸਾਡੇ ਪ੍ਰੋਗਰਾਮ ਪਸੰਦ ਕਰਦੇ ਹੋ ਔਰ ਇਸੇ ਤਰ੍ਹਾਂ ਹੀ ਤੁਸੀਂ ਸਾਨੂੰ ਖੱਤ ਵੀ ਲਗਾਤਾਰ ਲਿਖਦੇ ਰਹਿੰਦੇ ਹੋ ਵੁਮੈਨ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਵਸਦੇ ਵਿਹੜੇ ਪ੍ਰੋਗਰਾਮ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹ ਤੁਹਾਨੂੰ ਪਸੰਦ ਆਉਂਦੇ ਨੇ, ਦਿਹਾਤੀ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੇ ਜਾਂਦੇ ਸਿਲਸਿਲੇ ਵੀ ਤੁਸੀਂ ਪਸੰਦ ਕਰਦੇ ਹੋ, ਪ੍ਰੋਗਰਾਮ ਪਸੰਦ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਇਸੇ ਤਰ੍ਹਾਂ ਖੱਤ ਲਿਖਦੇ ਰਹੋ, ਇਹਨਾਂ ਨੇ ਵੀ ਦੇਖੋ 3-4 ਤਰ੍ਹਾਂ ਦੇ ਪੈਨ ਯੂਜ਼
0: ਜੀ ਜੀ ਜੀ ਬਿਲਕੁਲ
1: ਬੜੇ ਸਜਾ ਕੇ ਖੱਤ ਲਿਖਿਆ ਹੈ, ਪੋਸਟ ਕਾਰਡ ਦੇ ਚਾਰੋਂ ਪਾਸੇ ਇਹਨਾਂ ਨੇ ਬਾਰਡਰ ਵੀ ਬਣਾਇਆ।
0: ਵਾਹ ਜੀ ਵਾਹ, ਦੇਖੋ ਜੀ ਬਹੁਤ ਮਿਹਨਤ ਕਰਦੇ ਨੇ ਸਾਡੇ ਸਰੋਤੇ,
1: ਬਿਲਕੁਲ
0: ਉਹ ਮੇਰੇ ਖਿਆਲ ਮਿਹਨਤ ਇਸ ਕਰਕੇ ਕਰਦੇ ਨੇ ਕਿਉਂਕਿ ਉਹ ਸਾਨੂੰ ਪਿਆਰ ਬਹੁਤ ਕਰਦੇ ਨੇ,
1: ਜੀ ਜੀ
0: ਹੈ ਨਾ, ਉਹ ਆਕਾਸ਼ਵਾਣੀ ਨੂੰ ਪਿਆਰ ਕਰਦੇ ਨੇ, ਉਹ ਰੇਡੀਓ ਨੂੰ ਪਿਆਰ ਕਰਦੇ ਨੇ ਔਰ ਸਾਡੇ ਜਿੰਨੇ ਵੀ ਆਰਜੇਜ਼ ਨੇ ਉਹਨਾਂ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਮੋਹ ਹੈ।
1: ਇੱਕ ਮੈਂ ਨਾ ਹੋਰ ਗੱਲ ਕਹਿਣੀ ਚਾਹੂੰਗਾ ਇੱਥੇ, ਸਾਡੇ ਕਈ ਸਰੋਤਿਆਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਸਾਡਾ ਖੱਤ ਨਹੀਂ ਪੜਿਆ ਗਿਆ, ਅਸੀਂ ਖੱਤ ਪਾਇਆ ਸੀ। ਇਹ ਦੇਖੋ ਇਹ ਜਿਹੜਾ ਖੱਤ ਹੈ ਨਾ ਸਾਡਾ, ਸਾਡੇ ਕੋਲ ਆਇਆ ਮੰਡੀ ਗੋਲੂ ਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ ਜੀ ਦਾ, ਜਿਹੜਾ ਤੁਸੀਂ ਹੁਣੇ ਪੜਿਆ, ਇਹ ਪਤਾ ਕਦੋਂ ਦਾ ਲਿਖਿਆ ਇਹਨਾਂ ਨੇ?
0: ਹਾਂਜੀ,
1: 20 January 2026 ਦਾ ਇਹ ਖੱਤ ਲਿਖਿਆ ਹੋਇਆ,
0: ਦੇਖ ਲਓ ਜੀ
1: ਸਾਡੇ ਕੋਲ 4 ਮਹੀਨੇ ਬਾਅਦ ਪਹੁੰਚਿਆ।
0: ਹਾਂਜੀ,
1: ਪਤਾ ਨਹੀਂ ਕਿੱਥੇ ਚਿੱਠੀਆਂ ਦੇ ਥੱਲੇ ਦੱਬਿਆ ਰਿਹਾ ਹੈ। ਅਸੀਂ ਜ਼ਰੂਰ ਸ਼ਾਮਿਲ ਕਰਦੇ ਹਾਂ, ਸਾਡੇ ਕੋਲ ਜਿਹੜਾ ਵੀ ਖੱਤ ਜਦੋਂ ਵੀ ਪਹੁੰਚੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਥਾਂ ਦਿੱਤੀ ਜਾਵੇ।
0: ਲਓ ਜੀ ਫਿਰ ਈਮੇਲ ਦਾ ਸਿਲਸਿਲਾ ਸ਼ੁਰੂ ਕਰੀਏ
1: ਜੀ।
0: ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਨ ਰਿਣਵਾ, ਹਜ਼ਾਰੀ ਲਾਲ ਸ਼ਰਮਾ ਕਹਿੰਦੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, 26 ਤਰੀਕ ਨੂੰ ਸਵੇਰੇ ਮਨ ਕੀ ਬਾਤ ਪ੍ਰੋਗਰਾਮ ਸੁਣਿਆ ਜਿਸ ਦਾ ਪੰਜਾਬੀ ਅਨੁਵਾਦ ਬੀਰਿੰਦਰ ਜੀ ਨੇ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਕੀਤਾ। 28 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ ਜਿਸ ਵਿੱਚ ਬੀਰਿੰਦਰ ਜੀ ਨੇ ਕੁਸ਼ਤੀ ਬਾਰੇ ਰਣਬੀਰ ਸਿੰਘ ਧੀਰਾ ਜੀ ਅਤੇ ਜਗਜੀਤ ਸਿੰਘ ਜੀ ਨਾਲ ਕੀਤੀ ਗੱਲਬਾਤ ਬਹੁਤ ਹੀ ਵਧੀਆ ਲੱਗੀ। 29 ਤਰੀਕ ਨੂੰ ਸਵੇਰੇ ਗੁੱਡ ਮਾਰਨਿੰਗ ਜਲੰਧਰ FM ਰੇਨਬੋ ਜਲੰਧਰ ਦਾ ਪ੍ਰੋਗਰਾਮ ਸੁਣਿਆ। RJ ਅੰਜਲੀ ਜੀ ਨੇ ਡਾਂਸ ਮਾਸਟਰ ਮਨਪ੍ਰੀਤ ਸੈਣੀ ਜੀ ਨਾਲ ਮੁਲਾਕਾਤ

0: ਸੁਣਾਈ। ਇਸੇ ਦਿਨ ਸ਼ਾਮ ਨੂੰ 5 ਵਜੇ ਯੁਵਾਨੀ ਦਾ ਸੈਗਮੈਂਟ ਯੰਗਿਸਤਾਨ ਸੁਣਿਆ। ਆਰ ਜੇ ਰਿਤਿਕਾ ਜੀ ਨੇ ਮਿਊਜ਼ਿਕ ਪ੍ਰੋਡਿਊਸਰ ਕਰਮਵੀਰ ਸਿੰਘ ਜੀ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗੀ।
1: ਜੀ
0: ਬਾਕੀ ਦੇ ਪ੍ਰੋਗਰਾਮ ਜਿਵੇਂ ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਵਸਦੇ ਵਿੜੇ, ਰਾਤ ਦੀ ਸਭਾ ਵਿੱਚ FM ਰੇਨਬੋ ਜਲੰਧਰ ਦਾ ਸਾਡਾ ਪੂਰਾ ਮਨੋਰੰਜਨ ਕਰ ਰਹੇ ਨੇ। ਕਹਿੰਦੇ ਗਰਮੀ ਦੇ ਦਿਨ ਸ਼ੁਰੂ ਹੋ ਗਏ ਨੇ,
1: ਜੀ
0: ਆਪਣੇ ਆਲੇ ਦੁਆਲੇ ਬੇਜ਼ਬਾਨੇ ਪੰਛੀਆਂ ਲਈ ਪਾਣੀ ਜ਼ਰੂਰ ਰੱਖਿਆ ਕਰੋ।
1: ਲਾ, ਇਹ ਬਹੁਤ ਸੋਹਣੀ ਗੱਲ ਲਿਖੀ ਇਹਨਾਂ ਨੇ। ਔਰ ਕਈ ਵਾਰੀ ਕੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਰਹਿੰਦੇ ਹਾਂ, ਸਾਡਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਜਾਂਦਾ।
0: ਜੀ ਬਿਲਕੁਲ।
1: ਪਰ ਕਿਸੇ ਵੀ ਇਨਸਾਨ ਦੀ ਥੋੜ੍ਹੀ ਜਿਹੀ ਐਫਰਟ, ਥੋੜ੍ਹੀ ਜਿਹੀ ਕੋਸ਼ਿਸ਼ ਬਹੁਤ ਸਾਰੇ ਜਾਨਵਰਾਂ ਨੂੰ, ਬਹੁਤ ਸਾਰੇ ਪੰਛੀਆਂ ਨੂੰ ਰਾਹਤ ਪਹੁੰਚਾ ਸਕਦੀ ਹੈ।
0: ਬਿਲਕੁਲ ਜੀ, ਬਿਲਕੁਲ।
1: ਹਾਂ, ਤੁਸੀਂ ਲਿਖਿਆ ਸਾਨੂੰ ਸੁਭਾਸ਼ ਗੁਦਾਰਾ ਜੀ ਪਿੰਡ ਹੀਰਾਵਾਲੀ ਤੋਂ, ਸਾਡੇ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ। ਇਹਨਾਂ ਦੀ ਇੱਕ ਖਾਸੀਅਤ ਹੈ ਮੈਡਮ ਇਹ,
0: ਜੀ
1: ਇਹ ਕਿ ਇਹ ਨਾ ਸਾਡੇ ਪ੍ਰਾਇਮਰੀ ਚੈਨਲ ਦੇ ਪ੍ਰੋਗਰਾਮ ਵੀ ਸੁਣਦੇ ਨੇ ਅਤੇ ਜਿਹੜੇ FM ਰੇਨਬੋ ਦੇ ਪ੍ਰੋਗਰਾਮ ਨੇ ਉਹ ਵੀ ਸੁਣਦੇ ਨੇ। ਉਹ ਦੋਨਾਂ ਦੇ ਬਾਰੇ ਆਪਣੀ ਰਾਏ ਸਾਨੂੰ ਲਿਖ ਕੇ ਭੇਜੀ ਇਹਨਾਂ ਨੇ। ਔਰ ਪ੍ਰਾਇਮਰੀ ਚੈਨਲ ਦੇ ਪ੍ਰੋਗਰਾਮ ਖੇਡ ਸੰਸਾਰ ਅਤੇ ਇਸੇ ਤਰ੍ਹਾਂ ਇਹ ਮਨ ਕੀ ਬਾਤ ਪ੍ਰੋਗਰਾਮ ਵੀ ਇਹਨਾਂ ਨੇ ਸੁਣਿਆ ਹੈ ਔਰ ਉਸ ਦੇ ਬਾਰੇ ਵੀ ਆਪਣੀ ਰਾਏ ਲਿਖ ਕੇ ਭੇਜੀ ਹੈ। ਇਸੇ ਤਰ੍ਹਾਂ FM ਰੇਨਬੋ ਦਾ ਪ੍ਰੋਗਰਾਮ ਵੀ ਸੁਣਦੇ ਨੇ, ਉਸ 'ਤੇ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਜਿਹੜਾ ਯੁਵਾਣੀ, ਯੁਵਾਣੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ, ਉਹ ਵੀ ਇਹਨਾਂ ਨੇ ਪਸੰਦ ਕੀਤੇ ਨੇ ਅਤੇ ਉਹਨਾਂ ਦੇ ਬਾਰੇ ਵੀ ਸਾਨੂੰ ਲਿਖ ਕੇ ਭੇਜਿਆ ਹੈ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜਿਹੜੀ ਤੁਸੀਂ ਸਲਾਹ ਦਿੱਤੀ ਹੈ ਕਿ ਆਪਣੇ ਆਲੇ ਦੁਆਲੇ ਬੇਜ਼ੁਬਾਨੇ ਪੰਛੀਆਂ ਲਈ ਪਾਣੀ ਜ਼ਰੂਰ ਰੱਖਿਆ ਜਾਵੇ, ਮੌਸਮ ਬਦਲ ਰਿਹਾ ਹੈ, ਗਰਮੀ ਵੱਧ ਰਹੀ ਹੈ, ਅਤੇ ਅਸੀਂ ਵੀ ਆਪਣੇ ਸਾਰੇ ਸਰੋਤਿਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਆਲੇ ਦੁਆਲੇ ਜਿਹੜੇ ਰਹਿੰਦੇ ਜੀਵ ਨੇ, ਪੰਛੀ ਨੇ, ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ।
0: ਬਿਲਕੁਲ ਜੀ, ਉਹਨਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ।
1: ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ, ਅਤੇ ਨੇੜੇ ਬਸੜਾ ਪਿੰਡ ਬੁਰਜ ਹਨੂੰਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਮੂਹ ਵਰਮਾ ਪਰਿਵਾਰ। ਸਭ ਤੋਂ ਪਹਿਲਾਂ ਕਹਿੰਦੇ ਕਿ ਤੁਹਾਨੂੰ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਜਾ ਰਹੇ ਨੇ, ਇਸ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਆਕਾਸ਼ਵਾਣੀ ਦੇ 90 ਸਾਲ ਤਹਿਤ ਸੰਤੋਖ ਸਿੰਘ ਰੰਧਾਵਾ ਜੀ ਦੀ ਖਾਸ ਇੰਟਰਵਿਊ ਸੁਣੀ, ਬਹੁਤ ਹੀ ਆਨੰਦ ਆਇਆ। ਮਹਿਮਾਨ ਬਰੂਹਾਂ ਵਿੱਚ ਸੁਖਵਿੰਦਰ ਜੀ ਅਤੇ ਕੁਲਵਿੰਦਰਜੀਤ ਜੀ ਦੀ ਇੰਟਰਵਿਊ ਸੁਣੀ, ਉਹਨਾਂ ਦੀ ਆਪਣੀ ਜ਼ਿੰਦਗੀ ਦੇ ਖੱਟੇ ਮਿੱਠੇ ਤਜਰਬੇ ਸਾਂਝੇ ਕੀਤੇ। ਕਹਿੰਦੇ ਬਹੁਤ ਹੀ ਵਧੀਆ ਪ੍ਰੋਗਰਾਮ ਸੀ। ਪੰਜਾਬੀ ਨਾਟਕ ਸੋਮਵਾਰ ਨੂੰ ਸੁਣਿਆ ਰਾਤੀ 9:30, ਕਹਿੰਦੇ ਬਹੁਤ ਚੰਗਾ ਲੱਗਾ। ਵਸਦੇ ਬੜੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਸਾਡੇ ਵਿਰਸੇ ਦੇ ਤਹਿਤ ਘੜੇ ਦੀ ਮਹੱਤਤਾ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵਾਕਈ ਹੀ ਕਹਿੰਦੇ ਅਸੀਂ ਆਪਣਾ ਵਿਰਸਾ ਜਿਹੜਾ ਭੁੱਲਦੇ ਜਾ ਰਹੇ ਹਾਂ। ਘੱਟ ਗਿਣਤੀਆਂ ਬਾਰੇ ਐਡਵੋਕੇਟ RK ਨੰਦ ਜੀ ਦੀ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਸੀ, ਜਿਹੜੀ ਕਿ ਸਰਕਾਰ ਸਹੂਲਤਾਂ ਦਿੰਦੀਆਂ ਨੇ ਘੱਟ ਗਿਣਤੀ ਵਾਲਿਆਂ ਨੂੰ, ਉਹ ਵੀ ਕਹਿੰਦੇ ਵਧੀਆ ਜਾਣਕਾਰੀ ਸੀ। ਸਰਬਜੀਤ ਕੌਰ ਢਿੱਲੋਂ ਦਾ ਕਵਿਤਾ ਪਾਠ ਚੰਗਾ ਲੱਗਿਆ। ਇਸ ਦੇ ਨਾਲ ਨਾਲ ਕਥਾ ਲੋਕ ਤਹਿਤ ਨਾਟਕ ਅੰਦਾਜ਼ ਵਿੱਚ ਕਹਾਣੀ ਸਾਨੂੰ ਬਹੁਤ ਹੀ ਚੰਗੀ ਲੱਗੀ।
1: ਦੇਖੋ ਕਿੰਨੇ ਡਿਟੇਲ ਦੇ ਵਿੱਚ ਇਹਨਾਂ ਨੇ ਸਾਨੂੰ ਈਮੇਲ ਲਿਖੀ ਹੈ
0: ਜੀ।
1: ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਸਾਡੇ ਵੱਖ ਵੱਖ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਉਹਨਾਂ ਦੀ ਤਾਰੀਫ ਲਿਖ ਕੇ ਭੇਜੀ ਹੈ। ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਅਤੇ ਉਹਨਾਂ ਦੀ ਤਾਰੀਫ ਲਿਖ ਕੇ ਸਾਨੂੰ ਭੇਜਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਔਰ ਸਾਨੂੰ ਆਪਣੀ ਰਾਏ ਵੀ ਇਸੇ ਤਰ੍ਹਾਂ ਲਿਖ ਕੇ ਭੇਜਦੇ ਰਹੋਗੇ। ਖਤ ਲਿਖਣ ਵਾਸਤੇ ਰਮਨ ਵਰਮਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ, ਅਤੇ ਇਹ ਲਿਖਣ ਵਾਲੇ ਨੇ ਬੱਬੂ ਸੋਨੀ ਸਾਗਰ ਵਰਮਾ, ਉੱਤਮ ਨਗਰ, ਨਵੀਂ ਦਿੱਲੀ ਤੋਂ। ਇਹਨਾਂ ਦੀ ਈਮੇਲ ਆਈ ਹੈ
1: ਜੀ,
0: ਕਹਿੰਦੇ ਕਿ ਤੁਹਾਡੇ ਸਾਰੇ ਪ੍ਰੋਗਰਾਮ ਮਿਆਰੀ ਨੇ ਅਤੇ ਬਹੁਤ ਮਿਹਨਤ ਨਾਲ ਤਿਆਰ ਕੀਤੇ ਜਾਂਦੇ ਨੇ ਪ੍ਰੋਗਰਾਮ। ਚਿੱਠੀਆਂ ਮਿੱਠੀਆਂ ਧਮਕ ਜਲੰਧਰ ਪੈਂਦੀ ਵਿੱਚ ਕਹਿੰਦੇ ਜਿਹੜੇ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ਨੇ, ਜਿਵੇਂ ਕਿ ਗਾਇਕ ਰੰਜਨਾ, ਹੰਸਰਾਜ ਹੰਸ, ਸਰਦੂਲ ਸਿਕੰਦਰ, ਅਮਰ ਨੂਰੀ ਦੇ ਗੀਤ, ਕਹਿੰਦੇ ਸੁਣਾ ਦਿਓ। ਪਹਿਲਾਂ ਤਾਂ ਜਵਾਬ ਦਿਓ ਦਿਓ ਸੋਨ ਜੀ, ਫਿਰ ਅੱਗੇ ਪੜ੍ਹਾਂ।
1: ਸਾਡੇ ਕੋਲ ਦੇਖੋ ਸਟਾਕ ਦੇ ਵਿੱਚ ਸਾਡੀ ਲਾਇਬ੍ਰੇਰੀ ਬੜੀ ਰਿਚ ਹੈ ਜੀ, ਸਾਡੀ ਬੜੀ ਅਮੀਰ ਲਾਇਬ੍ਰੇਰੀ ਆ। ਉਸ ਦੇ ਵਿੱਚ ਜਿਹੜੇ ਤੁਸੀਂ ਨਾਂ ਲਏ ਨੇ ਗਾਇਕ ਕਲਾਕਾਰਾਂ ਦੇ, ਇਹਨਾਂ ਸਾਰਿਆਂ ਦੇ ਗੀਤ ਸਾਡੇ ਕੋਲ ਲਾਇਬ੍ਰੇਰੀ ਵਿੱਚ ਹੈਗੇ ਨੇ ਔਰ ਗਾਇਬ ਗਾਏ ਅਸੀਂ ਇਹਨਾਂ ਦੇ ਗਾਣੇ, ਗਾਏ ਹੋਏ ਗਾਣੇ ਸੁਣਾਉਂਦੇ ਵੀ ਰਹਿੰਦੇ।
0: ਬਿਲਕੁਲ ਜੀ, ਔਰ ਅਸੀਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਹੰਸਰਾਜ ਹੰਸ, ਸਰਦੂਲ ਸਿਕੰਦਰ ਦੇ ਗਾਣੇ ਜ਼ਰੂਰ ਸੁਣਾਏ
1: ਜ਼ਰੂਰ ਸੁਣਾਏ ਜਾਣ। ਬਿਲਕੁਲ।
0: ਅਤੇ ਕਹਿੰਦੇ ਬਾਕੀ ਦਿਹਾਤੀ ਪ੍ਰੋਗਰਾਮ ਵਿੱਚ ਸ਼ਨੀਵਾਰ ਪ੍ਰਸਾਰਿਤ ਨਾਟਕ ਬਹੁਤ ਵਧੀਆ ਸਿਲਸਿਲਾ ਸ਼ੁਰੂ ਕੀਤਾ ਹੈ। ਬਾਕੀ ਕਹਿੰਦੇ ਇੱਕ ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਤੁਹਾਡੀ ਚਿੱਠੀ ਮਿਲੀ ਵਿੱਚ ਵੋਇਸ ਮੈਸੇਜ ਵੀ ਸ਼ਾਮਿਲ ਕਰੋ ਤਾਂ ਕਿ ਵੱਧ ਤੋਂ ਵੱਧ ਪ੍ਰੋਗਰਾਮਾਂ ਬਾਰੇ ਟਿੱਪਣੀ ਹੋ ਸਕੇ। ਰਿਕਾਰਡਿੰਗ ਵਾਲੇ ਦਿਨ ਆਏ ਹੋਏ ਮੈਸੇਜ ਸ਼ਾਮਿਲ ਕਰੋ, ਬਾਕੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਪ੍ਰੋਮੋ ਬਣਾ ਕੇ ਚਲਾਓ ਅਤੇ ਹੋ ਸਕੇ ਤਾਂ ਇਸ ਦਾ ਮੁੜ ਪ੍ਰਸਾਰਣ ਵੀ ਕਰੋ ਤਾਂ ਕਿ ਅਸੀਂ ਕਹਿੰਦੇ ਆਪਣਾ ਨਾਮ ਦੁਬਾਰਾ ਸੁਣ ਸਕੀਏ ਅਤੇ ਪ੍ਰੋਗਰਾਮ ਵੀ ਸੁਣ ਸਕੀਏ।
1: ਦੇਖੋ ਇਹਨਾਂ ਨੇ ਤਾਂ ਬੜੇ ਟੈਸਟ ਦੇ ਵਿੱਚ ਪਾ ਤੋ ਸਾਨੂੰ। ਦੇਖੋ ਸਾਡਾ ਮਕਸਦ ਇਹ ਹੁੰਦਾ ਹੈ ਕਿ ਜਿਹੜੇ ਸਾਡੇ ਸਰੋਤੇ ਸਾਡੇ ਨਾਲ

0: ਨਹੀਂ ਵੀ ਰਾਬਤਾ ਰੱਖਦੇ, ਅਸੀਂ ਉਹਨਾਂ ਦਾ ਵੀ ਮਨੋਰੰਜਨ ਕਰਨਾ
1: ਜੀ।
0: ਤੁਹਾਡੇ ਖਤ ਸਾਨੂੰ ਲਗਾਤਾਰ ਮਿਲਦੇ ਨੇ ਔਰ ਤੁਸੀਂ ਕਈ ਗੱਲਾਂ ਲਿਖੀਆਂ ਨੇ ਆਪਣੇ ਖਤ ਦੇ ਵਿੱਚ, ਸਾਡੇ ਪ੍ਰੋਗਰਾਮ ਤੁਸੀਂ ਪਸੰਦ ਵੀ ਕੀਤੇ ਨੇ ਔਰ ਜਿਹੜੇ ਗਾਇਕ ਕਲਾਕਾਰਾਂ ਦੇ ਤੁਸੀਂ ਨਾਮ ਲਿਖੇ ਨੇ ਉਹਨਾਂ ਦੇ ਗਾਣੇ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ, ਉਹਨਾਂ ਦੇ ਗੀਤ ਗਾਏ ਹੋਏ ਗੀਤ ਅਸੀਂ ਆਪਣੇ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ, ਚਾਹੇ ਦਿਹਾਤੀ ਪ੍ਰੋਗਰਾਮ ਹੋਵੇ ਜਾਂ ਵਸਦੇ ਵਿਹੜੇ ਪ੍ਰੋਗਰਾਮ ਹੋਵੇ ਜਾਂ ਸਵੇਰ ਦਾ ਪ੍ਰੋਗਰਾਮ ਹੋਵੇ ਸੋਹਣੀ ਸਵੇਰ, ਜਾਂ ਦੁਪਹਿਰੇ ਜਿਹੜੇ 2:30 ਵਜੇ ਲੋਕ ਗੀਤ ਪੇਸ਼ ਕੀਤੇ ਜਾਂਦੇ ਨੇ, ਉਹਨਾਂ ਦੇ ਵਿੱਚ ਅਸੀਂ ਲਗਾਤਾਰ ਇਹਨਾਂ ਗਾਇਕਾਂ ਕਲਾਕਾਰਾਂ ਦੇ ਗਾਣੇ ਸੁਣਾਉਂਦੇ ਰਹਿੰਦੇ ਹਾਂ ਔਰ ਸਾਨੂੰ ਤੁਸੀਂ ਇਸੇ ਤਰ੍ਹਾਂ ਚਿੱਠੀ ਲਿਖਦੇ ਰਹੋ, ਖਤ ਲਿਖਦੇ ਰਹੋ, ਆਪਣੀ ਰਾਏ ਸਾਡੇ ਤੱਕ ਇਸੇ ਤਰ੍ਹਾਂ ਭੇਜਦੇ ਰਹੋ ਅਤੇ ਸਾਡੇ ਪ੍ਰੋਗਰਾਮਾਂ ਦੇ ਨਾਲ ਵੀ ਇਸੇ ਤਰ੍ਹਾਂ ਜੁੜੇ ਰਹੋ।
1: ਬਿਲਕੁਲ ਜੀ, ਔਰ ਦੇਖੋ ਅਸੀਂ ਇਹੀ ਸਾਰਿਆਂ ਨੂੰ ਕਹਾਂਗੇ ਕਿ ਜ਼ਰੂਰ ਆਪਣੇ ਸੁਝਾਅ ਲਿਖ ਕੇ ਭੇਜੋ, ਔਰ ਗਰਮੀ ਦਾ ਮੌਸਮ ਚੱਲ ਰਿਹਾ ਅਤੇ ਇਸ ਮੌਸਮ ਵਿੱਚ ਆਪਣਾ ਵੀ ਖਿਆਲ ਰੱਖੋ ਅਤੇ ਨਾਲ ਆਲੇ ਦੁਆਲੇ ਆਪਣੇ ਪੰਛੀਆਂ ਦਾ ਵੀ ਖਿਆਲ ਰੱਖੋ।
0: ਹਾਂ, ਆਪਣਾ ਜਦੋਂ ਵੀ ਬਾਹਰ ਨਿਕਲਣਾ ਹੈ ਲੂ ਦੇ ਟਾਈਮ 'ਤੇ ਅਵੋਇਡ ਕਰੋ ਜਾਣਾ, ਜੇ ਜ਼ਰੂਰੀ ਜਾਣਾ ਪੈ ਜਾਵੇ ਤਾਂ ਆਪਣਾ ਸਿਰ ਮੂੰਹ ਕੱਪੜੇ ਨਾਲ ਲਪੇਟ ਕੇ ਅੱਖਾਂ 'ਤੇ ਐਨਕ ਲਗਾ ਕੇ ਫਿਰ ਜਾਣਾ ਚਾਹੀਦਾ।
1: ਔਰ ਬਿਲਕੁਲ ਜੀ, ਪਾਣੀ ਦੀ ਬੋਤਲ ਜਿਹੜੀ ਹੈ
0: ਉਹ ਹਮੇਸ਼ਾ ਨਾਲ ਰੱਖਣੀ ਚਾਹੀਦੀ ਹੈ,
1: ਕਿਉਂਕਿ ਕਿਸੇ ਵੇਲੇ ਵੀ ਤੁਹਾਨੂੰ ਪਿਆਸ ਲੱਗ ਸਕਦੀ ਹੈ ਔਰ ਤੁਸੀਂ ਕੋਸ਼ਿਸ਼ ਕਰੋ ਕਿ ਘਰੋਂ ਲੱਸੀ ਜਾਂ ਨਿੰਬੂ ਪਾਣੀ ਪੀ ਕੇ,
0: ਨਿੰਬੂ ਪਾਣੀ ਪੀ ਕੇ ਜਾਓ, ਬਿਲਕੁਲ ਘਰੋਂ ਪੀ ਕੇ ਹੀ ਜਾਓ। ਔਰ ਬਾਹਰ ਦਾ ਖਾਣਾ ਥੋੜ੍ਹਾ ਜਿਹਾ, ਬਾਹਰ ਜਿਸ ਤਰ੍ਹਾਂ ਆਪਾਂ ਕਈ ਵਾਰੀ ਚਲਦੇ ਚਲਦੇ ਕੁਛ ਖਾ ਲੈਂਦੇ ਹਾਂ, ਉਹ ਖਾਣਾ ਪੀਣਾ ਥੋੜ੍ਹਾ ਜਿਹਾ ਅਵੋਇਡ ਕਰਨਾ ਚਾਹੀਦਾ, ਘਟਾਉਣਾ ਚਾਹੀਦਾ,
1: ਤਾਂ ਕਿ ਤੁਸੀਂ ਬਿਮਾਰ ਨਾ ਹੋ, ਤੁਹਾਡੀ ਸਿਹਤ ਚੰਗੀ ਰਹੇ। ਅਸੀਂ ਇਹੀ ਦੁਆ ਕਰਦੇ ਹਾਂ ਔਰ ਦੇਖੋ ਚਿੱਠੀਆਂ ਦਾ ਸਿਲਸਿਲਾ ਜਿਹੜਾ ਹੁਣ ਉਹ ਬਿਲਕੁਲ ਖਤਮ ਹੋ ਰਿਹਾ ਕਿਉਂਕਿ ਟਾਈਮ ਮੁੱਕ ਰਿਹਾ
0: ਜੀ।
1: ਜੀ,
0: ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਜੇ ਤੁਸੀਂ ਵੀ ਸਾਨੂੰ ਖਤ ਲਿਖਣਾ ਚਾਹੋ ਤਾਂ ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਸਾਡਾ ਪਿੰਨ ਕੋਡ ਹੈ 1440001 ਅਤੇ ਈਮੇਲ ਤੁਸੀਂ ਦੱਸ ਦਿਓ
1: ਜੀ। ਈਮੇਲ ਹੈ ਜੀ tcmjalandhar@gmail.com।
0: ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੋ, ਸਾਡੇ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਦੇ ਬਾਰੇ ਵਿੱਚ ਆਪਣੀ ਰਾਏ ਸਾਨੂੰ ਦੱਸਣੀ ਚਾਹੁੰਦੇ ਹੋ ਤਾਂ ਸਾਨੂੰ ਲਿਖ ਕੇ ਭੇਜ ਸਕਦੇ ਹੋ। ਇਹ ਦੋ ਪਤੇ ਜਿਹੜੇ ਤੁਸੀਂ ਦੱਸੇ ਨੇ, ਪਤਾ ਵੀ ਤੁਹਾਨੂੰ ਦੱਸਿਆ ਹੈ, ਈਮੇਲ ਆਈਡੀ ਵੀ ਦੱਸੀ ਹੈ, ਸਾਨੂੰ ਲਿਖ ਕੇ ਤੁਸੀਂ ਭੇਜ ਸਕਦੇ ਹੋ ਔਰ ਤੁਹਾਡਾ ਖਤ ਜਾਂ ਤੁਹਾਡੀ ਈਮੇਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ। ਅਤੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਸੋਹਣ ਕੁਮਾਰ ਨੂੰ
1: ਅਤੇ ਮੈਨੂੰ ਪ੍ਰਭਜੋਤ ਨੂੰ ਦਿਓ ਇਜਾਜ਼ਤ। ਨਮਸਕਾਰ।
2: ਹੁਣ ਤੁਸੀਂ ਸੁਣਿਆ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਜਿਸ ਦੇ ਵਿੱਚ ਤੁਹਾਡੀਆਂ ਚਿੱਠੀਆਂ ਪੜ੍ਹੀਆਂ ਗਈਆਂ ਅਤੇ ਉਹਨਾਂ 'ਤੇ ਜਵਾਬ ਦਿੱਤੇ ਗਏ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਕੁਝ ਹਿੰਦੀ ਗੀਤ।

ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮਾ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
1: ਹੈਲੋ,
2: ਯਾ ਆਇਕਰ ਵਿਭਾਗ ਹੈ। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਨੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਤੁਹਾਡਾ ਦੋਸਤ ਸ਼ਾਮ ਸ਼ਰਮਾ ਹਾਜ਼ਰ ਹੋ ਚੁੱਕਿਆ ਜੀ ਅੱਜ ਦਾ ਸੌਗਾਤ ਪ੍ਰੋਗਰਾਮ ਲੈ ਕੇ। ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਕਬੂਲ ਕਰੋ ਜੀ। ਦੋਸਤੋ, ਬਿਲਕੁਲ ਹਰ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਦੋਸਤ ਤੁਹਾਡੀ ਨਜ਼ਰ ਕਰਦਾ ਜੀ ਪ੍ਰੋਗਰਾਮ ਸੌਗਾਤ, ਔਰ ਸੌਗਾਤ ਪ੍ਰੋਗਰਾਮ 'ਚ ਅੱਜ ਮੈਂ ਹਾਜ਼ਰ ਹੋ ਚੁੱਕੇ ਹਾਂ, ਔਰ ਤੁਸੀਂ ਇਸ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ ਜੀ ਸਿਰਫ ਅਤੇ ਸਿਰਫ ਫੋਨ ਕਾਲ ਦੇ ਰਾਹੀਂ 01812472 ਨੰਬਰ ਡਾਇਲ ਕਰਕੇ, ਔਰ ਇਸ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ, ਔਰ ਸਾਂਝ ਪਾ ਸਕਦੇ ਹੋ ਜੀ ਉਹਨਾਂ ਸਭ ਦੋਸਤਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ, ਪਹਿਚਾਣਦੇ ਨਹੀਂ, ਲੇਕਿਨ ਉਹਨਾਂ ਦੀ ਆਵਾਜ਼ ਰਾਹੀਂ, ਉਹਨਾਂ ਦੇ ਨਾਮ ਰਾਹੀਂ ਤੁਸੀਂ ਸਭ ਜਾਣਦੇ ਹੋ। ਬਿਲਕੁਲ ਦੋਸਤੋ, ਡੀ ਟੀ ਐਚ ਦੀ ਇਸ ਆਕਾਸ਼ਵਾਣੀ ਪੰਜਾਬ ਸੇਵਾ ਦੇ ਪ੍ਰੋਗਰਾਮ ਨੂੰ ਰੋਜ਼ 11:10 ਤੋਂ ਲੈ ਕੇ 1 ਵਜੇ ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ, ਯਾਨੀ ਕਿ 1 ਵਜੇ ਤੱਕ ਮੈਂ ਤੁਹਾਡੇ ਨਾਲ ਬਿਲਕੁਲ ਗੱਲਾਂ ਬਾਤਾਂ ਕਰਦਾ ਰਹਾਂਗਾ, ਔਰ ਇਸ ਆਵਾਜ਼ ਦੀ ਦੁਨੀਆ ਦੇ ਵਿੱਚ ਤੁਸੀਂ ਜਿਨ੍ਹਾਂ ਨੂੰ ਜਾਣਦੇ ਨਹੀਂ, ਪਹਿਚਾਣਦੇ ਨਹੀਂ, ਤੁਸੀਂ ਜਿਨ੍ਹਾਂ ਦੀਆਂ ਆਵਾਜ਼ਾਂ ਦੇ ਰਾਹੀਂ ਜਿਨ੍ਹਾਂ ਨੂੰ ਜਾਣਦੇ ਹੋ, ਪਹਿਚਾਣਦੇ ਹੋ, ਤੁਸੀਂ ਅੱਜ ਉਹਨਾਂ ਨਾਲ ਆਪਣੀ ਸਾਂਝ ਪਾ ਸਕਦੇ ਹੋ ਆਪਣੀ ਫਰਮਾਇਸ਼ਾਂ ਦੇ ਨਾਲ। ਪਰ ਜਦ ਤੱਕ ਤੁਸੀਂ ਸਾਂਝ ਪਾਓ, ਯਾਨੀ ਕਿ ਫਰਮਾਇਸ਼ ਕਰੋ, ਉਸ ਵੇਲੇ ਤੱਕ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ, ਜਿਹੜੀ ਕਿ ਅਸੀਂ ਹਰ ਰੋਜ਼ ਕੋਈ ਨਾ ਕੋਈ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਅੱਜ ਵਾਕਿਆ ਜੀ ਉਹ ਜ਼ਰੂਰੀ ਗੱਲ ਹੈ ਜਿਹੜੀ ਕਿ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ, ਪਰ

ਚ ਕਿਸੇ ਵੇਲੇ ਉਹ ਗੱਲ ਨਹੀਂ ਆਉਂਦੀ ਹੈ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਔਰ ਉਮੀਦ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਯਾਨੀ ਕਿ ਕੱਲ੍ਹ ਤੋਂ ਤੁਸੀਂ ਜ਼ਰੂਰ ਇਸ ਦਾ ਯਾਨੀ ਤੁਸੀਂ ਇਸ ਨੂੰ ਵਰਤੋਂ 'ਚ ਲਿਆ ਸਕਦੇ ਹੋ, ਔਰ ਵਰਤੋਂ ਦੇ ਨਾਲ ਨਾਲ ਤੁਸੀਂ ਮਹਿਸੂਸ ਵੀ ਕਰੋ ਕਿ ਵਾਕਈ ਜਿਹੜੀ ਗੱਲ ਮੈਂ ਕਰ ਰਿਹਾ ਅੱਜ ਉਹ ਸਹੀ ਹੈ ਜਾਂ ਨਹੀਂ ਸਹੀ ਹੈ। ਉਸ ਨੂੰ ਇੱਕ ਸਟੱਡੀ ਆਈ ਹੈ, ਉਸ ਸਟੱਡੀ ਦੇ ਮੁਤਾਬਿਕ ਇਹ ਹੈ ਕਿ ਰੋਜ਼ ਜੇ ਅਸੀਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰ ਲਈਏ ਨਾ, ਅਤੇ ਅੱਜ ਤੋਂ 10 ਸਾਲ ਪਹਿਲਾਂ ਅਸੀਂ ਤਕਰੀਬਨ ਐਵਰੇਜ ਇੱਕ ਦਿਨ ਦੇ ਵਿੱਚ 16,600 ਸ਼ਬਦ ਦੀ ਵਰਤੋਂ ਕਰਦੇ ਸੀ, ਯਾਨੀ ਕਿ ਸ਼ਬਦ ਬੋਲਦੇ ਸੀ। ਸ਼ਬਦ ਦਾ ਭਾਵ ਇਹ ਹੈ ਕਿ ਗੱਲਾਂ ਬਾਤਾਂ ਕਰਦੇ ਸੀ, ਕਿਸੇ ਨਾਲ ਗੱਲਾਂ ਬਾਤਾਂ ਕਰੀਆਂ, ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਅਸੀਂ ਗੱਲਾਂ ਬਾਤਾਂ ਕੀਤੀਆਂ ਕਿ ਗੱਲਾਂ ਵੱਧਦੀਆਂ ਵੱਧਦੀਆਂ ਕਿਤੇ ਵੱਧ ਗਈਆਂ। ਪਰ 2019 'ਚ ਇਹ ਸ਼ਬਦ ਘੱਟਦੇ ਘੱਟਦੇ ਘੱਟਦੇ ਘੱਟਦੇ ਇਹ ਰਹਿ ਗਏ ਤਕਰੀਬਨ 12,000। ਔਰ ਦੋਸਤੋ ਇਹ ਹੁਣ ਜਦੋਂ 12,000 ਰਹਿ ਗਏ ਨਾ, ਤਾਂ ਹੁਣ ਇਹ ਸ਼ਬਦ ਹੋਰ ਵੀ ਘੱਟ ਗਏ ਨੇ, ਯਾਨੀ ਕਿ ਜੇ ਅਸੀਂ 2026 ਦੀ ਗੱਲ ਕਰੀਏ, ਇਹ ਤਕਰੀਬਨ ਇਹਦਾ ਅੰਕੜਾ 9 ਤੋਂ 10 ਹਜ਼ਾਰ ਦੇ ਵਿੱਚ ਆ ਗਿਆ। ਇਹਦਾ ਸਿੱਧਾ ਸਿੱਧਾ ਮਤਲਬ ਕੀ ਹੈ? ਇਹਦਾ ਸਿੱਧਾ ਮਤਲਬ ਇਹ ਹੈ ਕਿ ਇਸ ਤਕਨੀਕੀ ਯੁੱਗ ਦੇ ਵਿੱਚ ਅਸੀਂ ਗੱਲਾਂ ਬਾਤਾਂ ਘੱਟ ਕਰਦੇ ਹਾਂ ਔਰ ਮੋਬਾਈਲ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ, ਜਾਂ ਫਿਰ ਕੰਪਿਊਟਰ ਵੱਲ, ਟੈਬਲੇਟ ਵੱਲ, ਆਪਣੇ ਜਿਹੜੇ ਇਸ ਤਰ੍ਹਾਂ ਦੇ ਗੈਜਟਸ ਨੇ ਉਹਨਾਂ ਵੱਲ ਅਸੀਂ ਜ਼ਿਆਦਾ ਧਿਆਨ ਦਿੰਦੇ ਹਾਂ। ਅਸੀਂ ਬਿਲਕੁਲ ਬੋਲਣ ਦੇ ਵਿੱਚ ਆਪਣੀ ਜਿਹੜੀ ਉਹਦੇ ਵਿੱਚ ਕੁਤਾਹੀ ਕਰ ਜਾਂਦੇ ਹਾਂ, ਘਾਟ ਪਾ ਦਿੰਦੇ ਹਾਂ। ਅਸੀਂ ਜਿਵੇਂ ਘਰ ਦੇ ਵਿੱਚ ਵੀ ਬੈਠੇ ਹਾਂ ਨਾ, 4G ਬੈਠੇ ਹਾਂ ਅਤੇ ਗੱਲਾਂ ਬਾਤਾਂ ਤਾਂ ਨਹੀਂ ਕਰ ਰਹੇ। ਔਰ ਜਦੋਂ ਅਸੀਂ ਗੱਲਾਂ ਬਾਤਾਂ ਨਹੀਂ ਕਰਦੇ ਹਾਂ ਅਤੇ ਉਸ ਵੇਲੇ ਜਿਹੜੀ ਸਾਡੀ ਆਪਸ ਦੀ ਜਿਹੜੀ ਗੱਲਬਾਤ ਹੈ ਉਹ ਜਦੋਂ ਨਹੀਂ ਹੁੰਦੀ ਹੈ, ਅਤੇ ਅਸੀਂ ਇਕੱਲਾਪਨ ਵੀ ਕਿਸੇ ਵੇਲੇ ਮਹਿਸੂਸ ਕਰਨ ਲੱਗ ਜਾਂਦੇ ਹਾਂ। ਉਸ ਇਕੱਲੇਪਨ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਅੱਜ ਕੱਲ੍ਹ ਘਰੋ ਘਰੀ ਹੋ ਰਹੀਆਂ ਨੇ, ਔਰ ਤੁਸੀਂ ਸਿਰਫ ਅਤੇ ਸਿਰਫ ਆਪਣੇ ਇਹਨਾਂ ਚੀਜ਼ਾਂ ਵੱਲ ਜਦੋਂ ਗੌਰ ਕਰਦੇ ਹੋ, ਆਪਸ 'ਚ ਗੱਲਬਾਤ ਨਹੀਂ ਕਰਦੇ, ਆਪਣੀਆਂ ਫੀਲਿੰਗਸ ਸ਼ੇਅਰ ਨਹੀਂ ਕਰਦੇ, ਜਾਂ ਆਪਣੇ ਦੁੱਖੜੇ ਸ਼ੇਅਰ ਨਹੀਂ ਕਰਦੇ, ਆਪਣੇ ਸੁੱਖੜੇ ਸ਼ੇਅਰ ਨਹੀਂ ਕਰਦੇ, ਉਸ ਵੇਲੇ ਤੱਕ ਇਹ ਜਿਹੜੀਆਂ ਸਮੱਸਿਆਵਾਂ ਹੈ ਇਹ ਘਟਦੀਆਂ ਨਹੀਂ, ਇਹ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ ਨੇ। ਪਰ ਦੋਸਤੋ ਅਸੀਂ ਇਹਨਾਂ ਚੀਜ਼ਾਂ ਵੱਲ ਗੌਰ ਨਹੀਂ ਕਰ ਰਹੇ, ਪਰ ਇਹ ਚੀਜ਼ਾਂ ਹੈ ਬਹੁਤ ਸੀਰੀਅਸ। ਔਰ ਜਦੋਂ ਵੀ ਤੁਸੀਂ ਤੁਹਾਨੂੰ ਮੌਕਾ ਲੱਗੇ, ਯਾਨੀ ਕਿ ਕੱਲ੍ਹ ਤੋਂ, ਅੱਜ ਤਾਂ ਚਲੋ ਹੁਣ ਰਾਤ ਹੋ ਗਈ ਔਰ ਕੱਲ੍ਹ ਜਿਹੜਾ ਦਿਨ ਚੜ੍ਹੇਗਾ ਨਾ, ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੇ ਸ਼ਬਦ ਅੱਜ ਮੈਂ ਯੂਜ਼ ਕੀਤੇ ਆ, ਵਰਤੋਂ ਕੀਤੇ ਆ, ਕੱਲ੍ਹ ਹੋਰ ਵੀ ਜ਼ਿਆਦਾ ਬੋਲਣ ਦੀ ਕੋਸ਼ਿਸ਼ ਕਰਾਂਗਾ। ਯਾਨੀ ਕਿ ਆਪਾਂ ਦੋਸਤਾਂ ਮਿੱਤਰਾਂ ਦੇ ਨਾਲ, ਆਪਣੇ ਘਰਦਿਆਂ ਦੇ ਨਾਲ, ਸਮਾਜ ਦੇ ਵਿੱਚ ਜਿੱਥੇ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਨੂੰ ਬੋਲਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਇਹ ਜਿਹੜੀ ਆਪਸ ਦੀ ਗੱਲਬਾਤ ਹੈ ਇਸ ਨੂੰ ਵਧਾ ਸਕੀਏ। ਪਰ ਜੇ ਤੁਸੀਂ ਮੰਨੋਗੇ ਤਾਂ ਹੀ ਹੈ ਨਾ, ਪਰ ਮੰਨੋਗੇ, ਮੈਨੂੰ ਪੂਰੀ ਉਮੀਦ ਹੈ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੀ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ, ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿੰਦੇ ਨੇ ਔਰ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਿਆਉਂਦੇ ਨੇ। ਲਓ ਜੀ ਫਿਰ ਆਪਾਂ ਗੀਤ ਤੁਹਾਨੂੰ ਸੁਣਾਉਂਦੇ ਹਾਂ, ਤੁਸੀਂ ਵੀ ਆਪਣੇ ਇਸ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ ਸੌਗਾਤ ਪ੍ਰੋਗਰਾਮ 'ਚ, 0181-23-42-171 ਨੰਬਰ ਡਾਇਲ ਕਰਕੇ।

0: ਜੀ ਦੋਸਤੋ, ਅੱਧੀ ਰਾਤ ਤੱਕ ਮੈਂ ਪੜ੍ਹਦੀ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ। ਬਿਲਕੁਲ ਸਹੀ ਗੱਲ ਹੈ ਜੀ। ਔਰ ਜਦੋਂ ਤੁਸੀਂ ਚਿੱਠੀਆਂ ਲਿਖਦੇ ਹੋ ਔਰ ਫਿਰ ਆਪਣੀਆਂ ਫੀਲਿੰਗਸ ਜ਼ਾਹਿਰ ਕਰਦੇ ਹੋ, ਅਤੇ ਇਸ ਦੇ ਨਾਲ ਫਿਰ ਹੋਰ ਵੀ ਜਿਹੜੀ ਇੱਕ ਤੁਹਾਡੇ ਨਾਲ ਜਿਹੜੀ ਨੇੜਤਾ ਹੈ ਉਹ ਹੋਰ ਹੋ ਜਾਂਦੀ ਹੈ। ਲਓ ਜੀ, ਪ੍ਰੋਗਰਾਮ ਸੌਗਾਤ ਚੱਲ ਰਿਹਾ। ਸੌਗਾਤ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਪਹਿਲੇ ਕਾਲਰ ਦੇ ਨਾਲ। ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ।
1: ਹੈਲੋ
0: ਜੀ, ਜੈ ਮਾਤਾ ਦੀ ਜੀ, ਕੌਣ ਬੋਲ ਰਹੇ ਹੋ? ਜੀ ਜੀ ਯਸ਼ਪਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ। ਵੈਸ਼ਨੋ ਮਾਤਾ ਭਵਨ ਤੋਂ ਤੁਸੀਂ ਬੋਲ ਰਹੇ ਹੋ। ਜੈ ਮਾਤਾ ਦੀ। ਯਸ਼ਪਾਲ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਅੱਜ ਪਹਿਲੇ ਕਾਲਰ ਹੋ। ਹੋਰ ਸੁਣਾਓ, ਸਭ ਠੀਕ ਹੈ? ਤੇ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਬਿੱਟੂ ਮੰਗਿਆ ਗਿਆ? ਓ ਹੋ ਹੋ, ਲਓ ਜੀ ਇਹ ਤਾਂ ਫਿਰ ਦੁਬਾਰਾ ਤੋਂ ਬਿੱਟੂ ਭਾਜੀ ਨੂੰ ਇਹ ਹੁਣ ਅੱਜ ਦਾ ਸ਼ਗਨ ਫਿਰ ਸ਼ੁਰੂ ਹੋ ਜਾਣੇ ਆ। ਤੋ ਸਾਰੇ ਦੋਸਤ ਜਿਹੜੇ ਨੇ ਉਹ ਸ਼ਗਨਾਂ ਦੇ ਲਿਫਾਫੇ ਤਿਆਰ ਕਰ ਲਓ, ਕਿਉਂਕਿ ਬਿੱਟੂ ਭਾਜੀ ਮੰਗੇ ਗਏ ਨੇ ਹੈ ਜੀ। ਅਤੇ ਅੱਜ ਫਿਰ ਸ਼ੁਰੂਆਤ ਤੁਹਾਡੇ ਤੋਂ ਹੋ ਗਈ ਹੈ, ਅਤੇ ਤੁਸੀਂ ਤਾਂ ਸ਼ਗਨ ਮੇਰੇ ਖਿਆਲ ਉਹਨਾਂ ਨੂੰ ਪਾਤਾ ਹੋਣਾ। ਬਾਕੀ ਦੋਸਤਾਂ ਨੂੰ ਮੈਂ ਇਲਤਜਾ ਕਰਦਾ ਕਿ ਆਪਣੇ ਆਪਣੇ ਸ਼ਗਨਾਂ ਦੇ ਲਿਫਾਫੇ ਕਰ ਲਓ ਤਿਆਰ, ਕਿਉਂਕਿ ਬਿੱਟੂ ਭਾਜੀ ਮੰਗੇ ਗਏ ਨੇ ਅੱਜ। ਲਓ ਜੀ ਫਿਰ ਯਸ਼ਪਾਲ ਜੀ, ਤੁਹਾਡੀ ਫਰਮਾਇਸ਼ ਕਰਦੇ ਹਾਂ ਪੂਰੀ, ਤੇ ਬਿੱਟੂ ਭਾਜੀ ਦੀ ਉਡੀਕ ਕਰਦੇ ਹਾਂ, ਉਹ ਅੱਜ ਪਾਰਟੀ ਦੇਣਗੇ ਫਿਰ। ਹੈਂ, ਸ਼ੁਕਰੀਆ ਜੀ ਕਾਲ ਦੇ ਲਈ। ਜੈ ਮਾਤਾ ਦੀ ਜੀ।

0: ਜੀ ਦੋਸਤੋ, ਸਿੱਲੀ ਸਿੱਲੀ ਆਉਂਦੀ ਹੈ ਹਵਾ, ਉਹ ਕਿਤੇ ਰੋਂਦਾ ਹੋਵੇਗਾ। ਬਿਲਕੁਲ ਠੀਕ ਗੱਲ ਹੈ ਜੀ। ਔਰ ਦੇਖੋ ਜੀ, ਮੌਸਮ ਜਿਹੜਾ ਹੈ ਕਿਸੇ ਵੇਲੇ ਤਾਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ, ਔਰ ਹੁਣ ਥੋੜ੍ਹਾ ਮੌਸਮ ਜਿਹੜਾ ਹੈ ਉਹ ਸੁਹਾਵਣਾ ਹੋ ਗਿਆ, ਯਾਨੀ ਕਿ ਕਿਤੇ ਕਿਤੇ ਕਿਣੀਆਂ ਪੈ ਰਹੀਆਂ ਨੇ, ਔਰ ਉਸਦੇ ਨਾਲ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਇੱਕਦਮ ਵੱਧ ਗਿਆ ਸੀ ਉਹਦੇ ਵਿੱਚ ਹੁਣ ਠੰਡਕ ਜੀ ਮਹਿਸੂਸ ਹੁੰਦੀ ਹੈ, ਔਰ ਫਿਰ ਚੰਗਾ ਲੱਗਦਾ ਨਾ ਜਦੋਂ ਇਸ ਤਰ੍ਹਾਂ ਦਾ ਮੌਸਮ ਬਣ ਜਾਏ। ਲਓ ਜੀ, ਦੇਖਿਆ ਜੀ, ਸਾਡੇ ਦੋਸਤ ਪਹੁੰਚੇ ਨੇ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਸੰਤੋਸ਼, ਮੈਂ ਕੇਰਲ ਤੋਂ ਬੋਲ ਰਿਹਾ ਹਾਂ ਸਰ।
0: ਅਰੇ ਸੰਤੋਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਮੇਂ।
1: ਮੈਂ

0: ਰਹਿੰਦੇ ਹੋ ਨਾ, ਅਤੇ ਥੋੜ੍ਹੀ ਦੇਰ ਲਈ ਤਾਂ ਤੁਹਾਨੂੰ ਅੱਛਾ ਲੱਗਦਾ ਹੋਏਗਾ ਕਿ ਅਸੀਂ ਕਿਸੇ ਦਾ ਦਿਲ ਦੁਖਾਇਆ, ਪਰ ਬਾਅਦ ਦੇ ਵਿੱਚ ਤੁਸੀਂ ਆਪਣੇ ਆਪ ਮਹਿਸੂਸ ਕਰੋਗੇ ਕਿ ਯਾਰ ਇਹ ਮੈਂ ਚੰਗਾ ਨਹੀਂ ਕੀਤਾ। ਕਿਉਂਕਿ ਜਦੋਂ ਤੁਸੀਂ ਕਿਸੇ ਦਾ ਦਿਲ ਦੁਖਾਉਂਦੇ ਹੋ ਨਾ, ਸਮਝੋ ਉਹ ਰੱਬ ਸੋਹਣੇ ਨੂੰ ਤੁਸੀਂ ਪਰੇਸ਼ਾਨ ਕੀਤਾ ਹੈ, ਉਸਨੂੰ ਦੁੱਖ ਦਿੱਤਾ, ਕਿਉਂਕਿ ਹਰ ਇਨਸਾਨ ਦੇ ਵਿੱਚ ਰੱਬ ਵੱਸਦਾ। ਔਰ ਜਦੋਂ ਤੁਸੀਂ ਕਿਸੇ ਦਾ ਦਿਲ ਦੁਖਾਓਗੇ ਤਾਂ ਉਸ ਸੋਹਣੇ ਰੱਬ ਨੂੰ ਵੀ ਪਰੇਸ਼ਾਨ ਕਰੋਗੇ। ਮੈਨੂੰ ਉਮੀਦ ਹੈ ਜੀ ਕਿ ਹਮੇਸ਼ਾ ਹੀ ਚੰਗਾ ਸੋਚੋ ਅਤੇ ਚੰਗਾ ਹੀ ਕਰੋ। ਲੋ ਕਾਲਰ ਆਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ
1: ਹੈਲੋ ਸ਼ਾਮ ਸ਼ਰਮਾ ਜੀ, ਨਮਸਕਾਰ
0: ਜੀ। ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਹੇ ਸਰ
0: ਜੀ। ਜੀ ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ, ਬਹੁਤ ਬਹੁਤ ਤੁਹਾਡਾ ਵੀ ਸ਼ੁਕਰੀਆ। ਬਹੁਤ ਬਹੁਤ
0: ਸੁਣ ਰਹੇ ਹੋ ਪ੍ਰੋਗਰਾਮ ਸ਼ੁਰੂ ਤੋਂ?
1: ਹਾਂਜੀ ਹਾਂਜੀ,
0: ਚੰਗਾ ਲੱਗ ਰਿਹਾ ਹੈ।
1: ਬਹੁਤ ਵਧੀਆ, ਬਹੁਤ ਵਧੀਆ ਸਰ।
0: ਅੱਜ ਵੀ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਨਰਿੰਦਰ ਵੀਰ ਦਾ ਸੁਣਾ ਦਿਓ ਸਰ ਜੀ, ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ।
0: ਹਾਂ ਬਿਲਕੁਲ ਜੀ, ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ, ਇਹ ਮੁੰਡੇ ਨੇ ਤਾਂ ਰੱਖਣਾ ਹੀ ਆ, ਪਰ ਆਪਾਂ ਸਾਰਿਆਂ ਨੇ ਆਪਣੇ ਆਪ ਨੂੰ ਜ਼ਰੂਰ ਇਸੇ ਤਰ੍ਹਾਂ ਸੰਭਾਲ ਕੇ ਰੱਖਣਾ। ਸ਼ੁਕਰੀਆ, ਸ਼ੁਕਰੀਆ ਕਾਲ ਕਰਨ ਦੇ ਲਈ। ਸੁਣਾਉਂਦੇ ਹਾਂ ਜੀ ਤੁਹਾਨੂੰ ਗੀਤ।

ਜੀ ਦੋਸਤੋ, ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ, ਗੱਲ ਤਾਂ ਸਹੀ ਹੈ ਜੀ। ਦੇਖੋ, ਇਹ ਜਿਹੜਾ ਰੇਸ਼ਮੀ ਦਾ ਰੁਮਾਲ ਹੁੰਦਾ ਨਾ, ਬਿਲਕੁਲ ਮੁਲਾਇਮ ਜਿਹਾ ਹੁੰਦਾ। ਇਸੇ ਤਰ੍ਹਾਂ ਜੀ ਆਪਾਂ ਆਪਣੇ ਸਾਥੀ ਨੂੰ, ਖਾਸ ਤੌਰ 'ਤੇ ਪਿਆਰੇ ਸਾਥੀ ਨੂੰ ਜੇ ਅਸੀਂ ਸੰਭਾਲ ਕੇ ਰੱਖੀਏ, ਇਸੇ ਤਰ੍ਹਾਂ ਪਿਆਰ ਦੇ ਨਾਲ ਰੱਖੀਏ, ਅਤੇ ਫਿਰ ਜਿਹੜਾ ਦੂਸਰਾ ਸਾਥੀ ਮਹਿਸੂਸ ਕਰਦਾ ਕਿ ਇਹ ਮੇਰੀ ਕੇਅਰ ਕਰਦਾ, ਇਹ ਮੇਰਾ ਖਿਆਲ ਰੱਖਦਾ। ਤੋ ਇਸੇ ਤਰ੍ਹਾਂ ਜੇ ਤੁਸੀਂ ਇੱਕ ਦੂਸਰੇ ਨੂੰ ਪਿਆਰ ਦਿੰਦੇ ਰਹੋਗੇ ਅਤੇ ਪਿਆਰ ਲੈਂਦੇ ਰਹੋਗੇ। ਲਓ ਜੀ, ਅਸੀਂ

0: ਜੀ ਦੋਸਤੋ, ਨੱਚ ਲੈਣ ਦੇ ਨਹੀਂ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ। ਦੇਖੋ ਹਲੇ ਤਾਂ ਮੰਗਣਾ ਹੋਇਆ ਤੇ ਇਹਨਾਂ ਨੇ ਤਾਂ ਗਿੱਧਾ ਪਹਿਲਾਂ ਹੀ ਪਾਉਣਾ ਸ਼ੁਰੂ ਕਰਤਾ ਭਾਬੀਆਂ ਨੇ, ਕਿਉਂਕਿ ਦਿਓਰ ਦਾ ਵਿਆਹ ਜੋ ਹੋਇਆ। ਔਰ ਉਮੀਦ ਹੈ ਜੀ ਉਹ ਜਿਹੜੀਆਂ ਭਾਬੀਆਂ ਨੇ ਉਹ ਵੀ ਫੋਨ ਕਰਕੇ ਦੱਸਣਗੀਆਂ ਕਿ ਅਸੀਂ ਦਿਓਰ ਦੇ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਨੱਚ ਕੇ ਨਜ਼ਾਰੇ ਲਏ ਨੇ ਅਤੇ ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਵੀ ਆ ਸਕਦੇ ਹੋ। ਦੋਸਤੋ ਤੁਸੀਂ ਵੀ ਆਪਣੀ ਹਾਜ਼ਰੀ ਲਗਾਓ 0181 2342 171 ਨੰਬਰ ਡਾਇਲ ਕਰਕੇ ਆਪਣੇ ਦੋਸਤ ਸ਼ਾਮ ਸ਼ਰਮਾ ਦੇ ਕੋਲ ਆ ਜਾਓ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਨ ਦੇ ਲਈ। ਲਓ ਜੀ ਕਾਲਰ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ ਹੈਲੋ,
1: ਨਮਸਕਾਰ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਰਾਮ ਪ੍ਰਸ਼ਾਦ ਬੋਲਦਾ, ਡਿਸਟ੍ਰਿਕਟ ਪਠਾਨਕੋਟ, ਪਿੰਡ ਭਗਵਾਨ ਸਾਹਿਬ।

0: ਜੀ ਦੋਸਤੋ, ਮੈਨੂੰ ਲੋਕਾਂ ਦਿੱਤੀ ਵਧਾਈ ਕਾਕਾ ਜੰਮ ਪਿਆ। ਗੱਲ ਤਾਂ ਸਹੀ ਹੈ ਜੀ, ਦੇਖੋ ਵਧਾਈਆਂ ਮਿਲਦੀਆਂ ਪਈਆਂ ਨੇ ਅਤੇ ਰਸਗੰਨੀਆ ਸਾਹਿਬ ਤੇ ਦੇਖੋ ਵਧਾਈਆਂ ਵੀ ਲੈ ਗਏ ਅਤੇ ਪਾਰਟੀ ਦੀ ਹਲੇ ਵੀ ਇੰਤਜ਼ਾਰ ਹੋ ਰਹੀ ਹੈ ਸਾਰੇ ਦੋਸਤਾਂ ਵੱਲੋਂ ਅਤੇ ਕਦੋਂ ਪਾਰਟੀ ਆਏਗੀ। ਪਰ ਸਾਡੇ ਅੱਜ ਬਿੱਟੂ ਭਾਅ ਜੀ ਮੰਗੇ ਗਏ ਨੇ ਅਤੇ ਇਹਨਾਂ ਦੀ ਪਾਰਟੀ ਤਿਆਰ ਆ। ਉਹ ਕਹਿੰਦੇ ਜੀ ਤੁਸੀਂ ਹੁਕਮ ਲਾਓ ਕਦੋਂ ਪਾਰਟੀ ਤੁਸੀਂ ਲੈਣੀ ਹੈ, ਆਪਾਂ ਪਾਰਟੀ ਦੇਣ ਨੂੰ ਤਿਆਰ ਬੈਠੇ ਹਾਂ। ਪਰ ਕਾਲਰ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ
1: ਹੈਲੋ ਸ਼ਾਮ ਸਰ ਜੀ, ਨਮਸਕਾਰ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸਰ ਮੈਂ ਰਕੇਸ਼ ਭਗਤ ਪ੍ਰੋਗਰਾਮ ਜਲੰਧਰ ਬੋਲ ਰਿਹਾ।
0: ਜੀ ਜੀ ਰਕੇਸ਼ ਭਗਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
1: ਥੈਂਕ ਯੂ ਸਰ।
0: ਭਗਤ ਜੀ ਬਹੁਤ ਦੇਰ ਬਾਅਦ ਸਾਡੇ ਕੋਲ ਤੁਸੀਂ ਪਹੁੰਚੇ ਹੋ, ਬੜੇ ਦਿਨਾਂ ਬਾਅਦ, ਯਾਨੀ ਕਿ ਕਾਫੀ ਦਿਨਾਂ ਬਾਅਦ ਕਾਲ ਲਗਾਈ ਹੈ ਜਾਂ ਬਿਜ਼ੀ ਸੀ ਜਾਂ?
1: ਨਹੀਂ ਸਰ, ਬਸ ਮੈਂ ਕਾਫੀ ਦੇਰ ਬਾਅਦ
0: ਲਗਾਈ। ਪ੍ਰੋਗਰਾਮ ਤਾਂ ਰੋਜ਼ ਸੁਣਦੇ ਹੋ ਨਾ?
1: ਹਾਂ ਜੀ, ਪ੍ਰੋਗਰਾਮ ਰੋਜ਼ ਸੁਣੀ।
0: ਚਲੋ ਇਹ ਤਾਂ ਬਹੁਤ ਅੱਛੀ ਗੱਲ ਹੈ। ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਆਈ ਮੀਨ ਤੁਸੀਂ ਗੀਤ ਸੁਣਾਉਣਾ ਆਲਮ ਹਾਰ ਦਾ, ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ।
0: ਹਾਂ ਬਿਲਕੁਲ, ਦਿਲ ਵਾਲਾ ਦੁੱਖੜਾ ਕਿਸੇ ਨੂੰ ਨਹੀਂ ਸੁਣਾਈਦਾ। ਇਹ ਜਿਹੜੇ ਨਾ ਆਪਸ ਦੇ ਵਿੱਚ ਹੀ ਗੱਲਾਂ ਰੱਖਣੀਆਂ ਚਾਹੀਦੀਆਂ, ਪਰ ਆਪਣੇ ਖਾਸ ਦੋਸਤ ਨਾਲ ਸਾਂਝ ਜ਼ਰੂਰ ਪਾ ਲੈਣੀ ਚਾਹੀਦੀ ਹੈ। ਸ਼ੁਕਰੀਆ ਕਾਲ ਕਰਨ ਦੇ ਲਈ, ਸੁਣਾਉਂਦੇ ਹਾਂ ਜੀ ਤੁਹਾਨੂੰ।

0: ਜੀ ਦੋਸਤੋ, ਗੀਤ ਦੇ ਬੋਲ ਸਨ ਦਿਲ ਵਾਲਾ ਦੁੱਖੜਾ ਕਿਸ ਨੂੰ ਨਹੀਂ ਸੁਣਾਈਦਾ, ਪਰ ਅਸੀਂ ਕਹਿੰਦੇ ਹਾਂ ਜੀ, ਜੇ ਤੁਸੀਂ ਥੋੜ੍ਹਾ ਬਹੁਤ ਦਿਲ ਨੂੰ ਹੌਲਾ ਕਰਨਾ, ਆਪਣਾ ਦੁੱਖੜਾ ਕਿਸੇ ਨੂੰ ਜ਼ਰੂਰ ਸੁਣਾਓ। ਉਸ ਦੇ ਨਾਲ ਇਹ ਹੋ ਜਾਂਦਾ ਕਿ ਕਹਿੰਦੇ ਨਾ, ਦੁੱਖ ਵੰਡਣ ਦੇ ਨਾਲ ਦੁੱਖ ਦਾ ਥੋੜ੍ਹਾ ਬਹੁਤ ਘਾਟ ਹੋ ਜਾਂਦੀ ਹੈ, ਥੋੜ੍ਹਾ ਦੁੱਖ ਘੱਟ ਜਾਂਦਾ। ਪਰ ਜੇ ਤੁਸੀਂ ਦੁੱਖ ਵੰਡਾਓਗੇ ਨਹੀਂ ਤਾਂ ਫਿਰ ਇਹ ਜਿਹੜਾ ਦੁੱਖ ਹੈ ਆਪਸ ਦੇ ਵਿੱਚ ਹੀ ਰਹੇਗਾ। ਪਰ ਗੀਤ ਦੇ ਬੋਲ ਸਨ, ਤੇ ਲਓ ਜੀ ਕਾਲਰ ਵੀ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ,
1: ਹੈਲੋ,
0: ਸਵਾਗਤ ਹੈ ਜੀ ਪ੍ਰੋਗਰਾਮ ਚ, ਕੌਣ ਬੋਲ ਰਹੇ ਹੋ? ਜੀ ਜੀ ਰਜਵੰਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ,
1: ਧੰਨਵਾਦ ਸਰ ਜੀ।
0: ਹੋਰ ਸੁਣਾਓ, ਠੀਕ ਹੋ? ਸਭ ਬੜੀਆ ਹੈ,
1: ਚੜ੍ਹਦੀ ਕਲਾ ਜੀ।
0: ਚਲੋ, ਚੜ੍ਹਦੀ ਚ ਹੀ ਰਹਿਣਾ ਚਾਹੀਦਾ ਜੀ। ਤੇ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਬਿਲਕੁਲ, ਜੇ ਤੁਸੀਂ ਦੇਖੋ ਕੋਸ਼ਿਸ਼ ਕਰੋਗੇ ਤੇ ਜ਼ਰੂਰ ਸਾਡੇ ਤੱਕ ਤੁਹਾਡੀ ਪਹੁੰਚ ਹੋ ਜਾਏਗੀ।
1: ਠੀਕ ਹੈ,
0: ਸ਼ੁਕਰੀਆ ਜੀ।

0: ਜੀ ਦੋਸਤੋ, ਸੱਚਮੁੱਚ ਲੋਕਾਂ ਨੂੰ ਬੋਲਣ ਦੇ, ਚੁੱਪ ਕਰਕੇ ਦਿਲ ਲਾ ਲਾ ਲੋਕਾਂ ਨੂੰ ਬੋਲਣ ਦੇ, ਇਹ ਤਾਂ ਗੱਲ ਬਿਲਕੁਲ ਸਹੀ ਹੈ ਨਾ। ਜੇ ਤੁਸੀਂ ਇਸੇ ਤਰ੍ਹਾਂ ਦਿਲ ਲਾਉਂਦੇ ਰਹੋਗੇ ਤੇ ਸਾਡੇ ਨਾਲ ਫਿਰ ਹੋਰ ਵੀ ਜ਼ਿਆਦਾ ਜਿਹੜਾ ਪ੍ਰੋਗਰਾਮ ਦੇ ਵਿੱਚ ਆਉਣ ਦਾ ਨਜ਼ਾਰਾ ਆ ਜਾਂਦਾ। ਲਓ ਜੀ, ਕਾਲਰ ਆਏ ਨਹੀਂ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ
1: ਹਾਂਜੀ, ਹੈਲੋ।
0: ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ 'ਚ, ਕੌਣ ਬੋਲ ਰਹੇ ਹੋ?
1: ਉਹ ਕਹਾ ਜੀ AIR ਪੰਜਾਬ। ਹਾਂਜੀ, ਹਰ ਆਪਣੀ ਸ਼ਿਆਮ ਸ਼ਰਮਾ ਜੀ, ਆਪ ਜੀ ਪੇਸ਼ ਕਰ ਜਾ, ਨਹੀਂ ਕੋਈ ਜਵਾਬ ਭਾਈ।
0: ਵਾਹ ਜੀ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਦੱਸ ਦਿਓ, ਤਾਰੁਫ ਵੀ ਕਰਵਾਓ ਆਪਣਾ ਹੁਣ।
1: ਹਾਂ ਜੀ, ਉਹ ਕਹਿੰਦੇ ਨਾ ਲੋਕਾਂ ਨੂੰ ਬੋਲਣ ਦਿਓ, ਹੈ ਜੀ, ਅਸੀਂ ਰਾਤ ਨੂੰ ਰੇਡੀਆ ਸੁਣਨੇ ਦਿਓ ਸਾਨੂੰ,
0: ਅੱਛਾ
1: ਰਾਤ ਨੂੰ ਰੇਡੀਆ ਸੁਣੋ, ਲੋਕਾਂ ਨੂੰ ਬੋਲਣ ਦਿਓ।
0: ਕਿਆ ਬਾਤ ਹੈ, ਕਿਆ ਬਾਤ ਹੈ, ਇਹ ਗੱਲ ਸਹੀ ਹੈ।
1: ਮੈਂ ਬੰਸੀ ਲਾਲ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਵਾਹ ਜੀ ਵਾਹ, ਬੰਸੀ ਲਾਲ ਜੀ, ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ।
1: ਓ ਸਵਾਗਤ ਮਖਾ ਬਈ, ਤੁਸੀਂ ਕਹਿੰਦੇ ਬਈ ਨਗਰਾ ਨਹੀਂ ਹੋਣਾ, ਚੱਲ ਫਿਰ ਆਏ ਐਤਵਾਰ ਸਹੀ ਹੋ ਗਿਆ।
0: ਹਾਂ।

0: ਗੱਲ ਸਹੀ ਹੈ ਨਾ, ਦੇਖੋ ਇਹੀ ਤਾਂ ਗੱਲ ਹੈ, ਜਦੋਂ ਤੁਸੀਂ ਆਉਂਦੇ ਹੋ ਤੇ ਸਾਡੀ ਜਦੋਂ ਬੰਸੀ ਵਜਾਉਂਦੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਹੈ।
1: ਦੇਖੋ ਪਿਆਰ ਨਾਲ ਪਿਆਰ ਹੈ ਬੰਦੇ ਕਹਿੰਦੇ।
0: ਹਾਂ ਇਹ ਤਾਂ ਗੱਲ ਸਹੀ ਹੈ ਜੀ,
1: ਜੇ ਅਸੀਂ ਕਿਸੇ ਦੇ ਦਰਵਾਜ਼ੇ ਤੇ ਜਾਈਏ ਅੱਗੇ ਜਾ ਕੇ ਕੋਈ ਮੂੰਹ ਗੱਲ ਨਾ ਬੋਲਣਾ ਫਿਰ ਮੁੜ ਕੇ ਜਾਊਗਾ ਕੋਈ?
0: ਨਾ ਜੀ ਨਾ ਨਾ ਨਾ ਨਾ ਨਾ ਨਾ, ਇਹੀ ਤਾਂ ਗੱਲ ਹੈ ਜਦੋਂ ਜਦੋਂ ਤੁਸੀਂ ਹੱਸ ਕੇ ਖਿੜੇ ਮੱਥੇ ਮਿਲਦੇ ਹੋ ਜਿੱਦਾਂ ਤੁਸੀਂ ਸਾਡੇ ਨਾਲ ਗੱਲ ਕਰਦੇ ਹੋ ਤੇ ਇਸੇ ਤਰ੍ਹਾਂ ਤਾਂ ਫਿਰ ਸਾਰਿਆਂ ਨੇ ਤੁਹਾਨੂੰ ਆਪ ਝੁੰਮਣਾ ਆ ਕੇ ਕਿ ਬੰਸੀ ਜੀ ਆ ਗਏ ਨੇ।
1: ਨਹੀਂ ਅਜੀ ਕੱਲਾ ਆਕਾਸ਼ਵਾਣੀ ਕਹਿੰਦੇ ਘਰ ਇੱਜ਼ਤਾਂ ਦਾ ਘਰ ਹੁੰਦਾ, ਉਸ ਵਿੱਚ ਪਰਿਵਾਰ ਹੁੰਦਾ, ਪਰਿਵਾਰ ਦਾ ਪਿਆਰ ਹੁੰਦਾ
0: ਜੀ। ਬਿਲਕੁਲ ਇਹ ਦੇਖੋ ਨਾ, ਬਿਲਕੁਲ ਬਿਲਕੁਲ ਬਿਲਕੁਲ ਗੱਲ ਸਹੀ ਕਹੀ ਹੈ ਜੀ ਕਿ ਇਹ ਪਿਆਰ ਜਿਹੜਾ ਹੈ ਇਸੇ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਬਣਿਆ ਰਹੇ, ਸਾਡੇ ਆਕਾਸ਼ਵਾਣੀ ਪਰਿਵਾਰ ਨਾਲ ਬਣਿਆ ਰਹੇ ਇਸੇ ਤਰ੍ਹਾਂ।
1: ਸੋਹਣੀ ਹੈ ਇਸ ਵਿੱਚ ਤੁਸੀਂ ਬੈਠੇ ਆਰ ਜੇ ਸਹਿਮਾਨ, ਮਿੱਠੀ ਮਿੱਠੀ ਬੋਲੀ ਕੇ ਮਾਲਕ ਹੈ।
0: ਕੀ ਬਾਤ ਹੈ,
1: ਸਰੋਤੇ ਨੂੰ ਭੱਜ ਕੇ ਆਉਣਗੇ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਸਾਡੀ ਤੁਸੀਂ ਹੌਸਲਾ ਅਫਜ਼ਾਈ ਕਰਦੇ ਹੋ ਤੇ ਅੱਜ ਫਿਰ ਗੀਤ ਕਿਹੜਾ ਲਾ ਦਈਏ? ਲੋ ਜੀ ਫਿਰ ਸੁਣਾਉਣੀ ਤੁਹਾਨੂੰ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ। ਸ਼ੁਕਰੀਆ ਜੀ ਬੰਸੀ ਜੀ ਕਾਲ ਕਰਨ ਦੇ ਲਈ,
1: ਬਹੁਤ ਬਹੁਤ ਥੈਂਕ ਯੂ ਜੀ ਆਪਕਾ, ਥੈਂਕ ਯੂ।
0: ਓਕੇ ਜੀ, ਓਕੇ ਓਕੇ ਜੀ, ਬਾਏ ਜੀ।

0: जी दोस्तों, नच लई यारा, गाला यारा, मौज मनाला भी यारा, ये दुखड़े ये सुखड़े ये दिन मुड़ के नहीं आने। गल सही है जी, बिल्कुल ये जड़े दिन ने मुड़ के नहीं आने। इस करके सानू हरेश हमेशा जड़ा एक एक पल है उसनू जीना चाहिए, एक एक पल नू असी खुशियां दे नाल मनाना चाहिए। और जे असी खिड़े मत्थे मिलांगे जिवें कि बंसी जी कह के गए ने, तो फिर तो होर भी ज़्यादा वधिया हो जाता, क्योंकि जे तुसी खिड़े मत्थे मिलदे हो तो हरेक तुहानू मिलन की कोशिश करता है। लो जी कॉलर आए ने, देखिए जी किहड़े दोस्त ने। हैलो,
1: नजर बदले तो नजारे बदल जाते, नजर बदले तो नजारे बदल जाते हैं, किश्ती अगर रुख बदले तो किनारे बदल जाते। प्यार
0: सत श्री अकाल जी, कौन बोल रहे हो इन्हें खूबसूरत अल्फाज दे नाल?
1: सुखदेव सिंह बस्ती शेख जनक नगर जलंधर वालों सारे सुनने वाले श्रोतियां नूं प्यार।
0: जी जी सुखदेव जी, बहुत बहुत स्वागत है प्रोग्राम च।
1: धन्यवाद जी, तुहाडा वी बहुत वधिया, तुहाडी पेशकारी बहुत वधिया, अंदाज तुहाडा
0: बहुत शुक्रिया जी। तुसी साडे प्रोग्राम च हमेशा जदों पहुंचदे हो सुणियां सुणियां सत्रां लैके आने हो।
1: बहुत बहुत धन्यवाद जी तुहाडा।
0: ते सुखदेव जी, अज तुसी साडे प्रोग्राम च पहुंचे हो ते केड़ी फरमाइश लैके आए हो?
1: ਸਤਵਿੰਦਰ ਬੁੱਗਾ ਦਾ ਗੀਤ ਸੁਣਾ ਰਹੇ ਸੀ,
0: ਆ ਨੱਚੀਏ। ਹਾਂਜੀ ਬਿਲਕੁਲ ਨਚਾਵਾਂਗੇ, ਪਰ ਜੇ ਸਾਰੇ ਦੋਸਤ ਪੁੱਛਣ ਕਿ ਇਹ ਕੀ ਗੱਲ ਅੱਜ ਏਡੀ ਖੁਸ਼ੀ ਕੀ ਗੱਲ ਹੈ?
1: ਅੱਜ ਜੀ ਇੱਕ ਦੋਸਤ ਸਾਨੂੰ ਮਿਲਿਆ ਜੀ, ਬਹੁਤ ਵਧੀਆ, ਤੇ ਉਹਦੀ ਖੁਸ਼ੀ ਦੇ ਵਿੱਚ ਇਹ ਗੀਤ ਉਹਨੂੰ ਸੁਣਾਉਣਾ ਚਾਹੁੰਦੇ ਹਾਂ।
0: ਇਹ ਨਵਾਂ ਦੋਸਤ ਜੁੜਿਆ ਜਾਂ ਪੁਰਾਣਾ? ਪਹਿਲੀ ਵਾਰ ਬੜੀ ਦੇਰ ਬਾਅਦ ਮਿਲਿਆ
1: ਜੀ, ਨਵਾਂ ਹੀ ਮਿਲਿਆ ਜੀ।
0: ਨਵਾਂ ਮਿਲਿਆ, ਕਿਆ ਬਾਤ ਹੈ ਜੀ। ਵੈਸੇ ਤੇ ਹਰ ਜਿਹੜਾ ਦੋਸਤ ਹੁੰਦਾ ਹੈ ਜਾਂ ਜਿਹੜਾ ਇਨਸਾਨ ਹੈ ਉਸ ਦੇ ਵਿੱਚ ਰੱਬ ਵੱਸਦਾ ਹੈ। ਤੇ ਜੇ ਤੁਹਾਨੂੰ ਸੋਹਣਾ ਦੋਸਤ ਕੋਈ ਮਿਲਿਆ ਹੈ ਤੇ ਉਸ ਦੇ ਲਈ ਤੇ ਵਾਕਿਆ ਜੀ ਖੁਸ਼ੀ ਵਾਲੀ ਗੱਲ ਹੈ।
1: ਬਿਲਕੁਲ ਜੀ, ਆਕਾਸ਼ਵਾਣੀ ਦੇ ਨਾਲ ਬਹੁਤ ਪੁਰਾਣਾ ਹੈਗਾ ਜੀ, ਜੁੜਿਆ ਹੋਇਆ ਵੀ।
0: ਅੱਛਾ, ਲਓ ਜੀ ਫਿਰ ਗੀਤ ਉਹਨਾਂ ਨੂੰ ਹੀ ਸੁਣਾ ਦਿੰਦੇ ਹਾਂ। ਦੱਸ ਦਿਓ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਸਤਵਿੰਦਰ ਬੁੱਗਾ ਦਾ ਆ ਨੱਚੀਏ।
0: ਲਓ ਜੀ ਆ ਨੱਚੀਏ ਫਿਰ ਸੁਣਾਨੀਆ ਜੀ। ਤੁਹਾਨੂੰ ਸ਼ੁਕਰੀਆ ਕਾਲ ਕਰਨ ਦੇ ਲਈ ਸੁਖਦੇਵ ਜੀ,
1: ਧੰਨਵਾਦ।
0: ਓਕੇ ਜੀ।

0: ਜੀ ਦੋਸਤੋ, ਪ੍ਰੋਗਰਾਮ ਸੌਗਾਤ ਦਾ ਵੇਲਾ ਬਿਲਕੁਲ 6 ਮਿੰਟ ਦਾ ਰਹਿ ਗਿਆ। ਲਓ ਜੀ, ਕਾਲਰ ਆਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ ਹੈਲੋ
1: ਨਮਸਕਾਰ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ? ਹੈਲੋ ਜੀ, ਜੀ ਤਰਸੇਮ ਦਸੂਹੇ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਬੋਲ ਰਹੇ ਹੋ। ਹੋਰ ਸੁਣਾਓ ਤਰਸੇਮ ਜੀ, ਹਾਲ ਚਾਲ ਠੀਕ ਹੈ? ਪ੍ਰੋਗਰਾਮ ਸੌਗਾਤ ਨੂੰ ਸੁਣਦੇ ਹੋ ਲਗਾਤਾਰ? ਚੰਗਾ ਲੱਗਦਾ। ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ? ਕੰਠ ਕਲੇਰ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਰਹੇ ਹੋ, ਸ਼ੁਕਰੀਆ ਜੀ ਕਾਲ ਕਰਨ ਦੇ ਲਈ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ। ਸੌਗਾਤ ਪ੍ਰੋਗਰਾਮ ਰੋਜ਼ 11:10 ਤੋਂ ਲੈ ਕੇ 1 ਵਜੇ ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ। ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਾਲਸ ਦੇ ਰਾਹੀਂ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਦੇ ਹੋ। ਲਓ ਜੀ, ਚੱਲਦੇ ਹਾਂ ਪ੍ਰੋਗਰਾਮ ਦੇ ਅਗਲੇ ਸੈਗਮੈਂਟ 'ਚ। ਪ੍ਰੋਗਰਾਮ ਹੋਏਗਾ ਪੰਜਾਬੀ ਮਲੋਡੀਅਸ ਗੀਤ, ਉਸ ਤੋਂ ਬਾਅਦ ਹੋਣਗੇ ਪੰਜਾਬੀ ਡਿਊਟ ਮਿਊਜ਼ਿਕ, ਸ਼ਬਦ ਸਰਵਣ ਕਰੋਗੇ, ਫਿਰ ਭਜਨ ਸਰਵਣ ਕਰੋਗੇ। ਪੂਰੀ ਰਾਤ ਅਸੀਂ ਤੁਹਾਡਾ ਇਸੇ ਤਰ੍ਹਾਂ ਮਨੋਰੰਜਨ ਕਰਦੇ ਰਹਿਣਾ, ਤੁਸੀਂ ਜਾਣਾ ਕਿਤੇ ਨਹੀਂ। ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ। ਪ੍ਰੋਗਰਾਮ ਹੋਏਗਾ ਪੰਜਾਬੀ ਮਲੋਡੀਅਸ ਗੀਤ।
1: ਤੁਸੀਂ ਸੁਣ ਰਹੇ ਹੋ ਪੰਜਾਬੀਅਤ ਦੀ ਆਵਾਜ਼, AIR ਪੰਜਾਬ।

ਕਰੀਏ ਭੰਗੜਾ ਪਾਵੀ ਕਿ ਗੱਟੀ ਹੋਈ ਦੀਵਾਨੀ ਕੁੜੀ ਦੀ ਝਾਂਜਰ ਛਣਕੇ ਕੁੜੀ ਦੀ ਅਕਮਸਤਾਨੀ ਕੁੜੀਏ ਭੰਗੜਾ ਪਾਵੀ ਭੰਗੜਾ।

ਜਿਸ ਨਾਲ ਮੈਨੂੰ ਆਪਣੇ ਗੁਰੂ ਤੋਂ ਨਜ਼ਰ ਚੁਰਾਉਣੀ ਪਵੇ, ਸ਼ਰਮਿੰਦਾ ਹੋਣਾ ਪਵੇ। ਇਸ ਨੂੰ ਗੁਰਬਾਣੀ ਵਿੱਚ ਨਿਰਮਲ ਭਾਉ ਵੀ ਆਖਿਆ ਗਿਆ ਹੈ। ਗੁਰੂ ਪ੍ਰਤੀ ਸ਼ਰਧਾ, ਪਿਆਰ, ਸਤਿਕਾਰ ਅਤੇ ਨਿਰਮਲ ਭਾਉ ਰੱਖਣਾ ਹੀ ਗੁਰਮੁਖ ਦਾ ਕਰਤੱਵ ਹੈ। ਗੁਰਮੁਖ 'ਤੇ ਜੇ ਦੁੱਖ ਆਇਆ ਤਾਂ ਵੀ ਉਸ ਦੀ ਰਜ਼ਾ ਭਾਣਾ, ਜੇ ਸੁੱਖ ਆਇਆ ਫਿਰ ਵੀ ਉਸ ਦਾ ਸ਼ੁਕਰਾਨਾ ਹੈ। ਜੇ ਸੁੱਖ ਦੇਂ ਤਾਂ ਤੁਝੇ ਅਰਾਧੀਂ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇਂ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਇਹ ਅਵਸਥਾ ਗੁਰਮੁਖ ਦੀ ਹੈ, ਹਰ ਵੇਲੇ ਸ਼ੁਕਰਾਨੇ ਵਿੱਚ ਰਹਿਣਾ। ਪਰ ਦੂਜੇ ਪਾਸੇ ਮਨਮੁੱਖ ਬੰਦਾ ਕੁਝ ਮਿਲ ਗਿਆ ਫਿਰ ਹੰਕਾਰੀ ਹੋ ਗਿਆ, ਚਲਾ ਗਿਆ ਅਤੇ ਰੋਣ ਲੱਗ ਪਿਆ, ਰੱਬ ਨੂੰ, ਪਰਮਾਤਮਾ ਨੂੰ ਉਲਾਮੇ ਦੇਣ ਲੱਗ ਪਿਆ। ਜਬ ਕੁਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਬਖਸ਼ਿਸ਼ ਕਰ ਰਹੇ ਹਨ, ਹਉਮੈ ਗਰਭ ਨਿਵਾਰੀ ਹੈ, ਗੁਰਮੁਖ ਹਿਰਦੈ ਗਰੀਬੀ ਆਵੈ। ਇੱਥੇ ਗਰੀਬੀ ਤੋਂ ਭਾਵ ਹੈ ਨਿਮਰਤਾ। ਜਿਹੜੇ ਰੱਬ ਦੇ ਪਿਆਰੇ ਹਨ ਉਹ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਨਿਵਿਰਤ ਕਰ ਦਿੰਦੇ ਹਨ, ਕੱਢ ਦਿੰਦੇ ਹਨ। ਅਤੇ ਜਿੱਥੇ ਹੰਕਾਰ ਨਾ ਹੋਵੇ ਉੱਥੇ ਨਿਰੰਕਾਰ ਆ ਵੱਸਦਾ ਹੈ, ਪਰ ਜਿੱਥੇ ਅਜੇ ਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਹੁੰਦਾ। ਗੁਰਮੁਖ ਦੇ ਅੰਦਰ ਸਦਾ ਨਿਮਰਤਾ ਦਾ ਵਾਸਾ ਰਹਿੰਦਾ ਹੈ। ਨਾਮ ਸਦਕਾ, ਬਾਣੀ ਸਦਕਾ ਉਹ ਹਮੇਸ਼ਾ ਨਿਮਰਤਾ, ਹਲੀਮੀ, ਸਹਿਜ ਵਿੱਚ ਟਿਕੇ ਰਹਿੰਦੇ ਹਨ। ਗਿਆਨ ਮਤੀ ਘੱਟ ਚਾਨਣਾ, ਪਰਮ ਅਗਿਆਨ ਅੰਧੇਰ ਮਿਟਾਵੇ। ਸਭ ਤੋਂ ਵੱਡਾ ਹਨੇਰਾ ਅਗਿਆਨਤਾ ਦਾ ਹਨੇਰਾ ਹੈ। ਅਗਰ ਮਨੁੱਖ ਨੂੰ ਗਿਆਨ ਨਹੀਂ, ਅੱਖਾਂ ਹੁੰਦਿਆਂ ਹੋਇਆਂ ਵੀ ਅੰਧਾ ਹੈ। ਅਸੀਂ ਕਈ ਵਾਰੀ ਕਈਆਂ ਬਜ਼ੁਰਗਾਂ ਕੋਲੋਂ ਸੁਣਿਆ, ਕਿਸੇ ਨੇ ਕਹਿ ਦਿੱਤਾ ਕਿ ਬਾਬਾ ਇਹ ਕੀ ਲਿਖਿਆ ਹੈ, ਤਾਂ ਜਵਾਬ ਮਿਲਿਆ, ਭਾਈ ਮੈਂ ਪੜ੍ਹਿਆ ਨਹੀਂ, ਮੈਂ ਤਾਂ ਅੰਧਾ ਹਾਂ। ਭਾਵ ਜੋ ਲਿਖਿਆ ਹੈ ਨਜ਼ਰ 'ਤੇ ਆ ਰਿਹਾ, ਪਰ ਅਗਿਆਨਤਾ ਕਰਕੇ ਪੜ੍ਹ ਨਹੀਂ ਸਕਦਾ, ਸਮਝ ਨਹੀਂ ਹੈ। ਪਰਮਾਤਮਾ ਦੇ ਹੁੰਦਿਆਂ ਵੀ ਜਿਹੜੇ ਲੋਕ ਪਰਮਾਤਮਾ ਤੋਂ ਬਿਨਾਂ ਜਿਉਂਦੇ ਹਨ ਅਗਿਆਨੀ ਹਨ, ਸਮਝ ਨਹੀਂ ਹੈ। ਪਰ ਗੁਰਮੁਖ ਆਪਣੀ ਜ਼ਿੰਦਗੀ ਵਿੱਚ ਗੁਰੂ ਦੀ ਮਤ ਅਨੁਸਾਰ ਚੱਲਦੇ ਹਨ, ਅਤੇ ਗੁਰੂ ਦੀ ਮਤ ਸਦਕਾ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਉਹ ਕਦੇ ਵੀ ਭਰਮ ਵਿੱਚ ਨਹੀਂ ਪੈਂਦੇ, ਉਹ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲੈਂਦੇ ਹਨ। ਹੋਏ ਨਿਮਾਣਾ ਢਹਿ ਪਵੈ, ਦਰਗਹਿ ਮਾਣ ਨਿਮਾਣਾ ਪਾਵੈ। ਉਹ ਆਪਣੇ ਅੰਦਰੋਂ ਹਰੇਕ ਤਰ੍ਹਾਂ ਦਾ ਮਾਣ ਤਿਆਗ ਦਿੰਦੇ ਹਨ। ਉਹ ਕਿਸੇ ਵੀ ਚੀਜ਼ 'ਤੇ ਮਾਣ ਨਹੀਂ ਕਰਦੇ, ਨਾ ਆਪਣੇ ਆਪ 'ਤੇ, ਨਾ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ 'ਤੇ, ਨਾ ਹੀ ਧਨ ਦੌਲਤ 'ਤੇ। ਉਹਨਾਂ ਦਾ ਮਾਣ ਕੇਵਲ ਪਰਮਾਤਮਾ ਅਤੇ ਗੁਰੂ 'ਤੇ ਹੁੰਦਾ ਹੈ। ਮਾਣ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਭਾਈ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਗੁਰਮੁਖ ਨਿਮਾਣਾ ਹੋ ਕੇ ਢਹਿ ਪੈਂਦਾ ਹੈ, ਉਹ ਫਿਰ ਅੱਗੇ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਕਰਦਾ ਹੈ, ਉਸ ਨੂੰ ਅਪਮਾਨਿਤ ਨਹੀਂ ਹੋਣਾ ਪੈਂਦਾ। ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸਭ ਦਿਓ। ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਕੋਈ ਓਏ ਓਏ ਭਾਵ ਅਨਾਦਰੀ ਦੇ ਬੋਲ ਨਹੀਂ ਬੋਲਦਾ, ਸਗੋਂ ਚੰਗਾ ਆਦਰ ਮਿਲਦਾ ਹੈ ਅਤੇ ਕਹਿਣਗੇ ਕਿ ਆਓ ਬੈਠੋ। ਭਾਈ ਸਾਹਿਬ ਜੀ ਅੱਗੇ ਬਖਸ਼ਿਸ਼ ਪੈ ਕਰਦੇ ਨੇ ਕਿ ਖਸਮੈ ਸੋਈ ਭਾਵਦਾ, ਖਸਮੈ ਦਾ ਜਿਸ ਭਾਣਾ ਭਾਵੈ। ਪਰਮਾਤਮਾ ਨੂੰ ਉਹੀ ਪ੍ਰਾਣੀ ਚੰਗਾ ਲੱਗਦਾ ਹੈ ਜਿਹੜਾ ਉਹਦੇ ਹੁਕਮ ਵਿੱਚ ਚੱਲਦਾ ਹੈ। ਇੱਥੇ ਭਾਣਾ ਤੋਂ ਭਾਵ ਹੈ ਪਰਮਾਤਮਾ ਦੀ ਰਜ਼ਾ, ਉਸ ਦਾ ਹੁਕਮ। ਅਸੀਂ ਕਈ ਵਾਰੀ ਭਾਣੇ ਤੋਂ ਭਾਵ ਗਲਤ ਲੈ ਲੈਂਦੇ ਹਾਂ, ਜਿਵੇਂ ਕੋਈ ਮਾੜੀ ਘਟਨਾ ਵਾਪਰ ਜਾਏ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਭਾਣਾ। ਪਰ ਜੇ ਕਿਸੇ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ ਤਾਂ ਉਹ ਵੀ ਭਾਣਾ ਹੀ ਹੈ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਮਨੁੱਖ ਨੂੰ ਜਿੱਥੋਂ ਤੱਕ ਆਪਣਾ ਮਨ ਮੰਨੇ ਹੁਕਮ ਮੰਨਣ ਲਈ ਉਹ ਤਿਆਰ ਹੁੰਦਾ, ਜਿੱਥੇ ਮਨ ਨਾ ਮੰਨੇ ਹੁਕਮ ਮੰਨਣ ਤੋਂ ਇਨਕਾਰੀ ਹੋ ਜਾਂਦਾ। ਪਰ ਜਿਹੜਾ ਦੁੱਖ ਵਿੱਚ, ਸੁੱਖ ਵਿੱਚ ਵੀ ਉਸ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਾ ਹੈ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦਾ ਹੈ, ਉਹ ਪਰਮਾਤਮਾ ਨੂੰ ਵੀ ਪਿਆਰਾ ਲੱਗਦਾ ਹੈ। ਅਤੇ ਸਾਹਿਬ ਕਹਿੰਦੇ ਨੇ ਭਾਣਾ ਮੰਨੈ ਮੰਨੀਐ

0: ਆਪਣਾ ਭਾਣਾ ਆਪ ਮਨਾਵੇ। ਭਾਣਾ ਮੰਨੈ ਮੰਨੀਐ ਤੋਂ ਭਾਵ ਹੈ ਕਿ ਜਿਸ ਨੇ ਉਸ ਦਾ ਭਾਣਾ ਮੰਨ ਲਿਆ ਉਹ ਸਾਰੇ ਥਾਵਾਂ 'ਤੇ ਹੀ ਸਤਿਕਾਰਿਆ ਜਾਂਦਾ ਹੈ। ਹੁਕਮ ਮੰਨੀਐ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਇਹ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ, ਉਹ ਆਪਣਾ ਭਾਣਾ ਆਪਣਾ ਹੁਕਮ ਆਪ ਹੀ ਮਨਵਾਉਂਦਾ ਹੈ। ਜਨਮ ਹੋਇਆ ਭਾਣੇ ਵਿੱਚ, ਜਵਾਨ ਹੋਇਆ ਭਾਣੇ ਵਿੱਚ, ਬੁਢੇਪਾ ਆਇਆ ਭਾਣੇ ਵਿੱਚ, ਜੇ ਮੌਤ ਵੀ ਆਈ ਹੈ ਤਾਂ ਭਾਣੇ ਵਿੱਚ। ਦੁਨੀਆਂ ਵਿੱਚ ਪ੍ਰਾਹੁਣਾ ਦਾਵਾ ਛੱਡ ਰਹਿ ਲਾ ਦਾਵੈ। ਇਸ ਸੰਸਾਰ ਵਿੱਚ ਮਨੁੱਖ ਦਾਅਵੇ ਬਹੁਤ ਕਰਦਾ ਹੈ, ਹਰੇਕ ਚੀਜ਼ 'ਤੇ ਦਾਵਾ। ਧਨ ਦੌਲਤ ਮੇਰਾ, ਇਸ 'ਤੇ ਮੇਰਾ ਦਾਵਾ ਹੈ, ਪਰਿਵਾਰ ਮੇਰਾ, ਜ਼ਮੀਨ ਜਾਇਦਾਦ ਮੇਰੀ ਹੈ, ਮੇਰਾ ਹੱਕ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਦਾਅਵਾ ਕੀਤਾ ਸੀ ਕਿ ਗੁਰਗੱਦੀ ਮੇਰੀ ਹੈ, ਮੈਂ ਵੱਡਾ ਹਾਂ, ਮੇਰਾ ਹੱਕ ਹੈ। ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਨੇ ਵੀ ਦਾਅਵਾ ਕੀਤਾ, ਬਾਬਾ ਰਾਮ ਰਾਏ ਨੇ ਵੀ ਦਾਅਵਾ ਕੀਤਾ ਕਿ ਹੱਕ ਮੇਰਾ ਹੈ। ਪਰ ਰੱਬ ਦੇ ਪਿਆਰੇ ਕਿਸੇ ਚੀਜ਼ ਦਾ ਵੀ ਦਾਅਵਾ ਨਹੀਂ ਕਰਦੇ। ਉਹ ਕਹਿੰਦੇ ਹਨ, ਕਬੀਰ ਦਾਅਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ, ਜੋ ਜਨ ਨਿਰਦਾਵੈ ਰਹਿ ਸੋ ਗਣੈ ਇੰਦਰ ਸੋ ਰੰਕ। ਜਿਹੜਾ ਮਨੁੱਖ ਜਾਇਦਾਦਾਂ ਦੀਆਂ ਮਲਕੀਤਾਂ ਨਹੀਂ ਬਣਾਉਂਦਾ ਉਹ ਇੰਦਰ ਦੇਵਤੇ ਵਰਗਿਆਂ ਨੂੰ ਵੀ ਕੰਗਾਲ ਹੀ ਸਮਝਦਾ ਹੈ, ਭਾਵ ਉਹ ਕਿਸੇ ਧਨਾੜ ਦੀ ਖੁਸ਼ਾਮਦ ਨਹੀਂ ਕਰਦਾ ਫਿਰਦਾ, ਉਹ ਆਪਣੇ ਆਪ ਨੂੰ ਪ੍ਰਾਹੁਣਿਆਂ ਦੀ ਤਰ੍ਹਾਂ ਸਮਝਦਾ ਹੈ ਕਿ ਸੰਸਾਰ ਵਿੱਚ ਆਇਆ ਹਾਂ ਅਤੇ ਇੱਕ ਦਿਨ ਜਾਣਾ ਵੀ ਹੈ। ਇਸ ਕਰਕੇ ਉਹ ਦਾਅਵਾ ਛੱਡ ਕੇ ਬੇਦਾਵਾ ਹੋ ਕੇ ਰਹਿੰਦਾ ਹੈ, ਸਾਧ ਸੰਗਤ ਮਿਲ ਹੁਕਮ ਕਮਾਵੇ। ਉਸ ਦਾ ਕਰਮ ਕੀ ਹੈ ਕਿ ਉਹ ਆਪ ਸਾਧ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਰਹਿੰਦੇ ਹਨ, ਉਸ ਦੇ ਭਾਣੇ ਵਿੱਚ ਟਿਕੇ ਰਹਿੰਦੇ ਹਨ। ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਮੁਤਾਬਕ, ਜਹ ਵਿਸਾਲੇ ਤੈਂ ਬੈਸਾਂ ਸੁਆਮੀ, ਜਹ ਭੇਜੇ ਤੈਂ ਜਾਵਾਂ। ਪਰਮਾਤਮਾ ਜਿਸ ਹਾਲ ਵਿੱਚ ਹੀ ਰੱਖੇ ਪ੍ਰਸੰਨ ਰਹਿੰਦੇ ਹਨ ਅਤੇ ਉਸ ਦਾ ਸ਼ੁਕਰਾਨਾ ਕਰਦੇ ਰਹਿੰਦੇ ਹਨ।
1: ਹੋਏ ਨਿਮਾਣਾ ਟੈ ਪਵੈ, ਦਰਗਹਿ ਮਾਣ ਨਿਮਾਣਾ ਪਾਵੈ। ਭਾਈ ਗੁਰਦਾਸ ਜੀ ਦੀ ਇਸ ਰਚਨਾ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਵਿੰਦਰ ਸਿੰਘ ਦਰਦੀ। ਅਕਾਲ ਪੁਰਖ ਪ੍ਰਭੂ ਦਇਆਲ ਹੈ, ਬਖਸ਼ਿਸ਼ਾਂ ਦੇ ਘਰ ਵਿੱਚ ਆ ਜਾਂਦਾ ਹੈ। ਅਸੀਂ ਮਲੀਨ ਮਤ ਵਾਲੇ ਜੀਵ ਹਾਂ, ਉਹ ਅਕਾਲ ਪੁਰਖ ਕਿਰਪਾ ਕਰਦਾ ਹੈ ਅਤੇ ਸਾਡੇ ਮੁੱਖ ਉਜਲੇ ਕਰ ਦਿੰਦਾ ਹੈ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਨਾਨਕ ਕਰਮਾ ਬਾਹਰੇ ਦਾ ਢੋ ਨਾ ਲੈ ਨੀ ਤਾਮ ਦੇ। ਇੱਕ ਮੂਲ ਨਾ ਬੁੱਝਣੇ ਆਪਣਾ ਅਣ ਹੁੰਦਾ ਆਪ ਗਣਾਏ ਦੇ। ਹੁਣ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ। ਤਿੰਨ ਮੰਗਾ ਜੇ ਤੁਝੇ ਤੇ ਆਏ ਦੇ, ਤਿੰਨ ਮੰਗਾ

ਸਲੋਕ ਮਹੱਲਾ ਪਹਿਲਾ, ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ, ਕੁੜ ਮੰਡਪ ਕੁੜ ਮਾੜੀ ਕੁੜ ਬੈਸਨਹਾਰ, ਕੁੜ ਸੋਹਣਾ ਕੁੜ ਰੂਪਾ ਕੁੜ ਪਹਿਨਣਹਾਰ, ਕੁੜ ਕਾਇਆ ਕੁੜ ਕੱਪੜ ਕੁੜ ਰੂਪ ਪਾਰ, ਕੁੜ

0: ਕੀ ਚੀ ਦੋਸਤੀ ਸਭ ਜਗ ਚਲਣਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਦਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਕੂੜ ਕੀ ਮਲ ਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੇ ਪਿਆਰ ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ਼ ਪੰਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ ਸਤ ਸਭਨਾ ਹੋਏ ਦਾਰੂ ਪਾਪ ਕੱਢੇ ਧੋ ਨਾਨਕ ਵਖਾਣੇ ਬੇਨਤੀ

0: ਸਲੋਕ ਮਹੱਲਾ ਪਹਿਲਾ ਸੱਚ ਕਾਲ ਕੁੜ ਵਰਤਿਆ ਕਲ ਕਾਲ ਕਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉ ਗਵੇ ਦਾਲ ਜੇ ਕਹੋਏ ਤਾਂ ਉਗਵੈ ਰੁਤੀ ਰੁਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਖੁੰਭ ਚੜਾਈ ਐ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
1: ਲਾਪਾਵਦ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮਨੇ ਸਤ ਪੁੱਛੀਏ ਬੈ ਬੈ ਕਰੇ ਵਿਚਾਰ ਅੰਧੀ ਰਹੀਤ ਗਿਆਨ ਹੋਣੀ ਪਾਏ ਪਰੇ ਮਰਦਾਰ ਗਿਆਨੀ ਨੱਚੇ ਬਾਜੇ ਵਾਵੇਂ ਰੁਪਰੇ ਸ਼ਿੰਗਾਰ ਉੱਚਾ ਕੁਕੇ ਵਾਦਾ ਗਾਵੇਂ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇਂ ਮੰਗੈ ਮੁਖ ਦੁਆਰ ਜਤੀ ਸਦਾਵੇਂ ਜੁਗਤ ਨਾ ਜਾਣੈ ਛੱਡ ਬਹਿੰਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ ਪਤ ਪ੍ਰਵਾਣ ਪਿੱਛੇ ਪਾਈਏ

0: ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤਰ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਜੋ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਿਰਤ ਹੈ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਭਿਓ ਨਾਨਕ ਤਾ ਕਾ ਦਾਸ ਹੈ

ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ।

सत गुर प्रसाद सिमरन सोई पुरख चल अविनाशी जिस सिमरत दुर

ਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਆ ਬੱਡ ਭਾਗੀ ਉਨ ਮਾਨਿਆ ਰਿਧ ਸ਼ਬਦ ਬਸਾਇਆ ਮਨ ਮਾਨਕ ਸੰਤੋਖਿਆ ਗੁਰ ਨਾਮ

ज्ञान का राज बरताया, सत युग आलीना गोरिशा।

ਸਤਿਗੁਰ ਸੰਗ ਲੀਨਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰ

0: ਖੇਲ ਗੂੜੋ ਕਿਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਾਮਾਨੋ ਆਜੋ ਨੀ ਸੰਭਵਿਓ ਸੋ ਜਸ ਕਲ ਕਵੀਅਨ ਬਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੋਨੀ ਸੰਭੋ ਪੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਬੋ ਅਗੇ ਗਹਿਣ ਪ੍ਰਮ ਪ੍ਰਾਂਤ ਦਹਿਨ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਬਿਦਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਪਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ ਬਡਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਏ ਜਸ ਬਗਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ
1: ਧਰਮ ਤੀਰ ਗੁਰ

0: ਰੋਗ ਰਸ ਜਾਣਿਓ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਪਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰ ਦਾਸ ਅਮਰਤ ਛਤਰ ਗੁਰ ਰਾਮੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥ ਰਾਇ ਅੰਮ੍ਰਿਤ ਬੈਨ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿੱਖੋ ਨੈਣ।
1: ਭੈ ਨਿਰਭਉ ਮਾਣਿਓ, ਲਾਖ ਮੈਂ ਲੱਖ ਲਖਾਇਓ, ਅਗਮ ਗੋਚਰ ਗਤ ਗਬੀਰ ਸਤਿਗੁਰ ਪਰਚਾਇਓ, ਗੁਰ ਪਰਚੇ ਪਰਵਾਨ ਰਾਜ ਮੈਂ ਜੋ ਕਮਾਇਓ, ਧਨ ਧਨ ਗੁਰ ਧਨ ਅਪਰ ਸਰਸੋ ਪਰ ਪਰਾਇਓ, ਗੁਰਗੰਮ ਪਰਮਾਨ ਅਜ਼ਰ ਜ਼ਰਿਓ ਸਰ ਸੰਤੋਖ ਸਮਾਇਓ, ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ, ਅਮਿਓ ਰਸਨਾ ਬਦਨ ਬਰਦਾਤ ਅਲੱਖ ਅਪਾਰ ਗੁਰ ਸੂਰ ਸ਼ਬਦ ਹੋਮੇ ਨਿਵਾਰਿਓ, ਪੰਚਾਹ ਨਿਦਲਿਓ ਸੁਨ ਸਹਿ ਨਿਜ ਕਰ ਸਹਾਰਿਓ, ਹਰ ਨਾਮ ਲਾਗ ਜਾਗ ਉਦਰਿਓ ਸਤਿਗੁਰ ਦੇ ਵਸਾਇਓ, ਗੁਰ ਅਰਜੁਨ ਕਲ ਉਚਰੈ ਤੈ ਜਨਕੇ ਕਲਸ ਦਿਪਾਇਓ, ਗੁਰ ਅਰਜੁਨ ਕਲ ਉਚਰੈ ਤੈ ਜਨਕੇ ਕਲਸ ਦਿਪਾਇਓ।
0: ਸੋਰਠੇ ਗੁਰ ਅਰਜੁਨ ਪੁਰਖ ਪ੍ਰਮਾਣ, ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ, ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਇਰ ਸੇਤ, ਨਾਮ ਹਰੀ ਕਾ ਬੋਹਿਥਾ ਤੋ ਸਤਿਗੁਰ ਸੰਗ।

0: ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜਨ ਮਾਹੇ ਤਰੀ, ਜਗ ਔਰ ਨ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨਕਿਓ, ਤਿਨਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪਿਓ, ਇਹ ਪੱਧਤ ਤੇ ਮਤ ਚੁੱਕੇ ਰੇ ਮਨ, ਭੇਦ ਵਿਭੇਦ ਨ ਜਾਣ ਬਿਓ, ਪਰ ਤਾਛਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ।
1: ਜਬ ਲਹੋ ਨਹੀਂ ਭਾਗ ਲਲਾਰ ਉਦੈ, ਤਬ ਲਹੋ ਭਰਮ ਤੇ ਫਿਰ ਤੇ ਬਹੁ ਧਾਇਓ, ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਸਤਾਇਓ, ਤਤ ਵਿਚਾਰ ਜਹੇ ਮਥੁਰਾ, ਤਤ ਵਿਚਾਰ ਜਹੇ ਮਥੁਰਾ, ਜਗ ਤਾਰਨ ਕਹੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ।
2: ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤੈਂ ਬੈਠਾਇਓ, ਰਹਿਸ ਕੀਓ ਸੁਰ ਦੇਵ ਤੋਹ ਜਸ ਜੈ ਜੈ ਜੰਪੈ, ਅਸੁਰ ਗੇ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋ ਕੇ, ਗੁਰੂ ਰਾਮ ਦਾ ਜਿਨ ਪਾਇਓ, ਸ਼ਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਾ ਦੇ ਆਇਓ।
3: ਸਤਿਗੁਰ ਖੇ ਮਾ ਤਾਣਿਆ ਜੁਗ ਜੂਤ ਸਮਾਣੇ, ਅਨ ਭਉ ਨੇ ਜਾ ਨਾਮ ਟੇਕ ਜਿਤ ਭਗਤ ਅਘਾਣੇ, ਗੁਰ ਨਾਨਕ ਅੰਗਦ ਅਮਰ ਭਗਤ ਹਰ

ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ, ਅਪਰਾ ਸਰ ਭਰਿਆ, ਅਕਤ

जगत उधारन नाम सतगुर तुठे पायो अब ना।

करम पे पुले सोते दारा से प्रीतन एक उत्तम पंथ सुनयो गोरे संगत

की कथा अनाहद बानी।

जग में रहा समाए, गोपता हीरा प्रगट पायो, जब गुर गम दिया

जग मेरा समाए गोपता हीरा प्रगट भयो।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੀਰਾ ਹੀਰਾ ਭੇਦ ਪਵਨ ਮਨ ਸਹਿਜੇ ਰਹਿਆ ਸਮਾਈ, ਸਗਲ ਜੋਤ ਇਨ ਹੀਰੇ ਬੇਦੀ, ਸਤਿਗੁਰ ਬਚਨੀ ਮੈਂ ਪਾਈ।

ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੀ ਵਾਹੇ।

ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹੇ ਗੁਰੂ।

ਬੇਕਦਾਨ ਬੇਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ

ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਠ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ ਨਾਮ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਆਹੋ ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੇ ਤਾਹੇ ਸਤਿਗੁਰ ਅਸੰਤੋ ਕਾ ਧਰਮ ਅਗਿਰਥਵਾਹੁ ਦੁਆਪਰ ਰਤ ਪੇਕਾ
1: ਤ੍ਰੇਤੈ ਰਤ ਜਪੇ ਕਾ ਜੋਰ ਅਗਿਰਥਵਾਹੁ
0: ਦੁਆਪਰ ਰਤ ਪੇਕਾ ਸਤ ਅਗਿਰਥਵਾਹੁ ਕਲਯੁਗ ਰਤ ਅਗਨ ਕਾ।

0: ਸਿਮਲ ਰੁਖ ਸਰਾਇਰਾ ਅਤ ਦੀਰਗਤ ਮੁੱਚ ਓਏ ਜੇ ਆਵੇ ਆਸ ਕਰ ਜਾਇੰਦਰਾ ਸਿਕਿਤ ਫਲ ਫਿੱਕੈ ਫੁੱਲ ਬਕ ਬਕੇ ਕੰਮ ਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਤਿਆਈਆਂ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ ਧਰਤ ਰਾਜੂ ਤੋਲੀਐ ਨਿਵੇਂ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੇ ਸੀ ਸੁਣਵਾਏ ਕਿਆ ਥੀਐ ਚਰਦੇ ਕੁਸਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਬਗਲ ਸਮਾਧੰ ਮੁਖ ਝੂਠ ਬਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗੜ ਮਾਲਾ ਤਿਲਕ ਲਲਾਟੰ ਦੁਇ ਧੂਤੀ ਬਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੁਕ ਨਿਹਚੋ ਕਰਮੰ ਕਹੋ ਨਾਨਕ ਨੇ ਚੋਤਿਆ ਵੈ ਵਿਣ ਸਤਿਗੁਰ

ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋ ਜਗ

0: ਜੋ ਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕਣ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ।